0: ਸਾਡੇ ਅੰਦਰ ਲਾਈਟ ਦੀ ਗੱਲ ਬਹੁਤ ਜ਼ਿਆਦਾ ਵਾ, ਸਾਡੇ ਅੰਦਰ ਲਾਈਟ ਦੀ ਗੱਲ
1: ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ ਜੁਗਾਦਿ ਗੁਰੇ ਨਮਹਿ ਸਤਿਗੁਰੇ ਨਮਹਿ ਸ਼੍ਰੀ ਗੁਰਦੇਵ ਨਮਹਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ
2: ਕਲਕਲੇ ਤਨ ਵਾਹਿ ਮਿਟਾਵੋ
1: ਸਿਮਰੋ ਜਾਸ ਬਸੰਬਰ ਏਕ ਹੈ
2: ਨਾਮ ਜਪਤ ਗੁਣ ਤਨ ਏਕ ਹੈ
1: ਵੇਦ ਪੁਰਾਣ ਸਿਮਰਤ ਸਦਾ ਖਰੇ
2: ਕਿਨੇ ਰਾਮ ਨਾਮ ਕੇ ਆਖਰ
1: ਕਿਨਕਾ ਏਕ ਜਿਸ ਜੀ ਬਸਾਵੈ
2: ਤਾਂ ਕੀ ਮਹਿਮਾ ਗਰੀ ਨ ਆਵੈ
1: ਕਾਂਕੀ ਏਕ ਦਰਸ ਤੁਹਾਰੋ
2: ਨਾਨਕ ਗੁਣ ਸੰਗ ਮੋਹਿ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ
2: ਭਗਤ ਜਨਾਂ ਕੇ ਮਨ ਬਿਸਰਾਮ ਰਹਾਓ
1: ਪ੍ਰਭ ਕੇ ਸਿਮਰਨ ਗਰਭ ਨ ਬਸੈ
2: ਪ੍ਰਭ ਕੇ ਸਿਮਰਨ ਦੁਖ ਜਮ ਨ ਸਹਿ
1: ਪ੍ਰਭ ਕੇ ਸਿਮਰਨ ਕਾਲ ਪਰ ਹਰੈ
2: ਪ੍ਰਭ ਕੇ ਸਿਮਰਨ ਦੁਸ਼ਮਣ ਡਰੈ
1: ਪ੍ਰਭ ਸਿਮਰਤ ਕਛ ਵਿਘਨ ਨ ਲਾਗੈ
2: ਪ੍ਰਭ ਕੇ ਸਿਮਰਨ ਅੰਦਰ ਜਾਗੈ
1: ਪ੍ਰਭ ਕੇ ਸਿਮਰਨ ਭਉ ਨ ਵਿਆਪੈ
2: ਪ੍ਰਭ ਕੇ ਸਿਮਰਨ ਦੁਖ ਨ ਸੰਤਾਪੈ
1: ਪ੍ਰਭ ਕਾ ਸਿਮਰਨ ਸਾਧ ਕੇ ਸੰਗ
2: ਸਰਵ ਨਿਧਾਨ ਨਾਨਕ ਹਰ ਰੰਗ
1: ਪ੍ਰਭ ਕੇ ਸਿਮਰਨ ਰਿਧ ਸਿਧ ਨਾ ਨਿਧ
2: ਪ੍ਰਭ ਕੇ ਸਿਮਰਨ ਗਿਆਨ ਧਿਆਨ ਤਤ ਬੁੱਧ
1: ਪ੍ਰਭ ਕੇ ਸਿਮਰਨ ਜਪ ਤਪ ਪੂਜਾ
2: ਪ੍ਰਭ ਕੇ ਸਿਮਰਨ ਬਿਨਸੇ ਦੂਜਾ
1: ਪ੍ਰਭ ਕਾ ਸਿਮਰਨ ਤੀਰਥ ਇਸ਼ਨਾਨੀ
2: ਪ੍ਰਭ ਕੇ ਸਿਮਰਨ ਦਰਗਾਹ ਮਾਨੀ
1: ਪ੍ਰਭ ਕਾ ਸਿਮਰਨ ਹੋਏ ਸੋ ਭਲਾ
2: ਪ੍ਰਭ ਕੇ ਸਿਮਰਨ ਸੁਫਲ ਫਲਾ
1: ਸੇ ਸਿਮਰਹਿ ਜਨੇ ਆਪ ਸਿਮਰਾਏ
2: ਨਾਨਕ ਤਾਕੇ ਲਾਗੋ ਪਾਏ
1: ਪ੍ਰਭ ਕਾ ਸਿਮਰਨ ਸਭ ਤੇ ਉੱਚਾ
2: ਪ੍ਰਭ ਕੇ ਸਿਮਰਨ ਉਦਰੇ ਮੂਚਾ
1: ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁਝੈ
2: ਪ੍ਰਭ ਕੇ ਸਿਮਰਨ ਸਭ ਕੇ ਸੁਝੈ
1: ਪ੍ਰਭ ਕੇ ਸਿਮਰਨ ਨਾਹੀਂ ਜਮ ਤਰਾਸਾ
2: ਪ੍ਰਭ ਕੇ ਸਿਮਰਨ ਪੂਰਨ ਆਸਾ
1: ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ
2: ਅੰਮ੍ਰਿਤ ਨਾਮ ਰਿਦ ਮਾਹਿ ਸਮਾਏ
1: ਪ੍ਰਭ ਜੀ ਬਸੇ ਸਾਧ ਕੀ ਰਸਨਾ
2: ਨਾਨਕ ਜਨ ਕਾ ਦਾਸ ਦਸਨਾ
1: ਪ੍ਰਭ ਕੋ ਸਿਮਰਹਿ ਸੇ ਤਨਵੰਤੇ
2: ਪ੍ਰਭ ਕੋ ਸਿਮਰਹਿ ਸੇ ਬਦਵੰਤੇ
1: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
2: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
2: ਪ੍ਰਭ ਕੋ ਸਿਮਰਹਿ ਸੇ ਸਰਬ ਗਿਰਾਜੇ
1: ਪ੍ਰਭ ਕੋ ਸਿਮਰਹਿ ਸੇ ਸੁਖ ਵਾਸੀ
2: ਪ੍ਰਭ ਕੋ ਸਿਮਰਹਿ ਸਦਾ ਵਿਨਾਸੀ
1: ਸਿਮਰਨ ਤੇ ਲਾਗੇ ਜਨ ਆਪ ਦਇਆਲਾ
2: ਨਾਨਕ ਜਨ ਕੀ ਮੰਗਰ ਵਾਲਾ
1: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
2: ਪ੍ਰਭ ਕੋ ਸਿਮਰਹਿ ਦਿਨ ਸਦ ਬਲਹਾਰੀ
1: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
2: ਪ੍ਰਭ ਕੋ ਸਿਮਰਹਿ ਦਿਨ ਸੁਖ ਵਿਹਾਵੇ
1: ਪ੍ਰਭ ਕੋ ਸਿਮਰਹਿ ਤਨ ਆਤਮ ਜੀਤਾ
2: ਪ੍ਰਭ ਕੋ ਸਿਮਰਹਿ ਦਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰਹਿ ਤਨ ਅੰਧਕ ਨੇਰੇ
2: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
1: ਸੰਤ ਕਿਰਪਾ ਤੇ ਅਨ ਦਿਨ ਜਾਗ
2: ਨਾਨਕ ਸਿਮਰਨ ਪੂਰੇ ਭਾਗ
1: ਪ੍ਰਭ ਕਾ ਸਿਮਰਨ ਕਾਰਜ ਪੂਰੇ
2: ਪ੍ਰਭ ਕਾ ਸਿਮਰਨ ਕਭੂ ਨਾ ਝੂਰੇ
1: ਪ੍ਰਭ ਕਾ ਸਿਮਰਨ ਹਰ ਗੁਣ ਬਾਨੀ
2: ਪ੍ਰਭ ਕਾ ਸਿਮਰਨ ਸਹਿਜ ਜ਼ਮਾਨੀ
1: ਪ੍ਰਭ ਕਾ ਸਿਮਰਨ ਨਿਹਚਲ ਆਸਨ
2: ਪ੍ਰਭ ਕਾ ਸਿਮਰਨ ਕਮਲ ਬਗਾਸਨ
1: ਪ੍ਰਭ ਕਾ ਸਿਮਰਨ ਅਨ ਹੱਦ ਝੁਨਕਾਰ
2: ਸੁਖ ਪ੍ਰਭ ਸਿਮਰਨ ਕਾਂਤ ਨ ਪਾਰ
1: ਸਿਮਰਹਿ ਸੇ ਜਨ ਜਨ ਕੋ ਬ੍ਰਹਮ ਆਇਆ
2: ਨਾਨਕ ਤਿੰਨ ਦਿਨ ਸਰਨੀ ਪਾਇਆ
1: ਹਰ ਸਿਮਰਨ ਕਰ ਭਗਤ ਪ੍ਰਗਟਾਏ
2: ਹਰ ਸਿਮਰਨ ਲਗ ਬੇਦ ਉਪਾਏ
1: ਹਰ ਸਿਮਰਨ ਭੈ ਸਿਧ ਜਤੀ ਦਾਤੇ
2: ਹਰ ਸਿਮਰਨ ਨੀਚ ਚਹੁੰ ਕੁੰਡ ਜਾਤੇ

0: ਜੀ।
1: ਜੈ ਮਾਤ ਪਿਤਾ ਸਤਮੀਤ ਨਾ ਭਾਈ,
0: ਮਨੁਹਰ ਨਾਮ ਤੇਰੇ ਸੰਗ ਸਹਾਈ।
1: ਜੈ ਮਹਾਭਿਆਨ ਦੂਤ ਜਮ ਦਲੈ,
0: ਤੈ ਕੇਵਲ ਨਾਮ ਸੰਗ ਤੇਰੇ ਚਲੈ।
1: ਜੈ ਮੁਸ਼ਕਲ ਹੋਵੇ ਅਤ ਭਾਰੀ,
0: ਹਰ ਕੋ ਨਾਮ ਖਿਨ ਮਾਹੇ ਉਧਾਰੀ।
1: ਅਨਕ ਪੁਨਹ ਚਰਨ ਕਰਤ ਨਹੀਂ ਤਰੈ,
0: ਹਰ ਕੋ ਨਾਮ ਗੋਡ ਬਾਪ ਬਰ ਹਰੈ।
1: ਗੁਰਮੁਖ ਨਾਮ ਜਪੋ ਮਨ ਮੇਰੇ,
0: ਨਾਨਕ ਪਾਵੋ ਸੁਖ ਹਨੇਰੇ।
1: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ,
0: ਹਰ ਕਾ ਨਾਮ ਜਪਤ ਹੋਏ ਸੁਖੀਆ।
1: ਲਾਖ ਕਰੋਰੇ ਬੰਧਨ ਪਰੈ,
0: ਹਰ ਕਾ ਨਾਮ ਜਪਤ ਨਿਸਤਰੈ।
1: ਅਨਕ ਮਾਇਆ ਰੰਗ ਤੇ ਨਾਮ ਬੁਝਾਵੈ,
0: ਹਰ ਕਾ ਨਾਮ ਜਪਤ ਅਕਾਵੈ।
1: ਜਹ ਮਾਰਗ ਇਹੋ ਜਾਤ ਅਕੇਲਾ,
0: ਤਹਿਰ ਨਾਮ ਸੰਗ ਹੋ ਸੁਵੇਲਾ।
1: ਐਸਾ ਨਾਮ ਮਨ ਸਦਾ ਧਿਆਈਐ,
0: ਨਾਨਕ ਗੁਰਮੁਖ ਪਰਮ ਗਤ ਪਾਈਐ।
1: ਛੂਟਤ ਨਹੀਂ ਕੋ

0: ਨਾਨਕ ਪਾਈਐ ਸਾਧ ਕੈ ਸੰਗ,
1: ਜੈ ਮਾਰਗ ਕੇ ਕਨੇ ਜਾਹੇ ਨ ਕੋਸਾ,
0: ਹਰ ਕਾ ਨਾਮ ਮਹਾ ਸੰਗ ਦੋਸਾ,
1: ਜੈ ਭੈਣੇ ਮਹਾ ਅੰਧ ਕੁਬਾਰਾ,
0: ਹਰ ਕਾ ਨਾਮ ਸੰਗ ਉਜਿਆਰਾ,
1: ਜਹ ਪੰਥ ਤੇਰਾ ਕੋ ਨਾ ਸਿਆਨੂ,
0: ਹਰ ਕਾ ਨਾਮ ਦੇ ਨਾਲ ਬਸਾਨੂ,
1: ਜੈ ਮਹਾ ਭਿਆਨ ਤਪਤ ਬਹੁ ਕਾਮ,
0: ਤੈ ਹਰ ਕੇ ਨਾਮ ਕੀ ਤਮੋ ਪਰਸਾਮ,
1: ਜਹ ਤ੍ਰਿਖਾ ਮਨ ਤੋ ਜ ਆ ਕਰ ਖੈ,
0: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ,
1: ਭਗਤ ਜਿਨਾ ਕੀ ਬਰਤਨ ਨਾਮ,
0: ਸੰਤ ਜਨਾ ਕੇ ਮਨ ਬਿਸਰਾਮ,
1: ਹਰ ਕਾ ਨਾਮ ਦਾਸ ਕੀ ਓਟ,
0: ਹਰ ਕੇ ਨਾਮ ਉਦਰੇ ਜਨ ਕੋਟ,
1: ਹਰ ਜਸ ਕਰਤ ਸੰਤ ਦਿਨ ਰਾਤ,
0: ਹਰ ਹਰਿ ਔਖਦ ਸਾਧ ਕੁਮਾਰ,
1: ਹਰ ਜਨ ਕੇ ਹਰ ਨਾਮ ਨਿਧਾਨ,
0: ਪਾਰ ਬ੍ਰਹਮ ਜਨ ਕੀ ਨੋ ਦਾਨ,
1: ਮਨ ਤਨ ਰੰਗ ਰਤੇ ਰੰਗ ਇਕ ਹੈ,
0: ਨਾਨਕ ਜਨ ਕੇ ਬਿਰਤ ਬਵੇਕੈ,
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ,
0: ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ,
1: ਹਰ ਕਾ ਨਾਮ ਜਨ ਕਾ ਰੂਪ ਰੰਗ,
0: ਹਰ ਨਾਮ ਜਪਤ ਕਬ ਬਰੇ ਨਾ ਭਾਂਗੋ,
1: ਹਰ ਕਾ ਨਾਮ ਜਨ ਕੀ ਵਡਿਆਈ,
0: ਹਰ ਕੇ ਨਾਮ ਜਨ ਸੋਭਾ ਪਾਈ,
1: ਹਰ ਕਾ ਨਾਮ ਜਨ ਕੋ ਭੋਗ ਜੋਗ,
0: ਹਰ ਨਾਮ ਜਪਤ ਕਛ ਨਾਹੀ ਵਿਯੋਗ,
1: ਜਨ ਰਾਤਾ ਹਰ ਨਾਮ ਕੀ ਸੇਵਾ,
0: ਨਾਨਕ ਪੂਜੈ ਹਰ ਹਰ ਦੇਵਾ,
1: ਹਰ ਹਰ ਜਨ ਕੇ ਮਾਲਕ ਜੀਨਾ,
0: ਹਰ ਧਨ ਜਨ ਕੋ ਆਪ ਪ੍ਰਭ ਦੀਨਾ,
1: ਹਰ ਹਰ ਜਨ ਕੇ ਓਟ ਸਤਾਣੀ,
0: ਹਰ ਪ੍ਰਤਾਪ ਜਨ ਅਵਰ ਨ ਜਾਣੀ,
1: ਓਤ ਪੋਤ ਜਨ ਹਰ ਰਸ ਰਾਤੇ,
0: ਧੁਨ ਸਮਾਧ ਨਾਮ ਰਸ ਮਾਤੇ,
1: ਆਠ ਪਹਿਰ ਜਨ ਹਰ ਹਰ ਜਪੈ,
0: ਹਰ ਕਾ ਭਗਤ ਪ੍ਰਗਟ ਨਹੀਂ ਜਪੈ,
1: ਹਰ ਕੀ ਭਗਤ ਮੁਕਤ ਬਹੁ ਕਰੇ,
0: ਨਾਨਕ ਜਨ ਸੰਗੇ ਤੇ ਤਰੇ,
1: ਹਰ ਜਾਤ ਇਹੋ ਹਰ ਕੋ ਨਾਮ,
0: ਕਾਮ ਧੇਨ ਹਰ ਹਰ ਗੁਣ ਗਾਮ,
1: ਸਭ ਤੇ ਉਤਮ ਹਰ ਕੀ ਕਥਾ,
0: ਨਾਮ ਸੁਣਨ ਤੇ ਦਰਦ ਦੁੱਖ ਲੱਤਾ,
1: ਨਾਮ ਕੀ ਮਹਿਮਾ ਸੰਤ ਰਿਦ ਬਸਾ,
0: ਸੰਤ ਪ੍ਰਤਾਪ ਦੁਰਤ ਸਭ ਨਸੈ,
1: ਸੰਤ ਕਾ ਸੰਗ ਬੜ ਭਾਗੀ ਪਾਈਆ,
0: ਸੰਤ ਕੀ ਸੇਵਾ ਨਾਮ ਧਿਆਈਐ,
1: ਨਾਮ ਤੁਲ ਕਛ ਅਵਰ ਨਾ।

0: ਕਦੇ ਜਾਪ ਤਾਪ ਗਿਆਨ ਸਭ ਧਿਆਨ
1: ਘਟ ਸ਼ਾਸਤਰ ਸਿਮਰਤ ਬਖਿਆਨ
0: ਜੋਗ ਅਭਿਆਸ ਕਰਮ ਧਰਮ ਕਿਰਿਆ
1: ਸਗਲ ਤਿਆਗ ਬਨ ਮਧੇ ਫਿਰਿਆ
0: ਅਨਕ

0: ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ,
1: ਨੌ ਖੰਡ ਪ੍ਰਥਮੇ ਫਿਰੈ ਚਰ ਜੀਵੈ,
0: ਮਹਾ ਉਦਾਸ ਤਪੀਸਰ ਥੀਵੈ,
1: ਅਗਨ ਮਾਹੇ ਹੋਮਤ ਪਰਾਨ,
0: ਕਨ ਕਾਸੋ ਹੈ ਵਰਭੂਨ ਦਾਨ,
1: ਨਿਉਲੀ ਕਰਮ ਕਰੇ ਬਹੁ ਆਸਨ,
0: ਜੈਨ ਮਾਰਗ ਸੰਜਮ ਅਤ ਸਾਧਨ,
1: ਨਿਮਕ ਨਿਮਕ ਕਰ ਸਰੀਰ ਕਟਾਵਾ,
0: ਤੋ ਭੀ ਹੋਮੇ ਮੈਲ ਨ ਜਾਵੈ,
1: ਹਰ ਕੇ ਨਾਮ ਸਮ ਸਰ ਕਛ ਨਾਹੈ,
0: ਨਾਨਕ ਗੁਰਮੁਖ ਨਾਮ ਜਪਤ ਗਦ ਪਾਹੈ,
1: ਮਨ ਕਾਮਨਾ ਤੀਰਥ ਦੇਹ ਛੁਟੈ,
0: ਗਰਭ ਘਮਾਨ ਨ ਮਨ ਦੇ ਹੁਟੈ,
1: ਸੋਚ ਕਰੈ ਦਿਨ ਸਾਰ ਰਾਤ,
0: ਮਨ ਕੀ ਮੈਲ ਨ ਤਨ ਤੇ ਜਾਤ,
1: ਇਸ ਦੇਹੀ ਕੋ ਬਹੁ ਸਾਧਨਾ ਕਰੈ,
0: ਮਨ ਤੇ ਕਭੂ ਨ ਮਿਖਿਆ ਡਰੈ,
1: ਜਲ ਧੋਵੈ ਬਹੁ ਦੇਹ ਅਨੀਤ,
0: ਤੁਧ ਕਹਾ ਹੋਏ ਗਾਜੀ ਭੀਤ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ,
0: ਨਾਨਕ ਨਾਮ ਉਧਰੇ ਪਤਿਤ ਬਹੁ ਮੂਚ,
1: ਬਹੁਤ ਸਿਆਣ ਪਜਮ ਕਾ ਭਾਵ ਵਿਆਪੈ,
0: ਅਨਕ ਜਤਨ ਕਰ ਦਰਸ਼ਨ ਨਾ ਦਰਾਪੈ,
1: ਏਕ ਅਨੇਕ ਅਗਨ ਨੇ ਬੁਝੈ,
0: ਕੋਟ ਪਾਪ ਦਰਗਹਨੀ ਸਿਜੈ,
1: ਛੂਟਸ ਨਾਹੀ ਉਬ ਪਿਆਲ,
0: ਉਹ ਵਿਆਪੈ ਮਾਇਆ ਜਾਲ,
1: ਅਵਰ ਕਰਤੂਤ ਸਗਲੀ ਜਮ ਡਾਨੈ,
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ,
1: ਹਰ ਕਾ ਨਾਮ ਜਪਤ ਦੁਖ ਜਾਏ,
0: ਨਾਨਕ

0: ਜਿਸ ਜਨ ਕੋ ਪ੍ਰਭਦਾਰ ਸੁਪਿਆਸਾ
1: ਨਾਨਕ ਦਾਗੇ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ
1: ਸਾਧ ਸੰਗ ਜਾ ਕਾ ਮਿਟੇ ਅਭਿਮਾਨ
0: ਆਪਸ ਕੋ ਜੋ ਜਾਣੇ ਨੀਚਾ
1: ਤੂ ਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ
1: ਹਰ ਹਰ ਨਾਮ ਦਿਨ ਘਟ ਘਟ ਜੀਨਾ
0: ਮਨ ਆਪਣੇ ਤੇ ਬੁਰਾ ਮਿਟਾਨਾ
1: ਵੇਖੇ ਸਗਲ ਸਹਿਤ ਸਾਜਨਾ
0: ਸੁਖ ਦੁਖ ਜਨ ਸਾਮ

0: ਘਟਾ ਕੇ ਅੰਦਰ ਜਾਮੀ
1: ਆਪਣੀ ਕਤਮਤ ਜਾਨੋ ਆਪੇ
0: ਆਪਨ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤਤ ਤੁਮ ਤੇ ਹੋਏ
0: ਨਾਨਕ ਅਵਰ ਨ ਜਾਣ ਸਕੋਏ
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ
0: ਹਰ ਗੁਰ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉਤਮ ਕਿਰਿਆ
0: ਸਾਧ ਸੰਗ ਦੁਰਮਤ ਮਰ ਹਿਰਿਆ
1: ਸਗਲ ਉਦਮ ਮੈਂ ਉਦਮ ਭਲਾ
0: ਹਰ ਕਾ ਨਾਮ ਜਪ ਹੋ ਦੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ
0: ਹਰ ਕੋ ਜਸ ਸੁਨ ਰਸਨ ਬਖਾਨੀ
1: ਸਗਲ ਥਾਨ ਤੇ ਉਹ ਉਤਮ ਥਾਨ
0: ਨਾਨਕ ਜੇ

0: ਰਾਸ਼ਟਰਪਤੀ ਰਮਈਆ ਕੇ ਗੁਣ ਚੇਤ ਪੁਰਾਨੀ
1: ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ
0: ਜਿਨ ਤੂੰ ਸਾਜ ਸਵਾਰ ਸ਼ਿਗਾਰਿਆ
1: ਗਰਭਗਨ ਮੈਂ ਜਿਨੇ ਉਬਾਰਿਆ
0: ਬਾਰ ਵਿਵਸਥਾ ਤੁਜੈ ਪਿਆਰੇ ਦੂਤ
1: ਭਰ ਜੋਵਨ ਭੋਜਨ ਸੁਖ ਸੂਦ
0: ਬਿਰਧ ਪਿਆ ਉਪਰ ਸਾਖ ਸੈਨ
1: ਮੌਕੇ ਪਿਆ ਬੈਠ ਕੋ ਦੈਨ
0: ਕਿਉਂ ਨਿਰਗੁਣ ਗੁਣ ਕਛੂ ਨਾ ਬੂਝੇ
1: ਬਖਸ਼ ਲਿਓ ਤੋ ਨਾਨਕ ਸੀ ਜੈ
0: ਪ੍ਰਸਾਦ ਧਰ ਉਪਰ ਸੁਖ ਵਸੈ
1: ਤੁਧ ਭਰਾਤ ਮੀਤ ਬਣਦਾ ਸੰਘ ਹਸੈ
0: ਜੈ ਪ੍ਰਸਾਦ ਪੀਵੈ ਸੀਤਲ ਜਲਾ
1: ਸੁਖਦਾਈ ਪਵਨ ਭਾਵ ਕਮੋਲਾ
0: ਜੈ ਪ੍ਰਸਾਦ ਭੋਗੇ ਸਭ ਰਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹੱਥ ਪਾਵ ਕਰਨ ਨੇਤਰ ਰਸਨਾ
1: ਤਿਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ।

0: ਕੀ ਟਹਿਲ ਪਾਵੇ ਦਰਗਹਿਮਾਨ
1: ਕਿਸੇ ਬਸਾਰੇ ਮੁਗਧ ਜਾਨ
0: ਸਦਾ ਸਦਾ ਇਹੋ ਭੁੱਲਣ ਹਾਰ
1: ਨਾਨਕ ਰਾਖਣ ਹਾਰ ਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਦਾ ਛੋੜ ਝੂਠ ਸੰਗ ਮਚੈ
0: ਜੋ ਚਲਣਾ ਸੋ ਅਸਥਿਰ ਕਰ ਮਾਨੇ
1: ਜੋ ਹੋਵਨ ਸੋ ਦੂਰ ਪਰਾਨੇ
0: ਛੋੜ ਜਾਏ ਤਿਸ ਕਾ ਸਰਮ ਕਰੈ
1: ਤੰਗ ਸਹਾਇ ਤਿਸ ਪਰ ਹਰੈ
0: ਚੰਦਨ ਲੇਪ ਉਤਾਰੇ ਧੋਏ
1: ਗਰਦ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤ ਤੇ ਵਿਕਰਾਲ
1: ਨਾਨਕ ਗਾੜ ਲਿਹੋ ਪ੍ਰਭ ਦਿਆਲ
0: ਕਰਤੂਤ ਪਸੂ ਕੀ ਮਾਨਸ ਜਾਤ
1: ਲੋਕ ਵਿਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਤਪਸ ਨਾਹੀ ਕਛ ਕਰੇ ਛੁਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਭ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆਹਾ
1: ਗਲ ਪਾਥਰ ਕੈਸੇ ਦਰੇ ਉਥਾ
0: ਜਾ ਕੇ ਅੰਤਰ ਬਸੇ ਪ੍ਰਭ ਆਪ
1: ਨਾਨਕ ਦੇ ਜਨ ਸਹਿਜ ਸਮਾਤ
0: ਸੁਨ ਅੰਧਾ ਕੈਸੇ ਮਾਰਗ ਪਾਵੈ
1: ਅਰਗੈ ਲਿਹੋ ਓੜ ਨਿਭਾਵੈ
0: ਕਹਾ ਬਜਾਰਤ ਬੂਝੇ ਡੋਰਾ
1: ਜਿਸ ਕਹੀਏ ਤੋ ਸਮਝੇ ਭੋਰਾ
0: ਕਹਾ ਬਿਸਨ ਪਦ ਗਾਵੇ ਗੁੰਗ
1: ਜਦਨ ਕਰੇ ਤੋ ਭੀ ਸੁਰ ਭੰਗ
0: ਕਹਿ ਪਿੰਗੁਲ ਪਰਬਤ ਪਰ ਭਵਨ
1: ਨਹੀਂ ਹੋ ਤੂੰ ਹਾਂ ਉਸ ਗਵਨ
0: ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰਾ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੇ ਨਾ ਚੀਤ
1: ਜੋ ਮੈਂ ਰਾਹੀ ਤਾਂ ਸੋ ਪ੍ਰੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ
1: ਆਨੰਦ ਕੇਲ ਮਾਇਆ ਰੰਗ ਦੋ।

0: ਸਾਧਕ ਸੰਗ ਮੁਖ ਉਜਲ ਹੋਤ,
1: ਸਾਧ ਸੰਗ ਮਲ ਸਗਲੀ ਖੋਤ,
0: ਸਾਧਕ ਸੰਗ ਮਿਟੇ ਅਭਿਮਾਨ,
1: ਸਾਧਕ ਸੰਗ ਪ੍ਰਗਟੇ ਸੋ ਗਿਆਨ,
0: ਸਾਧਕ ਸੰਗ ਬੁਝੇ ਬ੍ਰਹਮ ਨੇਰਾ,
1: ਸਾਧ ਸੰਗ ਸਭ ਹੋਤ ਨਵੇਰਾ,
0: ਸਾਧਕ ਸੰਗ ਪਾਏ ਨਾਮ ਰਤਨ,
1: ਸਾਧਕ ਸੰਗ ਇੱਕ ਉਪਰ ਜਤਨ,
0: ਸਾਧਕ ਮਹਿਮਾ ਵਰਨੇ ਕੌਣ ਪਰਾਨੀ,
1: ਨਾਨਕ ਸਾਧਕ ਸੋ ਬਾਬਰ ਮਹਿ ਸਮਾਨੀ,
0: ਸਾਧਕ ਸੰਗ ਅਗੋਚਰ ਮਿਲਾ,
1: ਸਾਧਕ ਸੰਗ ਸਦਾ ਪ੍ਰਫੁੱਲੈ,
0: ਸਾਧਕ ਸੰਗ ਆਵਹਿ ਬਸ ਪੰਚਾ,
1: ਸਾਧ ਸੰਗ ਅੰਮ੍ਰਿਤ ਰਸ ਪੁੰਚਾ,
0: ਸਾਧ ਸੰਗ ਹੋਏ ਸਭ ਕੀ ਰੇਨ,
1: ਸਾਧਕ ਸੰਗ ਮਨੋਹਰ ਬੈਨ,
0: ਸਾਧਕ ਸੰਗ ਨਾ ਕਤੂੰ ਧਾਵੈ,
1: ਸਾਧ ਸੰਗ ਸਥਿਤ ਮਨ ਭਾਵੈ,
0: ਸਾਧਕ ਸੰਗ ਮਾਇਆ ਤੇ ਭਿੰਨ,
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ,
0: ਸਾਧ ਸੰਗ ਦੁਸ਼ਮਣ ਸਮੀਤ,
1: ਸਾਧੂ ਕੈ ਸੰਗ ਮਹਾਪਨੀਤ,
0: ਸਾਧ ਸੰਗ ਕਿਸੋ ਨਹੀਂ ਬੈਰ,
1: ਸਾਧਕ ਸੰਗ ਨਾ ਬੀਗਾ ਬੈਰ,
0: ਸਾਧਕ ਸੰਗ ਨਾਹੀ ਕੋ ਮੰਦਾ,
1: ਸਾਧ ਸੰਗ ਜਾਣੇ ਪਰਮਾਨੰਦਾ,
0: ਸਾਧਕ ਸੰਗ ਨਾਹੀ ਹਾਂ ਤਾਪ,
1: ਸਾਧਕ ਸੰਗ ਤਜੇ ਸਭ ਆਪ,
0: ਆਪੇ ਜਾਣੇ ਸਾਧ ਬੜਾਈ,
1: ਨਾਨਕ ਸਾਧ ਪ੍ਰਭੂ ਬਣਾਈ,
0: ਸਾਧਕ ਸੰਗ ਨਾ ਕਬੂ ਧਾਵੈ,
1: ਸਾਧਕ ਸੰਗ ਸਦਾ ਸੁਖ ਪਾਵੈ,
0: ਸਾਧ ਸੰਗ ਬਸਤ ਅਗੋ ਚਿਰਲ ਹੈ,
1: ਸਾਧੂ ਕੈ ਸੰਗ ਅਜਾਰ ਸਹਿ,
0: ਸਾਧਕ ਸੰਗ ਬਸੇ ਤਨ ਉੱਚੇ,
1: ਸਾਧੂ ਕੈ ਸੰਗ ਮਹਿਲ ਪੂਜੈ,
0: ਸਾਧਕ ਸੰਗ ਦ੍ਰਿੜੇ ਸਭ ਧਰਮ,
1: ਸਾਧਕ ਸੰਗ ਕੇਵਲ ਪਾਰ ਬ੍ਰਹਮ,
0: ਸਾਧਕ ਸੰਗ ਪਾਏ ਨਾਮ ਨਿਧਾਨ,
1: ਨਾਨਕ ਸਾਧੂ ਕੈ ਕੁਰਬਾਨ,
0: ਸਾਧਕ ਸੰਗ ਸਭ ਕੁੱਲ ਉਧਾਰ,
1: ਸਾਧ ਸੰਗ ਸਾਧਨ ਮੀਤ ਕੁਟੰਬ ਨਿਸਤਾਰੈ,
0: ਸਾਧੂ ਕੈ ਸੰਗ ਸੋ ਧਨ ਪਾਵੈ,
1: ਨਿਜ ਧਨ ਤੇ ਸਭ ਕੋ ਬਰਸਾਵੈ,
0: ਸਾਧ ਸੰਗ ਧਰਮ ਰਾਏ ਕਰੇ ਸੇਵਾ,
1: ਸਾਧ ਕੇ ਸੰਗ ਸੋਭਾ ਸੁਰ ਦੇਵਾ,
0: ਸਾਧੂ ਕੇ ਸੰਗ ਪਾਪ ਪਲਾਇਨ,
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ,
0: ਸਾਧ ਕੇ ਸੰਗ ਸੁਰਬ ਤਾਨ ਗਮ,
1: ਨਾਨਕ ਸਾਧ ਕੇ ਸੰਗ ਸਫਲ ਜਨਮ,
0: ਸਾਧ ਕੇ ਸੰਗ ਨਹੀਂ ਕਛ ਘਾਲ,
1: ਦਰਸ਼ਨ ਭੇਟ ਦਹੋਦ ਨਿਹਾਲ,
0: ਸਾਧ ਕੇ ਸੰਗ ਕਲੂਖਤ ਹਰੈ,
1: ਸਾਧ ਕੇ ਸੰਗ ਨਰਕ ਪਰ ਹਰੈ,
0: ਸਾਧ ਕੇ ਸੰਗ ਇਹਾਂ ਉਹਾਂ ਸਹੇਲਾ,
1: ਸਾਧ ਸੰਗ ਬਿਸ਼ਰਤ ਹਰ ਮੇਲਾ,
0: ਜੋ ਛੇ ਸੋਈ ਫਲ ਪਾਵੈ,
1: ਸਾਧ ਕੇ ਸੰਗ ਨ ਬਿਰਤਾ ਜਾਵੈ,
0: ਹਰ ਬ੍ਰਹਮ ਸਾਧ ਰਿਧ ਬਸੈ,
1: ਨਾਨਕ ਉਦਰੈ ਸਾਧ ਸੁੰਦਰਸੈ,
0: ਸਾਧਕ ਸੰਗ ਸੁਣੋ ਹਰ ਨਾਉ,
1: ਸਾਧ ਸੰਗ ਹਰ ਕੇ ਗੁਣ ਗਾਓ,
0: ਸਾਧਕ ਸੰਗ

0: ਸਤ ਭਈ ਹਮਾਰੀ
1: ਸਾਧਕ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਬੇਟੇ ਸੰਜੋਗ
1: ਸਾਧਕੀ ਮਹਿਮਾ ਵੇਦ ਨ ਜਾਣੇ
0: ਜੇਤਾ ਸੁਣੇ ਤੇ ਤਾ ਬਖਿਆਨ ਹੈ
1: ਸਾਧਕੀ ਉਪਮਾ ਤਹਿ ਗੁਣ ਤੇ ਦੂਰ
0: ਸਾਧਕੀ ਉਪਮਾ ਰਹੀ ਭਰਪੂਰ
1: ਸਾਧਕੀ ਸੋਭਾ ਕਾ ਨਾਹੀ ਅੰਤ
0: ਸਾਧਕੀ ਸੋਭਾ ਸਦਾ ਬੇਅੰਤ
1: ਸਾਧਕੀ ਸੋਭਾ ਊਚ ਤੇ ਊਚੀ
0: ਸਾਧਕੀ ਸੋਭਾ ਮੂਚ ਤੇ ਮੂਚੀ
1: ਸਾਧਕੀ ਸੋਭਾ ਸਾਧ ਬਣ ਆਈ
0: ਨਾਨਕ ਸਾਧ ਪ੍ਰਭ ਭੇਦ

0: ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ
1: ਜੈਸੇ ਜਲ ਮਹਿ ਕਮਲਾ ਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ
1: ਜੈਸੇ ਸੂਰ ਸਰਬ ਕੋ ਸੋਖ
0: ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ
1: ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰਜ ਏਕ
1: ਜੋ ਬਸਦਾ ਗੋ ਗੋਦੇ ਗੋ ਚੰਦਨ ਲੇਪ
0: ਬ੍ਰਹਮ ਗਿਆਨੀ ਕਾ ਇਹ ਗੁਨਾਹ
1: ਨਾਨਕ ਜੋ ਪਾਵਕ ਕਾ ਸਹਿਜ ਸੁਭਾਉ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲ
1: ਜੈਸੇ ਮੈਲ ਨ ਲਾਗੇ ਜਲਾ
0: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ
1: ਜੈਸੇ ਦਾਰੂ ਪਰੇ ਆਕਾਸ
0: ਬ੍ਰਹਮ ਗਿਆਨੀ ਕੈ ਮਤਰ ਸਤਰ ਸਮਾਨ
1: ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ
0: ਬ੍ਰਹਮ ਗਿਆਨੀ ਊਚ ਤੇ ਊਚਾ
1: ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭੈ
1: ਨਾਨਕ ਜਿਨ ਪ੍ਰਭਾਵ ਕਰੇ
0: ਬ੍ਰਹਮ ਗਿਆਨੀ ਸਗਲ ਕੀ ਰੀਨਾ
1: ਆਦਮ ਰਸ ਬ੍ਰਹਮ ਗਿਆਨੀ ਜੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ
1: ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਪਾਇਆ
0: ਬ੍ਰਹਮ ਗਿਆਨੀ ਸਦਾ ਸਮਦਰਸੀ
1: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
1: ਬ੍ਰਹਮ ਗਿਆਨੀ ਕੀ ਨਿਰਮਲ ਜੋਗਦਾ
0: ਬ੍ਰਹਮ ਗਿਆਨੀ ਕਾ ਭੋਜਨ ਗਿਆਨ
1: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ
1: ਬ੍ਰਹਮ ਗਿਆਨੀ ਕਾ ਨਹੀਂ ਬਨਾਸ
0: ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ
1: ਬ੍ਰਹਮ ਗਿਆਨੀ ਬਰਪਕਾਰ ਮਹਾ
0: ਬ੍ਰਹਮ ਗਿਆਨੀ ਕੈ ਨਾਹੀਂ ਧੰਦਾ
1: ਬ੍ਰਹਮ ਗਿਆਨੀ ਲੈ ਧਾਵਤ ਬੰਦਾ
0: ਬ੍ਰਹਮ ਗਿਆਨੀ ਕੈ ਹੋਏ ਸੋ ਭਲਾ
1: ਬ੍ਰਹਮ ਗਿਆਨੀ ਸੋ ਭਲ ਭਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ
1: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
0: ਬ੍ਰਹਮ ਗਿਆਨੀ ਕਾ ਇੱਕ ਰੰਗ
1: ਬ੍ਰਹਮ ਗਿਆਨੀ ਕੈ ਬਸੇ ਪ੍ਰਭ ਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ
1: ਬ੍ਰਹਮ ਗਿਆਨੀ ਕੈ ਨਾਮ ਪਰਵਾਰ
0: ਬ੍ਰਹਮ ਗਿਆਨੀ ਸਦਾ ਸਾਧ ਜਾਗਤ
1: ਬ੍ਰਹਮ ਗਿਆਨੀ ਹੋ ਬੁੱਧ ਤਿਆਗਤ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਨਾਸ
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਇੱਕ ਸੰਘੇਤਾ
0: ਬ੍ਰਹਮ ਗਿਆਨੀ ਕਹਿ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ
1: ਬ੍ਰਹਮ ਗਿਆਨੀ ਕਾ

0: ਦਾ
1: ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਆ,
0: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ,
1: ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ,
0: ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ,
1: ਬ੍ਰਹਮ ਗਿਆਨੀ ਕੀ ਕੀਮਤ ਨਾ ਹੈ,
0: ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ,
1: ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ,
0: ਬ੍ਰਹਮ ਗਿਆਨੀ ਕੋ ਸਦਾ ਦੇਸ,
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਦਾਖਰ,
0: ਬ੍ਰਹਮ ਗਿਆਨੀ ਸਰਵ ਕਾ ਠਾਕੁਰ,
1: ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ ਹੈ,
0: ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ,
1: ਬ੍ਰਹਮ ਗਿਆਨੀ ਕਾ ਅੰਤ ਨਾ ਪਾਰ,
0: ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ,
1: ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ,
0: ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ,
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ,
0: ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ,
1: ਬ੍ਰਹਮ ਗਿਆਨੀ ਅਨਾਥ ਕਾ ਨਾਥ,
0: ਬ੍ਰਹਮ ਗਿਆਨੀ ਕਾ ਸਭ ਉਪਰ ਹਾਥ,
1: ਬ੍ਰਹਮ ਗਿਆਨੀ ਕਾ ਸਗਲ ਆਕਾਰ,
0: ਬ੍ਰਹਮ ਗਿਆਨੀ ਆਪ ਨਿਰੰਕਾਰ,
1: ਬ੍ਰਹਮ ਗਿਆਨੀ ਕੀ ਸੋਭਾ।

0: ਕਥਿਆ ਨਾਹੀ ਰਸ ਨਾ ਪਰਸ
1: ਮਨ ਮੈਂ ਪ੍ਰੀਤ ਨਿਰੰਜਨ ਦਰਸ
0: ਅੰਤਰਿਆ ਰੂਪ ਨਾ ਪੇਖੇ ਨੇਤਰ
1: ਸਾਧ ਕੀ ਟਹਿਲ ਸੰਤ ਸੰਗ ਹਿਤ
0: ਕਰ ਨਾ ਸੁਣੇ ਕਾਹੂ ਕੀ ਨਿੰਦਾ
1: ਤਪਦੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ
1: ਮਨ ਕੀ ਬਾਸ ਨਾ ਮਨ ਤੇ ਡਰੈ
0: ਇੰਦਰੀ ਜਿੱਤ ਪੰਚ ਦੋਖ ਤੇ ਰਹਿਤ
1: ਨਾਨਕ ਕੋਟ ਮਧੇ ਕੋ ਐਸਾ ਬਰਸ
0: ਵੈਸ਼ਨੋ ਸੋਜ ਸੁਪਰ ਸੋ ਪ੍ਰਸੰਨ
1: ਵਿਸ਼ਨ ਕੀ ਮਾਇਆ ਦੇ ਹੋਏ ਭਿੰਨ
0: ਕਰਮ ਕਰਤ ਹੋਵੇ ਨਹਿ ਕਰਮ
1: ਇਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ
1: ਕੇਵਲ ਭਗਤ ਕੀਰਤਨ ਸੰਗਰਾਜੈ
0: ਮਨ ਤਨ ਅੰਤਰ ਸਿਮਰਨ ਗੋਪਾਲ
1: ਤਬ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੇ ਅਬਰਾ ਨਾਮ ਜਪਾਵੈ
1: ਨਾਨਕ ਵੈਸ਼ਨੋ ਪਰਮ ਗਤ ਪਾਵੈ
0: ਭਗਵਤੀ ਭਗਵੰਤ ਭਗਤ ਕਾ ਰੰਗ
1: ਸਗਲ ਤਿਆਗੇ ਦੁਸ਼ਟ ਕਾ ਸੰਗ
0: ਮਨ ਤੇ ਬਿਨ ਸਹਿ ਸਗਲਾ ਭਰਮ
1: ਕਰ ਪੂਜੈ ਸਗਲ ਪਾਰ ਬ੍ਰਹਮ
0: ਸਾਧ ਸੰਗ ਪਾਪਾਂ ਮਲਕ ਹੋਵੈ
1: ਇਸ ਭਗਵਤੀ ਕੀ ਮਤ ਉਦਮ ਹੋਵੈ
0: ਭਗਵੰਤ ਕੀ ਟਹਿਲ ਕਰੇ ਨਿਤ ਨੀਤ
1: ਮਨ ਤਨਿ ਅਰਪੈ ਬਿਸ਼ਨ ਪ੍ਰੀਤ
0: ਕਰਕੇ ਚੰਨ ਹਿਰਦੇ ਵਸਾਵੈ
1: ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਿਤ ਜੋ

0: ਆਵੈ
1: ਵੇਦ ਪੁਰਾਣ ਸਿਮਰਤ ਬੂਝੈ ਮੂਲ
0: ਦੁਖ ਮੈਂ ਜਾਣੇ ਅਸਥੂਲ
1: ਤੂੰ ਵਰਨਾ ਕੋ ਦੇ ਉਪਦੇਸ਼
0: ਨਾਨਕ ਉਸ ਪੰਡਿਤ ਕੋ ਸਦਾ ਦੇਸ
1: ਬੀਜ ਮੰਤਰ ਸਰਬ ਕੋ ਗਿਆਨ
0: ਤੂੰ ਵਰਨਾ ਮੈਂ ਜਪੇ ਕੋ ਨਾਮ
1: ਜੋ ਜੋ ਜਪੈ ਤਿਸ ਕੀ ਗਤ ਹੋਏ
0: ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤਰ ਉਰ ਧਾਰੈ
0: ਬਸ ਪ੍ਰੇਤ ਮੁਗਧ ਪਾਥਰ ਕੋ ਤਾਰੈ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਏ ਧਰਮ
0: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
1: ਜਿਸ ਕੇ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤਿ ਰਾਮਦਾਸ
1: ਆਤਮ ਰਾਮ ਤਿਸ ਨਦਰ ਆਇਆ
0: ਦਾਸ ਦਸਾਂਤਨ ਭਾਏ ਤਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਦੋ ਦਾਸ ਦਰਗਾਹ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਤਿਸ ਦਾਸ ਕੋ ਸਭ ਸੋਧੀ ਪਰੈ
1: ਸਕਲ ਸੰਗ ਆਤਮ ਉਦਾਸ
0: ਐਸੀ ਜੋਗਤ ਨਾਨਕ ਰਾਮਦਾਸ
1: ਪ੍ਰਭ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਐਸਾ ਹਰਖ ਤੈਸਾ ਉਸ ਸੋਗ
0: ਸਦਾ ਆਨੰਦ ਤਹਿ ਨਹੀਂ ਵਿਯੋਗ
1: ਐਸਾ ਸਵਰਨ ਤੈਸੀ ਉਸ ਮਾਟੀ
0: ਐਸਾ ਅੰਮ੍ਰਿਤ ਤੈਸੀ ਬਿਖ ਕਾਟੀ
1: ਐਸਾ ਮਾਨ ਤੈਸਾ ਅਭਿਮਾਨ
0: ਐਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਔਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰੱਖੇ ਤੈਸਾ ਤਿਨ ਨਾਉ
1: ਆਪੇ ਕਰਨ ਕਰਾਵਣ ਜੋਗ
0: ਭਾਵੈ ਸੋਈ ਪੁਨ ਹੋਗ
1: ਅਸਰੋ ਆਪੇ ਅੰਤ ਤਰੰਗ
0: ਲਖੇ ਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੇ ਤੈਸਾ

0: ਗੱਬਰ ਗਾਰ
1: ਅਸ਼ਟਪਦੀ ਕਈ ਕੋਟ ਹੋਏ ਪੁਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭੈ ਤੀਰਥ ਵਾਸੀ
0: ਕਈ ਕੋਟ ਬਨ ਭਰਮੈ ਉਦਾਸੀ
1: ਕਈ ਕੋਟ ਵੇਦ ਕੇ ਸਰੋਤੇ
0: ਕਈ ਕੋਟ ਦਬੀ ਸਰੋਤੇ
1: ਕਈ ਕੋਟ ਆਤਮ ਧਿਆਨ ਧਾਰ ਹੈ
0: ਕਈ ਕੋਟ ਕਬ ਕਾਵ ਵਿਚਾਰ ਹੈ
1: ਕਈ ਕੋਟ ਨਵ ਤਨ ਨਾਮ ਧਿਆਵੈ
0: ਨਾਨਕ ਕਰਤੇ ਕਾ ਅੰਤ ਨ ਪਾਵ ਹੈ
1: ਕਈ ਕੋਟ ਭੈ ਅਭਿਮਾਨੀ
0: ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭੈ ਗਾਦਮ ਨਿਕੋਰ
1: ਕਈ ਕੋਟ ਪਰ ਦਰਭ ਕੋ ਹਿਰ ਹੈ
0: ਕਈ ਕੋਟ ਪਰ ਦੂਖ ਨ ਕਰ ਹੈ
1: ਕਈ ਕੋਟ ਮਾਇਆ ਸਰਮ ਵਾਹੇ
0: ਕਈ ਕੋਟ ਪਰਦੇਸ ਪਰਮਾਹੇ
1: ਜਿਤ ਜਿਤ ਲਾਭੋ ਤਿਤ ਤਿਤ ਲਗਨਾ
0: ਨਾਨਕ ਕਰਦੇ ਕੀ ਜਾਣੇ ਕਰਦਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਥਰ ਬ੍ਰਿਖ ਨੇ ਬਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸੀਅਰ ਸੂਰ ਨਖਯਤਰ
0: ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰ
0: ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ
1: ਕਈ ਕੋਟ ਰਾਜਸ ਤਾਮਸ ਸਾਤਕ
0: ਕਈ ਕੋਟ ਵੇਦ ਪੁਰਾਣ ਸਿਮਰਤ ਅਰਦਾਸਤ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀਏ ਚਿਰ ਜੀਵ
0: ਕਈ ਕੋਟ ਗਿਰੀ ਮੇਰ ਸੁਵਰਨ ਦੀ ਵੈ
1: ਕਈ ਕੋਟ ਜਖ ਕਿਨਰ ਪਿਸਾਚ
0: ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਚ
1: ਸਭ ਤੇ ਨੇਰੇ ਸਭ ਹੂਤੇ ਦੂਰ
0: ਨਾਨਕ ਆਪ ਔਲੇ ਪੁੱਤ ਰਹਿਆ ਪ੍ਰਭੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵ ਹੈ ਮਰ ਹੈ
0: ਕਈ ਕੋਟ ਬਹੁਤ ਜੋਨੀ ਫਿਰ ਹੈ
1: ਕਈ ਕੋਟ ਬੈਠਤੀ ਖਾਹੇ
0: ਕਈ ਕੋਟ ਘਾਲੇ ਤਕ ਬਾਹੇ
1: ਕਈ ਕੋਟ ਕੀਏ ਧਨਵੰਤ
0: ਕਈ ਕੋਟ ਮਾਇਆ ਮਹਿ ਜਿੰਦ
1: ਜਹ ਜਹ ਭਾਣਾ ਤਹਿ ਤਹਿ ਰਾਖੇ
0: ਨਾਨਕ ਸਾਹਿਬ ਕਿਸ ਪ੍ਰਭ ਕੇ ਹਾਥੇ
1: ਕਈ ਕੋਟ ਭੈ ਵੈਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਦਮ ਹੈ ਬਾਰ ਬ੍ਰਹਮ ਨਹਾਂਦੇ
1: ਕਈ ਕੋਟ ਦਰਸ਼ਨ ਪ੍ਰਭ ਪਿਆਸ
0: ਤਿਨ ਗੁਮ ਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਬਾਰ ਬ੍ਰਹਮ ਤਿਨ ਲਾਗਾ ਰੰਗ
1: ਜਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਦੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ

0: ਬਿਆਸਪਤੀ
1: ਕਰਨ ਕਰਾਵਨ ਕਰਨ ਜੋਗ
0: ਜੁਦ ਭਾਵੈ ਸੋਈ ਹੋਗ
1: ਕਿਨ ਮੈਂ ਥਾਪ ਥਾਪਨ ਹਾਰਾ
0: ਅੰਤ ਨਹੀਂ ਕਿਸ ਬਾਰਾ ਬਾਰਾ
1: ਹੁਕਮੈ ਧਾਰ ਅਧਾਰ ਰਹਾਵੈ
0: ਹੁਕਮੈ ਉਪਜੇ ਹੁਕਮ ਸਮਾਵੈ
1: ਹੁਕਮੈ ਊਚ ਨੀਚ ਵਿਵਹਾਰ
0: ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ
0: ਨਾਨਕ ਸਾਹਿਬ ਮੈਂ ਰਿਹਾ ਸਮਾਈ
1: ਪ੍ਰਭ ਭਾਵੇ ਮਾਨੁਖ ਗਤ ਪਾਵੈ
0: ਪ੍ਰਭ ਭਾਵੇ ਤਾਂ ਪਾਤਰ ਦਰਾਵੈ
1: ਪ੍ਰਭ ਭਾਵੇ ਬਿਨ ਸਾਸ ਤੇ ਰਾਖੈ
0: ਪ੍ਰਭ ਭਾਵੇ ਤਾਂ ਹਰ ਗੁਣ ਭਾਖੈ
1: ਪ੍ਰਭ ਭਾਵੇ ਤਾਂ ਪਤ ਤੋਂ ਉਧਾਰ ਹੈ
0: ਆਪ ਕਰੇ ਆਪਨ ਵਿਚਾਰੈ
1: ਦੋਹਾਂ ਸਿਰਿਆਂ ਕਾ ਆਪ ਸੁਆਮੀ
0: ਇਲੇ ਬਿਕਸੇ ਅੰਦਰ ਜਾਮੀ
1: ਜੋ ਭਾਵੇ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਅਵਰ ਨ ਆਵੈ
1: ਉਹ ਮਾਨਕ ਤੇ ਕਿਆ ਹੋਏ ਆਵੈ
0: ਜੁਦ ਭਾਵੈ ਸੋਈ ਕਰਾਵੈ
1: ਇਸ ਕੇ ਹਾਥ ਹੋਏ ਤਾਂ ਸਭ ਕੁਛ ਲੈ
0: ਜੁਦ ਭਾਵੈ ਸੋਈ ਕਰੇ
1: ਅਨ ਜਹਾਨਤ ਵਿਖਿਆ ਮੈਂ ਰਚੈ
0: ਜੇ ਜਾਣਦੇ ਆਪਣੇ ਆਪ ਬਚੈ
1: ਪਰ ਮੈਂ ਭੂਲਾ ਦਹਿ ਦਿਸਤਾਵੈ
0: ਨਿਮਕ ਮਾਹੀ ਚਾਰ ਗੁੰਡ ਫਿਰ ਆਵੈ
1: ਕਰ ਕਿਰਪਾ ਜਿਸੀ ਆਪਣੀ ਭਗਤ ਦੇ
0: ਨਾਨਕ ਦੇ ਦਿਨ ਨਾਮ ਮਿਲੇ
1: ਕਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਵਾਜ
1: ਜਾ ਕਾ ਦ੍ਰਿਸ਼ਟ ਕਛੂ ਨਾ ਆਵੈ
0: ਦਿਸਤਤ ਗਾਲ ਦਹਿ ਦਿਸ ਬੁਰਡਾਵੈ
1: ਜਾ ਕੋ ਆਪਣੀ ਕਰੇ ਬਖਸ਼ੀਸ
0: ਤਾਂ ਕਾ ਲੇਖਨ ਗਨੇ ਜਗਦੀਸ
1: ਜੀਓ ਪਿੰਡ ਸਭ ਤਿਸ ਕੀ ਰਾਸ
0: ਘਟ ਘਟ ਪੂਰਨ ਬ੍ਰਹਮ ਪ੍ਰਕਾਸ਼
1: ਆਪਣੀ ਬਣਤ ਆਪ ਬਨਾਈ
0: ਨਾਨਕ ਜੀਵੈ ਦੇਖ ਬਡਾਈ
1: ਇਸ ਕਾ

0: ਦੁਸ਼ਮਣੀ
1: ਸੰਤ ਕੇ ਦੁਖਨ ਯਾਰ ਜਾ ਘਟੈ
0: ਸੰਤ ਕੇ ਦੁਖਨ ਜਮ ਤੇ ਨਹੀਂ ਛੁਟੈ
1: ਸੰਤ ਕੇ ਦੁਖਨ ਸੁਖ ਸਭ ਜਾਏ
0: ਸੰਤ ਕੇ ਦੁਖਨ ਨਰਕ ਮਹਿ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ
0: ਸੰਤ ਕੇ ਦੁਖਨ ਸੋਭਾ ਦੇਹੀਨ
1: ਸੰਤ ਕੇ ਹੱਥੇ ਕੋ ਰੱਖੇ ਨਾ ਕੋਏ
0: ਸੰਤ ਕੇ ਦੁਖਨ ਦਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ
0: ਨਾਨਕ ਸੰਤ ਸੰਗ ਨਿੰਦਕ ਭੀਤਰੈ
1: ਸੰਤ ਕੇ ਦੁਖਨ ਤੇ ਮੁਖ ਭਵੈ
0: ਸੰਤਨ ਕੇ ਦੁਖਨ ਕਾਗ ਜਿਉ ਲਵੈ
1: ਸੰਤਨ ਕੇ ਦੁਖਨ ਸਰਪ ਜੋਨ ਪਾਏ
0: ਸੰਤ ਕੇ ਦੁਖਨ ਤ੍ਰਿਗਤ ਜੋਨ ਕਿਰਮਾਏ
1: ਸੰਤਨ ਕੇ ਦੁਖਨ ਤ੍ਰਿਸ਼ਨਾ ਮੈਂ ਜਲੈ
0: ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇਜ ਸਭ ਜਾਏ
0: ਸੰਤ ਕੇ ਦੁਖਨ ਨੀਚ ਨਿਚਾਏ
1: ਸੰਤ ਦੁਖੀ ਕਾ ਥਾਉ ਕੋ ਨਾਹੇ
0: ਨਾਨਕ ਸੰਤ ਭਾਵੈ ਤਾਉ ਪੀ ਗਤ ਪਾਹੇ
1: ਸੰਤ ਕੇ ਨਿੰਦਕ ਮਹਾਤ ਤਾਈ
0: ਸੰਤ ਕਾ ਨਿੰਦਕ ਖਿੰਡਿਕ ਨ ਪਾਈ
1: ਸੰਤ ਕਾ ਨਿੰਦਕ ਮਹਾ ਹਤਿਆਰਾ
0: ਸੰਤ ਕਾ ਨਿੰਦਕ ਪਰਮੇਸ਼ਵਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ
0: ਸੰਤ ਕਾ ਨਿੰਦਕ ਦੁਖੀ ਅਰਦੀਨ
1: ਸੰਤ ਕੇ ਨਿੰਦਕ ਕੋ ਸਰਬ ਰੋਗ
0: ਸੰਤ ਕੇ ਨਿੰਦਕ ਕੋ ਸਦਾ ਬਜੋਗ
1: ਸੰਤ ਕੇ ਨਿੰਦਾ ਦੁਖ ਮੈਂ ਦੁਖ
0: ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਏ ਮੋਖ
1: ਸੰਤ ਕੇ ਦੁਖੀ ਸਦਾ ਪਵਿੱਤ
0: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ
1: ਸੰਤ ਕੇ ਦੁਖੀ ਕੋ ਡਾਣ ਲਾਗੈ
0: ਸੰਤ ਕੇ ਦੁਖੀ ਕੋ ਸਭ ਤਿਆਗੈ
1: ਸੰਤ ਕੇ ਦੁਖੀ ਮਹਾ ਅਹੰਕਾਰੀ
0: ਸੰਤ ਕਾ ਦੁਖੀ ਸਦਾ ਬਕਾਰੀ
1: ਸੰਤ ਕਾ ਦੁਖੀ ਜਨਮ ਮਰੈ
0: ਸੰਤ ਕੀ ਦੁਖ ਨਾ ਸੁਖ ਦੇ ਡਰੈ
1: ਸੰਤ ਕੇ ਦੁਖੀ ਕੋ ਨਾਹੀਂ ਠਾਓ
0: ਨਾਨਕ ਸੰਤ ਭਾਵੇ ਤਨ ਲੈ ਮਿਲਾਏ
1: ਸੰਤ ਕਾ ਦੁਖੀ ਅੱਧ ਬੀਜ ਤੇ ਟੂਟੇ
0: ਸੰਤ ਕਾ ਦੁਖੀ ਕਦੇ ਕਾਜ ਨਾ ਪਹੁੰਚੈ
1: ਸੰਤ ਕਾ ਦੁਖੀ ਕਾ ਉਦਿਆਨ ਭਰਮਾਈਐ
0: ਸੰਤ ਕਾ ਦੁਖੀ ਉਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜੋ ਸਾਸ ਬਿਨਾ ਮਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ
0: ਆਪਣ ਬੀਜ ਆਪੇ ਹੀ ਗਾਹੇ
1: ਸੰਤ ਕੇ ਦੁਖੀ ਕਉ ਅਵਨ ਰਾਖਨ ਹਾਰ
0: ਨਾਨਕ ਸੰਤ ਭਾਵੈ ਤਨ ਲੈ ਉਬਾਰ
1: ਸੰਤ ਕਾ ਦੁਖੀ ਉਂਬਲ ਲਾਏ
0: ਜੋ ਜਲ ਬਿਹੂਨ ਮਛਲੀ ਤਨ ਬੜਾਏ
1: ਸੰਤ ਕਾ ਦੁਖੀ ਭੁੱਖਾ ਨੇ ਰਾਜਾ
0: ਜੋ ਭਾਵ ਕੀ ਧਨੀ ਧਰਾਪੈ
1: ਸੰਤ ਕਾ ਦੁਖੀ ਛੁਟੈ ਅਕੇਲਾ
0: ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ
0: ਸੰਤ ਕਾ ਦੁਖੀ ਸਦ ਮਿਥਿਆ ਕਹਿਤ
1: ਕਿਰਤ ਨਿੰਦਕ ਕਾ ਧੁਰ ਹੀ ਪਿਆ
0: ਨਾਨਕ ਜੋ ਦਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
0: ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ
1: ਸੰਤ ਕਾ ਦੁਖੀ ਸਦਾ ਸਹਿਕਾਈਆ ਹੈ
0: ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ
1: ਸੰਤ ਕੇ ਦੁਖੀ ਕੀ ਪੁਜੇ ਨਾਸਾ
0: ਸੰਤ ਕਾ ਦੁਖੀ ਉੱਠ ਚੱਲੇ ਨਿਰਾਸਾ
1: ਸੰਤ ਕੇ ਦੁਖ ਨਾ ਤ੍ਰਿਸ਼ਟੇ ਕੋਏ
0: ਜੈਸਾ ਭਾਵੈ ਤੈਸਾ ਕੋਈ ਹੋਏ
1: ਪਿਆ ਕਿਰਤ ਨਾ ਮਿਟੇ ਕੋਏ
0: ਨਾਨਕ ਜਾਣੇ ਸੱਚਾ ਸੋਏ
1: ਸਭ ਘੜ ਤਿਸਕੇ ਉਹ ਕਰਨੇ ਹਾਰ
0: ਸਦਾ ਸਦਾ ਤਿਸਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ
0: ਤਿਸੇ ਧਿਆਵੋ ਸਾਸ ਗਰਾਸ
1: ਸਭ ਕੁਛ ਵਰਤੈ ਤਿਸਕਾ ਕੀਆ
0: ਜੈਸਾ ਕਰੇ ਤੈਸਾ ਗੋਥੀਆ
1: ਆਪਣਾ ਖੇਲ ਆਪ ਕਰਨੇ ਹਾਰ
0: ਦੂਸਰ ਕੌਣ ਕਹੇ ਵਿਚਾਰ
1: ਜਿਸ ਨੂੰ ਕਿਰਪਾ ਕਰੇ ਤੁਸੀਂ ਆਪਣੇ ਨਾਮ ਦੇ
0: ਬੜ ਭਾਗੀ ਨਾ

0: ਭਰਮ ਭਉ ਜਾਏ।
1: ਅਸ਼ਟਪਦੀ ਮਾਨਕ ਕੀ ਟੇਕ ਬਿਰਥੀ ਸਭ ਜਾਨ,
0: ਦੇਵਨ ਕੋ ਏਕੇ ਭਗਵਾਨ,
1: ਜਿਸਕੇ ਦੀਏ ਰਹਿ ਗਾਏ,
0: ਬਹੁ ਨ ਦਿਸਣਾ ਲਾਗੇ ਆਏ,
1: ਮਾਰੇ ਰਾਖੇ ਕੋ ਆਪ,
0: ਮਾਨੁਖ ਕਹਿ ਕਿਸ ਨਾਹੀ ਹਾਥ,
1: ਤਿਸਕਾ ਹੁਕਮ ਬੂਝ ਸੁਖ ਹੋਏ,
0: ਤਿਸਕਾ ਨਾਮ ਰੱਖ ਕੰਠ ਪਰੋਏ,
1: ਸਿਮਰ ਸਿਮਰ ਸਿਮਰ ਪ੍ਰਭ ਸੋਏ,
0: ਨਾਨਕ ਬਿਘਨ ਨ ਲਾਗੇ ਕੋਏ,
1: ਉਸਤਤ ਮਨ ਮੈਂ ਕਰਨ ਰੰਕਾਰ,
0: ਕਰਮਨ ਮੇਰੇ ਸਤ ਵਿਵਹਾਰ,
1: ਨਿਰਮਲ ਰਤਨਾ ਅੰਮ੍ਰਿਤ ਪੀਓ,
0: ਸਦਾ ਸੁਹੇਲਾ ਕਰਨ ਜੀਓ,
1: ਨੈਨੋ ਬੇਖ ਠਾਕੁਰ ਕਾ ਰੰਗ,
0: ਸਾਧ ਸੰਗ ਬਿਨ ਸੇ ਸਭ ਸੰਗ,
1: ਚਰਨ ਚਲੋ ਮਾਰਗ ਗੋਬਿੰਦ,
0: ਮਿਠੇ ਪਾਪ ਜਪੀਏ ਹਰ ਬਿੰਦ,
1: ਕਰ ਹਰ ਕਰਮ ਸਰਬਨ ਹਰ ਕਥਾ,
0: ਹਰ ਦਰਗਹਿ ਨਾਨਕ ਉਜਲ ਮੱਥਾ,
1: ਭਾਗੀ ਤੇ ਜਨ ਜਗ ਮਾਹੇ,
0: ਸਦਾ ਸਦਾ ਹਰ ਕੇ ਗੁਣ ਗਾਹੇ,
1: ਰਾਮ ਨਾਮ ਜੋ ਕਰੇ ਵਿਚਾਰ,
0: ਚੇਤਨ ਬੰਦ ਗਨੀ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੀ,
0: ਸਦਾ ਸਦਾ ਜਨ ਹੁੰਦੇ ਸੁਖੀ,
1: ਏਕੋ ਏਕ ਏਕ ਪਛਾਨਾ,
0: ਇਹ ਤੁਧ ਕੀ ਉਹ ਸੋਝੀ ਜਾਣੈ,
1: ਨਾਮ ਸੰਗ ਜੁਦਕਾ ਮਨ ਮਾਨਿਆ,
0: ਨਾਨਕ ਤਿਨੇ ਨਿਰੰਜਨ ਜਾਣਿਆ,
1: ਗੁਰ ਪ੍ਰਸਾਦ ਆਪਨ ਆਪ ਸੁਝੇ,
0: ਇਸ ਕੀ ਜਾਨ ਹੋ ਤਿਸ ਨਾ ਬੁਝੈ,
1: ਸਾਧ ਸੰਗ ਹਰ ਹਰ ਜਸ ਕਹਿਤ,
0: ਸਰਬ ਰੋਗ ਤੇ ਉਹ ਹਰ ਜਨ ਰਹਿਤ,
1: ਅਨਦਨ ਕੀਰਤਨ ਕੇਵਲ ਬਖਿਆਨ,
0: ਗ੍ਰਹਿਸਥ ਮੈਂ ਕੋਈ ਨਿਰਵਾਨ,
1: ਏਕ ਉਪਰ ਜਿਸ ਜਨ ਕੀ ਆਸਾ,
0: ਜਿਸ ਕੀ ਕਟੀਐ ਜਮ ਕੀ ਫਾਸਾ,
1: ਹਰ ਬ੍ਰਹਮ ਕੀ ਜਿਸ ਮਨ ਭੂਖ,
0: ਨਾਨਕ ਤਿਸੇ ਨ ਲਾਗੇ ਦੁਖ,
1: ਜਿਸ ਕੋ ਹਰ ਪ੍ਰਭ ਮਨ ਚਿਤ ਆਵਾ,
0: ਸੋ ਸੰਤ ਸੁਹੇਲਾ ਨਹੀਂ ਡੁਲਾਵੈ,
1: ਜਿਸ ਪ੍ਰਭ ਆਪਣਾ ਕਿਰਪਾ ਕਰੈ,
0: ਸੋ ਸੇਵਕ ਕਹੋ ਕਿਸ ਤੇ ਡਰੈ,
1: ਜੈਸਾ ਸਾ ਤੈਸਾ ਦ੍ਰਿਸ਼ਟਾਇਆ,
0: ਆਪਣੇ ਕਾਰਜ ਮਹਿ ਆਪ ਸਮਾਇਆ,
1: ਸੋਧਤ ਸੋਧਤ ਸੋਧਤ ਸੀਜਿਆ,
0: ਗੁਰ ਪ੍ਰਸਾਦ ਦਤ ਸਭ ਬੂਝਿਆ,
1: ਜਬ ਦੇਖੋ ਤਬ ਸਭ ਕੁਛ ਮੂਲ,
0: ਨਾਨਕ ਸੋ ਸੁਖਮ ਸੋਈ ਅਦੂਲ,
1: ਨਾ ਕਿਸ ਜਨਮੈ ਨਾ ਕਿਸ ਮਰੈ,
0: ਆਪਣ ਜਲਦੇ ਆਪ ਹੀ ਕਰੈ,
1: ਆਵਣ ਜਾਵਣ ਦ੍ਰਿਸ਼ਟ ਅਨ ਦ੍ਰਿਸ਼ਟ,
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਕ ਜੁਗਤ ਰਚ ਦਾਪ ਦਾਪ,
1: ਨਾਸ਼ੀ ਨਾਹੀ ਕਿਸ ਖੰਡ,
0: ਧਾਰਨ ਧਾਰਿਓ ਬ੍ਰਹਿਮੰਡ,
1: ਅਲਖ ਅਭੇਵ ਪੁਰਖ ਪ੍ਰਤਾਪ,
0: ਆਪ ਜਪਾਏ ਤਾਂ ਨਾਨਕ ਜਾਪ,
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ,
0: ਸਗਲ ਸੰਸਾਰ ਉਧਰੇ ਦਿਨ ਮੰਤ,
1: ਪ੍ਰਭ ਕੇ ਸੇਵਕ ਸਗਲ ਉਧਾਰਨ,
0: ਪ੍ਰਭ ਕੇ ਸੇਵਕ ਦੁਖ ਬਸਾਰਨ,
1: ਆਪੇ ਮੇਲ ਲੈ ਕਿਰਪਾਲ,
0: ਗੁਰ ਕਾ ਸ਼ਬਦ ਜਪ ਭੈ ਨਿਹਾਲ,
1: ਉਨਕੀ ਸੇਵਾ ਸੋਈ ਲਾਗੈ,
0: ਜਿਸ ਨੂੰ ਕਿਰਪਾ ਕਰੇ ਬੜ ਭਾਗੈ,
1: ਨਾਮ ਜਪਤ ਪਾਵੇ ਵਿਸਰਾਮ,
0: ਨਾਨਕ ਤਿਨ ਪੁਰਖ ਉਦਮ ਕਰਮਾਨ,
1: ਜੋ ਕੁਛ ਕਰੇ ਸੋ ਪ੍ਰਭ ਕੇ ਰੰਗ,
0: ਸਦਾ ਸਦਾ ਬਸੇ ਹਰ ਸੰਗ,
1: ਸਹਿਜ ਸੁਭਾਏ ਹੋਵੇ ਸੋ ਹੋਏ,
0: ਕਰਨੇ ਹਰ ਪਛਾਣੇ ਸੋਏ,
1: ਪ੍ਰਭ ਕਾ ਕੀਆ ਜਨ ਮੀਠ ਲਗਾਨਾ,
0: ਜੈਸਾ ਸਾਧ ਐਸਾ ਦਸਤਾਨਾ,
1: ਜਿਸ ਤੇ ਉਪਜੇ ਤਸਮਾਹੇ ਸਮਾਏ,
0: ਉਹ ਸੁਖ ਨਿਧਾਨ ਨੂੰ।

0: ਅਸ਼ਟਪਦੀ ਟੂਟੀ ਗਾਂਢਣ ਹਾਰ ਗੋਪਾਲ
1: ਸਰਬ ਦੀਆਂ ਆਪੇ ਬ੍ਰਿੰਦਪਾਲ
0: ਸਗਲ ਕ ਚਿੰਤਾ ਜਿਸ ਮਨ ਮਾਹੇ
1: ਤਿਸ ਦੇ ਬਿਰਧਾ ਕੋਈ ਨਾਹੇ
0: ਰੇ ਮਨ ਮੇਰੇ ਸਦਾ ਹਰ ਜਾਪ
1: ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀਆ ਕਛੂ ਨਾ ਹੋਏ
1: ਜੇ ਸੋ ਬ੍ਰਾਹਮਣੀ ਲੋਚੈ ਕੋਏ
0: ਤਿਸ ਬਿਨ ਨਾਹੀ ਤੇਰੇ ਕਿਛ ਕਾਮ
1: ਗਤ ਨਾਨਕ ਜਾਵੇ ਗਰ ਨਾਮ
0: ਰੂਪ ਬੰਤ ਹੋਏ ਨਾਹੀ ਮੋਹ ਹੈ
1: ਪ੍ਰਭ ਕੀ ਜੋਤ ਸਗਲ ਘਟ ਸੋ ਹੈ
0: ਧਨ ਬੰਤਾ ਹੋਏ ਕਿਆ ਕੋ ਗਰਬ ਹੈ
1: ਜਾਂ ਸਭ ਕੇ ਤਿਸ ਗਾਦੀ ਆ ਦਰਬ ਹੈ
0: ਅਤ ਸੂਰਾ ਜੇ ਕਉ ਕਹਾਵੈ
1: ਪ੍ਰਭ ਕੀ ਕਲਾ ਬਿਨਾ ਕਹਿਤਾ ਵੈ
0: ਜੇ ਕੋ ਹੋਏ ਬਹਿ ਦਾਤਾਰ
1: ਇਸ ਦੇਨ ਹਾਰ ਜਾਨੇ ਗੋਬਾਰ
0: ਜਿਸ ਗੁਰ ਪ੍ਰਸਾਦ ਟੂਟੇ ਹਾਂ ਰੋਗ
1: ਨਾਨਕ ਸੋ ਜਨ ਸਦਾ ਅਰੋਗ
0: ਜੋ ਮੰਦਰ ਕੋ ਥਾਮੇ ਥੰਮਨ
1: ਜੋ ਗੁਰ ਕਾ ਸ਼ਬਦ ਮਨ ਹੈ ਅਸ ਥੰਮਨ
0: ਜੋ ਪਾਖਾਣ ਨਾਭ ਚੜ ਤਰੈ
1: ਪ੍ਰਾਣੀ ਗੁਰ ਚਰਨ ਲਗਦ ਨਿਸਤਰੈ
0: ਜੋ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜੋ ਮਹਾ ਉਦਿਆਨ ਮੈਂ ਮਾਰਗ ਪਾਵੈ
1: ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਤਿਨ ਸੰਤਨ ਕੀ ਬਾਛੋ ਧੂਰ
1: ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ
1: ਪੁਰਬ ਲਿਖੇ ਗਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਵਰ ਤਿਆਗ ਤੂੰ ਤਿਸੇ ਚਿਤਾਰ
0: ਜੋ ਕੁਛ ਕਰੇ ਸੋਇ ਸੁਖ ਮਾਨ
1: ਭੁਲਾ ਕਾਹੇ ਫਿਰੇ ਜਾਨ
0: ਕੌਣ ਬਸ ਆਜ ਤੇਰੇ ਸੰਗ
1: ਲਬਡ ਰਹੋ ਰਸ ਲੋਭੀ ਪਤੰਗ
0: ਰਾਮ ਨਾਮ ਜਪ ਹਿਰਦੇ ਮਾਹੇ
1: ਨਾਨਕ ਪਤ ਸੇ ਤੀ ਘਰ ਜਾਹੇ
0: ਜਿਸ ਬੱਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਘਰ ਪਾਇਆ
0: ਤਾਜ ਮਾਨ ਲਿਓ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਲਾਦ ਖੇਪ ਸੰਤੈ ਸੰਗ ਚਾਲ
1: ਅਵਰ ਤਿਆਗ ਬਿਖਿਆ ਜੰਜਾਲ
0: ਧਨ ਧਨ ਕਹੇ ਸਭ ਕੋਏ
1: ਮੋਕੂ ਦਿਲ ਹਰ ਦਰ ਕੈ ਸੋਏ
0: ਹੋ ਵਾਪਾਰ ਬਿਲਾ ਵਾਪਾਰ
1: ਨਾਨਕ ਤੰਗ ਕੇ ਸਦ ਬਲਹਾਰ ਹੈ
0: ਕਰਨ ਸਾਧ ਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸ਼ਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਬੜ ਭਾਗੀ ਪਾਈਐ
1: ਸਾਧ ਸੰਗ ਹਰ ਕੀਰਤਨ ਗਾਈਐ
0: ਅਨਕ ਬਿਘਨ ਤੇ ਸਾਧੂ ਰਾਖੈ
1: ਹਰ ਗੁਣ ਗਾਏ ਅੰਮ੍ਰਿਤ ਰਸ ਜਾਖੈ
0: ਓਟ ਕਹੀ ਸੰਤ ਹੈ ਦਰਿਆ
1: ਸਰਬ ਸੁਖ ਨਾਨਕ ਦੇ ਪਾਇਆ
0: ਮ੍ਰਿਤ ਕੋ ਜੀ ਬਾਲਨ ਹਾਰ
1: ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ
1: ਪੁਰਬ ਲਿਖੇ ਕਾ ਲਹਿਣਾ ਪਾਹੇ
0: ਸਭ ਕਿਸ ਦਿਸਕਾ ਉਹ ਕਰਨੇ ਜੋਗ
1: ਜਿਸ ਬਿੰਦੂ ਸਰ ਹੋਆ ਨ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ
1: ਸਭ ਤੇ ਊਜ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਦੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਤਿਸ ਜਨ ਆਵੇ ਹਰ ਪ੍ਰਭ ਜੀਤ
0: ਭਗਤ ਭਗਤ ਸੁਣੀਆਂ ਤਹਿਲੋਏ
1: ਜਾ ਕੇ ਹਿਰਦੇ ਕੋ ਹੋਏ
0: ਸੱਚ ਕਰਨੀ ਸੱਚਤਾ ਕੀ ਰਹਿਤ
1: ਸੱਚ ਹਿਰਦੇ ਸਤ ਮੁਖ ਕਹਿਤ
0: ਸਾਚੀ ਦ੍ਰਿਸ਼ਟ ਸਾਚਾ ਆਕਾਰ
1: ਸੱਚ ਵਰਤੇ ਸਾਚਾ ਬਾਜ਼ਾਰ
0: ਔਰ ਬ੍ਰਹਮ ਜਨ ਸੱਚ ਕਰ ਜਾਤਾ
1: ਨਾਨਕ ਸੋ ਜਨ ਸੱਚ

0: ਸੁਣੀ ਹੈ ਘਰ ਦਾ ਕਹਿ
1: ਰਾਜ ਮੈਂ ਰਾਜ ਜੋਗ ਮੈਂ ਜੋਗੀ
0: ਤਪ ਮੈਂ ਤਪੀ ਸਰ ਗ੍ਰਹਿਸਥ ਮੈਂ ਭੋਗੀ
1: ਧਿਆਏ ਧਿਆਏ ਭਗਤ ਹੈ ਸੁਖ ਪਾਇਆ
0: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ
1: ਜਾ ਕੀ ਲੀਲਾ ਕੀ ਮਤ ਨਾਹੇ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੇ ਪੂਤ
0: ਸਗਲ ਪੁਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਿਨ ਦੇ
0: ਜਨ ਦਾਸ ਨਾਮ ਧਿਆਵੈ ਸੇ
1: ਤੈ ਗੁਣ ਮੈਂ ਜਾ ਕੋ ਪਰਮਾਏ
0: ਜਨਮ ਮਰੇ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾ ਕੇ ਰੰਗ
0: ਨਾਨਾ ਭੇਖ ਕਰੇ ਰੰਗ
1: ਨਾਨਾ ਬਦਕੀਨੋ ਵਿਸਥਾਰ
0: ਪਵ ਅਵਨਾਸੀ ਏਕੰਕਾਰ
1: ਨਾਨਾ ਚਲਤ ਕਰੇ ਖਿਨ ਮਾਹੇ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਘਰ ਬੰਦ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਕੱਟ ਤਿਸਕੇ ਸਭ ਤਿਸਕੇ ਠਾਓ
0: ਜਪ ਜਪ ਜੀਵੈ ਨਾਨਕ ਹਰ ਨਾਉ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ

0: ਕੇ ਸੰਗ ਉਧਰੇ ਸੁਨਸਰਨ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ।
0: ਨਾਨਕ ਚੌਥੇ ਪਦ ਮੈਂ ਸੋ ਜਨ ਗਦ ਪਾਏ।
1: ਰੂਪ ਸਤ ਜਾ ਕਾ ਸਤ ਅਸਥਾਨ,
0: ਪੁਰਖ ਸਤ ਕੇਵਲ ਪ੍ਰਧਾਨ,
1: ਕਰਤੂਤ ਸਤ ਸਤ ਜਾ ਕੀ ਬਾਣੀ,
0: ਸਤ ਪੁਰਖ ਸਾ ਮਾਹਿ ਸਮਾਣੀ,
1: ਸਤ ਕਰਮ ਜਾ ਕੀ ਰਚਨਾ ਸਤ,
0: ਮੂਲ ਸਤ ਸਤ ਉਤ ਪਤ,
1: ਸਤ ਕਰਨੀ ਨਿਰਮਲ ਨਿਰਮਲ,
0: ਜਿਸੇ ਬੁਝਾਏ ਤਿਸੇ ਸਭ ਭਲੀ,
1: ਸਤ ਨਾਮ ਪ੍ਰਭ ਕਾ ਸੁਖਦਾਈ,
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ,
1: ਸਤ ਵਚਨ ਸਾਧੂ ਉਪਦੇਸ਼,
0: ਸਤ ਤੇ ਜਨ ਜਾ ਕੇ ਹਿਰਦੇ ਪ੍ਰਵੇਸ਼,
1: ਸਤ ਨਿਰਤ ਬੂਝੇ ਜੇ ਕੋਏ,
0: ਨਾਮ ਜਪ ਤਾਂ ਕੀ ਗਤ ਹੋਏ,
1: ਆਪ ਸਤ ਕੀਆ ਸਭ ਸਤ,
0: ਆਪੇ ਜਾਣੇ ਆਪਣੀ ਮਿਤ ਗਤ,
1: ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ,
0: ਅਵਰਨਾ ਬੂਝ ਕਰਦ ਵਿਚਾਰ,
1: ਕਰਤੇ ਕੀ ਮਿਤ ਨਾ ਜਾਣੇ ਕੀ ਆ,
0: ਨਾਨਕ ਜੋ ਤਿਸ ਭਾਵੈ ਸੋ ਵਰਤੀਆ,
1: ਬਿਸਮਨ ਬਿਸਮ ਭੈ ਬਿਸਮਾਦ,
0: ਜਿਨ ਬੂਝਿਆ ਤਿਸ ਆਇਆ ਸਵਾਦ,
1: ਆਪਕੇ ਰੰਗ ਰਾਜ ਜਨ ਰਹੇ,
0: ਗੁਰ ਕੇ ਬਚਨ ਪਦਾਰਥ ਲਹੇ,
1: ਦੁੱਖ ਕਾਟਨ ਹਾਰ,
0: ਜਾ ਕੇ ਸੰਗ ਤਰੇ ਸੰਸਾਰ,
1: ਜਨ ਕਾ ਸੇਵਕ।

0: ਸਤ ਸਭ ਧਾਰੀ
1: ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਭਗਤਾ
1: ਤੁਰਤ ਸਤ ਸਤ ਜਸ ਸੁਨਤਾ
0: ਬੁਝਣ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਨ ਮਾਨਿਆ
1: ਕਰਨ ਕਰਾਵਨ ਦਿਨ ਮੂਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਤਤ ਗਿਆਨ ਦਿਸ ਮਨ ਪ੍ਰਗਟਾਇਆ
0: ਹੈ ਤੇ ਨਿਰਭਉ ਹੈ ਬਸਾਨਾ
1: ਜਿਸ ਤੇ ਉਪਜਿਆ ਦਿਸ ਮਾਹੇ ਸਮਾਨਾ
0: ਬਸਤ ਮਾਹੇ ਲੈ ਬਸਤ ਕਢਾਈ
1: ਤਾਂ ਕੋ ਭਿੰਨ ਨਾ ਕਹਿ ਨਾ ਜਾਈ
0: ਬੂਝੇ ਬੂਝਣ ਹਾਰ ਵਿਵੇਕ
1: ਨਾਰਾਇਣ ਮਿਲੇ ਨਾਨਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੂਜਾਰੀ
0: ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕਾ ਸੇਵਕ ਜਾਣੇ ਸੰਗ
1: ਪ੍ਰਭ ਕਾ ਸੇਵਕ ਨਾਮ ਕੇ ਰੰਗ
0: ਸੇਵਕ ਕੋ ਪ੍ਰਪਾਲਨ ਹਾਰਾ
1: ਸੇਵਕ ਕੀ ਰਾਖੇ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਧਾਰੇ
1: ਨਾਨਕ ਸੋ ਸੇਵਕ ਸਾਸ ਸਾਸ ਸੁਮਾਰੇ
0: ਆਪਣੇ ਜਨ ਕਾ ਪਰਦਾ ਢਾਕੈ
1: ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਬੜਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ
1: ਤਾਂ ਕੀ ਗਤ ਮਿਤ ਕੋਈ ਨ ਲਾਖੈ
0: ਪ੍ਰਭ ਕੇ ਸੇਵਕ ਕੋ ਨਾ ਪਹੁੰਚੇ
1: ਪ੍ਰਭ ਕੇ ਸੇਵਕ ਉੱਚੇ ਉੱਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
0: ਕੀ ਕੀਰੀ ਮੈਂ ਕਲ ਰਾਖੈ
1: ਭਸਮ ਕਰੇ ਲਸਕਰ ਕੋਟ ਲਾਖੈ
0: ਜਿਸਕਾ ਸਾਸਨ ਕਾਟਤ ਆਪ
1: ਤਾਕੋ ਰਾਖਤ ਦੇ ਕਰ ਹਾਤ
0: ਮਾਨਸ ਜਤਨ ਕਰਤ ਬਹੁ ਭਾਂਤ
1: ਜਿਸਕੇ ਕਰਤਬ ਬਿਰਥੇ ਜਾਤ
0: ਵਾਰਨ ਰਾਖੇ ਅਵਰ ਨ ਕੋਏ
1: ਦਰਬ ਦੀਆਂ ਕਾ ਰਾਖਾ ਸੋਏ
0: ਕਾਹੇ ਸੋਚ ਕਰੇ ਰੇ ਪ੍ਰਾਣੀ
1: ਜਪ ਨਾਨਕ ਪ੍ਰਭ ਅਲਖ ਬਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ
1: ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
0: ਨਾਮ ਰਤਨ ਜਨ ਗੁਰਮੁਖ ਪਾਇਆ
1: ਜਿਸਕੇ ਸਿਵਰ ਨਾਹੀ ਦ੍ਰਿਸ਼ਟਾਇਆ
0: ਨਾਮ ਧਨ ਨਾਮੋ ਰੂਪ ਰੰਗ
1: ਨਾਮੋ ਸੁਖ ਹਰ ਨਾਮ ਕਾ ਸੰਗ
0: ਨਾਮ ਰਸ ਜੋ ਜਨ ਤ੍ਰਿਪਤਾਨੇ
1: ਮੰਤਰ ਨਾਮ ਹੈ ਨਾਮ ਸਮਾਨੇ
0: ਉਠਤ ਬੈਠਤ ਸੋਭਤ ਨਾਮ
1: ਕਹੋ ਨਾਨਕ ਜਨ ਕੈ ਸਾਧ ਕਾਮ
0: ਬੋਲੋ ਜਸ ਜੇ ਵਾਦਨ ਰਾਤ
1: ਪ੍ਰਭ ਆਪਣੇ ਜਨ ਕੀ ਨੀ ਦਾਤ
0: ਰਹਿ ਭਗਤ ਆਤਮ ਕੇ ਚਾਏ
1: ਪ੍ਰਭ ਆਪਣੇ ਸਿਮ ਰਹੇ ਸਮਾਏ
0: ਹੋਵਤ ਸੋ ਜਾਣੇ
1: ਪ੍ਰਭ ਆਪਣੇ ਕਾ ਹੁਕਮ ਬਜਾਨੇ
0: ਤਿਸਕੀ ਮਹਿਮਾ ਕੌਣ ਬਖਾਨੋ
1: ਤਿਸਕਾ ਗੁਣ ਕਹਿ ਇਕ ਨ ਜਾਨੋ
0: ਆਠ ਪਹਿਰ ਪ੍ਰਭ ਸੇ ਹਜੂਰੇ
1: ਕਹੋ ਨਾਨਕ ਸਹੀ ਜਨ ਪੂਰੇ
0: ਮਨ ਮੇਰੇ ਤਿਨ ਕੀ ਓਟ ਲੇਹ
1: ਮਨ ਤਨ ਆਪਣਾ ਤਿਨ ਜਨ ਦੇਹ
0: ਜਿਨ ਜਨ ਆਪਣਾ ਪ੍ਰਭੂ ਪਛਾਤਾ
1: ਤੋ ਜਨ ਸਰਬ ਥੋ ਕਾ ਦਾਤਾ
0: ਤਿਸਕੀ ਸਰਨ ਸਰਬ ਸੁਖ ਪਾਵ ਹੈ
1: ਤਿਸਕੇ ਦਰਸ ਸਭ ਪਾਪ ਮਿਟਾਵ ਹੈ
0: ਅਬਰ ਸਿਆਣ ਪਸਕਲੀ ਛਾੜ
1: ਇਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨਾ ਹੋਵੀ ਤੇਰਾ
1: ਨਾਨਕ ਤਿਸ ਜਨ ਕੇ

0: ਅਸ਼ਟਪਦੀ ਸਤਿਗੁਰ ਸਿੱਖੀ ਕਰੇ ਪ੍ਰਤਪਾਲ,
1: ਸੇਵਕ ਕੋ ਗੁਰ ਸਦਾ ਦਇਆਲ,
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ,
1: ਗੁਰਬਚਨੀ ਹਰ ਨਾਮ ਉਚਰੈ,
0: ਸਤਿਗੁਰ ਸਿੱਖ ਕੇ ਬੰਧਨ ਕਟੈ,
1: ਗੁਰ ਕਾ ਸਿੱਖ ਬਕਾਰ ਤੇ ਹਟੈ,
0: ਸਤਿਗੁਰ ਸਿੱਖ ਕੋ ਨਾਮ ਧਨ ਦੇ,
1: ਗੁਰ ਕਾ ਸਿੱਖ ਬੁੜਭਾਗੀ ਹੈ,
0: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ,
1: ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੈ,
0: ਗੁਰ ਕੇ ਗ੍ਰਹਿ ਸੇਵਕ ਜੋ ਰਹਿ,
1: ਗੁਰ ਕੀ ਆਗਿਆ ਮਨ ਮੈਂ ਸਹਿ,
0: ਆਪਸ ਕੋ ਕਰ ਕਛ ਨਾ ਜਨਾਵਾ,
1: ਹਰ ਹਰ ਨਾਮ ਹਿਰਦੇ ਸਧਿਆਵੈ,
0: ਮਨ ਵੇਚੇ ਸਤਿਗੁਰ ਕੇ ਪਾਸ,
1: ਇਸ ਸੇਵਕ ਕੇ ਕਾਰਜ ਰਾਸ,
0: ਸੇਵਾ ਕਰ ਤੋ ਹੈ ਨਹਿ ਕਾਮੀ,
1: ਇਸ ਕੋ ਹੋਤ ਪ੍ਰਾਪਤ ਸੁਆਮੀ,
0: ਆਪਣੀ ਕਿਰਪਾ ਜਿਸ ਆਪ ਕਰੇ,
1: ਨਾਨਕ ਸੋ ਸੇਵਕ ਗੁਰ ਕੀ ਮਤ ਲੇ,
0: ਬੀਸ ਬਿਸਵੇ ਗੁਰ ਕਾ ਮਨ ਮਾਨਾ,
1: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ,
0: ਸੋ ਸਤਿਗੁਰ ਜਿਸ ਹਿਰਦੇ ਹਰ ਨਾਮ,
1: ਅਨਕ ਬਾਰ ਗੁਰ ਕੋ ਬਲ ਜਾਓ,
0: ਸਰਬਨਿਧਾਨ ਜੀ ਕਾ ਦਾਤਾ,
1: ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ,
0: ਬ੍ਰਹਮ ਹੈ ਜਨ ਜਨ ਮੈਂ ਪਾਰ ਬ੍ਰਹਮ,
1: ਇੱਕ ਹੈ ਆਪ ਨਹੀਂ ਕਛ ਭਰਮ,
0: ਸਹਿਸ ਸਿਆਣ ਪਲਿਆ ਨਾ ਜਾਈਏ,
1: ਨਾਨਕ ਐਸਾ ਗੁਰ ਬੁੜਭਾਗੀ ਪਾਈ ਹੈ,
0: ਗੁਰ ਦਰਸ਼ਨ ਪੇਖਤ ਪੁਨੀਤ,
1: ਪਰਸਤ ਚਰਨ ਗਤ ਨਿਰਮਲ ਰੀਤ,
0: ਭੇਟ ਸੰਗ ਰਾਮ ਗੁਣ ਰਵੈ,
1: ਪਾਰ ਬ੍ਰਹਮ ਕੀ ਦਰਗਾਹ ਗਵੈ,
0: ਸੁਨਕਰ ਬਚਨ ਕਰਨ ਆਗਾਨੇ,
1: ਮਨ ਸੰਤੋਖ ਆਤਮ ਪਤੀ ਆਨੇ,
0: ਪੂਰਾ ਗੁਰ ਅਖਿਓ ਜਾ ਕਾ ਮੰਤਰ,
1: ਅੰਮ੍ਰਿਤ ਦ੍ਰਿਸ਼ਟ ਪੇਖੇ ਹੋਏ ਸੰਤ,
0: ਗੁਣ ਬੇਅੰਤ ਕੀਮਤ ਨਹੀਂ ਪਾਏ,
1: ਨਾਨਕ ਜਿਸ ਭਾਵੈ ਤਿਸ ਲੈ ਮਿਲਾਏ,
0: ਜਿਹਵਾ ਏਕ ਉਸਤਤ ਅਨੇਕ,
1: ਤਤ ਪੁਰਖ ਪੂਰਨ ਵਿਵੇਕ,
0: ਆਹੂ ਬੋਲਣ ਪਹੁੰਚਤ ਪ੍ਰਾਨੀ,
1: ਅਗਮ ਗੋਚਰ ਪ੍ਰਭ ਨਿਰਵਾਨੀ,
0: ਨਿਰਾਹਾਰ ਨਿਰਵੈਰ ਸੁਖਦਾਈ,
1: ਤਾਂ ਕੀ ਕੀਮਤ ਕਿਨੇ ਨਾ ਪਾਈ,
0: ਅਨਕ ਭਗਤ ਬੰਧਨ ਨਿਤ ਕਰ ਹੈ,
1: ਚਰਨ ਕਮਲ ਹਿਰਦੇ ਸਿਮਰੈ,
0: ਸਤ ਬੁਲਿਹਾਰੀ ਸਤਿਗੁਰ ਆਪਣੇ,
1: ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ,
0: ਇਹੋ ਹਰਸ ਪਾਵੈ ਜਨ ਕੋਏ,
1: ਅੰਮ੍ਰਿਤ ਪੀਵੇ ਅਮਰਸ ਹੋਏ,
0: ਉਸ ਪੁਰਖਾ ਨਾਹੀ ਕਦੇ ਵਿਨਾਸ,
1: ਜਾ ਕੇ ਮਨ ਪ੍ਰਗਟੇ ਗੁਣਦਾਸ,
0: ਆਠ ਪੈਰ ਹਰ ਕਾ ਨਾਮ ਲੇ,
1: ਸੱਚ ਉਪਦੇਸ਼ ਸੇਵਕ ਕੋ ਦੇ,
0: ਮੋਹ ਮਾਇਆ ਕੇ ਸੰਗ ਨ ਲੇਪ,
1: ਮਨ ਮੈਂ ਰਾਖੇ ਹਰ ਹਰ ਏਕ,
0: ਅੰਧਕਾਰ ਦੀਪਕ ਪ੍ਰਗਾਸੇ,
1: ਨਾਨਕ ਭਾਰੋਂ ਮੋਹ ਦੁਖ ਦੇ ਤੇ ਨਾਸੇ,
0: ਸ਼ਬਦ ਮਾਹੇ ਠਾਂਡ ਵਰਤਾਈ,
1: ਆਨੰਦ ਭਇਆ ਦੁਖ ਨਾਠੇ ਭਾਈ,
0: ਜਨਮ ਮਨ ਕੇ ਮਿਟੇ ਅੰਦੇਸੇ,
1: ਸਾਧੂ ਕੇ ਪੂਰਨ ਉਪਦੇਸੈ,
0: ਪਹੁੰਚੂ ਕਾ ਨਿਰਭਉ ਹੋਏ ਬਸੇ,
1: ਸਗਲ ਵਿਆਦ ਮਨ ਤੇ ਕਹਿ ਨਸੈ,
0: ਜਿਸ ਕਾ ਸਾਹ ਤਿਨ ਕਿਰਪਾ ਧਾਰੀ,
1: ਸਾਧ ਸੰਗ ਜਪ ਨਾਮ ਮੁਰਾਰੀ,
0: ਤਿਤ ਪਾਈ ਚੂਕੇ ਭ੍ਰਮ ਗਵਨ,
1: ਸੁਨ ਨਾਨਕ ਹਰ ਹਰ ਜਸ ਸਰਵਨ,
0: ਨਿਰਗੁਣ ਆਪ ਸਰਗੁਣ ਭੀ ਓਹੀ,
1: ਕਲਾ ਧਾਰ ਦਿਨ ਸਗਲੀ ਮੋਹੀ,
0: ਆਪਣੇ ਚਰਿਤ ਪ੍ਰਭ ਆਪ ਬਣਾਏ,
1: ਆਪਣੀ ਕੀਮਤ ਆਪੇ ਪਾਏ,
0: ਹਰਬਨ ਦੂਜਾ ਨਾਹੀ ਕੋਏ,
1: ਸਰਬ ਨਿਰੰਤਰ ਏਕੋ ਸੋਏ,
0: ਪੋਤ ਪੋਤ ਰਵਿਆ ਰੂਪ ਰੰਗ,
1: ਪੈ ਪ੍ਰਗਾ ਸਾਧ ਕੈ ਸੰਗ,
0: ਰਚ ਰਚ ਨਾ ਆਪਣੀ ਕਲ ਧਾਰੀ।

0: ਬਾਜ਼ਾਰੀ
1: ਜਨ ਦੀਏ ਤਿਸ ਬੁਝੇ ਨਾ ਬੇਗਾਨਾ
0: ਨਾਮ ਬਜ਼ਾਰ ਨਾਨਕ ਪਛਤਾਨਾ
1: ਕੀ ਮਾਤੋਂ ਲੈ ਇਆਨੇ
0: ਭਗਤ ਬਿਨਾ ਬਹੁ ਡੂਬੇ ਸਿਆਨੇ
1: ਹਰ ਕੀ ਭਗਤ ਕਰੋ ਮਨ ਮੀਤ
0: ਨਿਰਮਲ ਹੋਏ ਤੁਮਾਰੋ ਚੀਤ
1: ਚਰਨ ਕਮਲ ਰਾਖੋ ਮਨ ਮਾਹੇ
0: ਜਨਮ ਜਨਮ ਕੇ ਕਿਲ ਵਿਖ ਜਾਹੇ
1: ਆਪ ਜਪੋ ਅਵਰਹ ਨਾਮ ਜਪਾਵੋ
0: ਸੁਣਤ ਕਹਿਤ ਰਹਿਤ ਗਤ ਪਾਵੋ
1: ਸਾਰ ਭੂਤ ਸਤ ਹਰ ਕੋ ਨਾਉ
0: ਸਹਿ ਸੁਭਾਏ ਨਾਨਕ ਗੁਣ ਗਾਓ
1: ਗੁਣ ਗਾਵਤ ਤੇਰੀ ਉਤਰ ਸਮੈਣ।

0: ਨਾਨਕ ਜਾ ਕੇ ਮਸਤਕ ਲੇਖ
1: ਏਕੋ ਜਾਪੋ ਏਕੋ ਸਲਾਹ
0: ਏਕ ਸਿਮਰ ਏਕੋ ਮਨ ਆਹੇ
1: ਏਕ ਸਕੇ ਗੁਣ ਗਾਓ ਅਨੰਤ
0: ਮਨ ਦਿਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰਿ ਆਪ
0: ਪੂਰਨ ਪੂਰੇ ਹੋ ਪ੍ਰਭ ਆਪ
1: ਅੰਤ ਵਿਸਾਰ ਏਕ ਤੇ ਭੈ
0: ਏਕ ਰਾਜ ਪ੍ਰਾਸ਼ਤ ਗਏ
1: ਮੰਤਨ ਅੰਤਰ ਏਕ ਪ੍ਰਭ ਰਾਤਾ
0: ਗੁਰ ਪ੍ਰਸਾਦ ਨਾ

0: ਪਤੀ ਜਾਚਕ ਜਨ ਜਾਚੇ ਪ੍ਰਭਦਾਨ
1: ਕਰ ਕਿਰਪਾ ਦੇਵੋ ਹਰਨਾਮ
0: ਸਾਧ ਜਿਨਾ ਕੀ ਮੰਗੋ ਧੂਰ
1: ਪਾਰ ਬ੍ਰਹਮ ਮੇਰੀ ਸਰਦਾ ਪੂਰ
0: ਸਦਾ ਸਦਾ ਪ੍ਰਭ ਕੇ ਗੁਣ ਗਾਵੋ
1: ਦਾਸ ਸਾਧ ਪ੍ਰਭ ਤੁਮੇ ਧਿਆਵੋ
0: ਚਰਨ ਕਮਲ ਸੋ ਲਾਗੈ ਪ੍ਰੀਤ
1: ਭਗਤ ਕਰੋ ਪ੍ਰਭ ਕੀ ਨਿਤ ਨੀਤ
0: ਏਕ ਓਟ ਏਕੋ ਆਧਾਰ
1: ਨਾਨਕ ਮੰਗੇ ਨਾਮ ਪ੍ਰਭ ਸਾਰ
0: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ
1: ਹਰਸ ਪਾਵੇ ਬਿਰਲਾ ਕੋਏ
0: ਜਿਨ ਚਾਖਿਆ ਸੇ ਜਨ ਤ੍ਰਿਪਤਾਨੇ
1: ਪੂਰਨ ਪੁਰਖ ਨਹੀਂ ਡੋਲਾਨੇ
0: ਸੋ ਭਰ ਭਰੇ ਪ੍ਰੇਮ ਰਸ ਰੰਗ
1: ਉਪਜੇ ਚਾਵ ਸਾਧ ਕੈ ਸੰਗ
0: ਹਰੇ ਸਨ ਆਨ ਸਭ ਤਿਆਗ
1: ਅੰਤਰ ਪ੍ਰਗਾਸ ਅੰਦਨ ਲਿਵਲਾਗ
0: ਵਡਭਾਗੀ ਜਪਿਆ ਪ੍ਰਭ ਸੋਏ
1: ਨਾਨਕ ਨਾਮ ਰਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ।

0: ਚੜਦਾ ਸਾ ਪੂਰੀ
1: ਰਬ ਰਿਹਾ ਸਤਸੰਗ ਹਜ਼ੂਰੀ
0: ਜਿਸਕਾ ਸਤਨ ਲਿਆ ਮਲਾਏ
1: ਨਾਨਕ ਭਗਤੀ ਨਾਮ ਸਮਾਏ
0: ਸੋ ਕਿਉਂ ਬਿਸਰੇ ਜੇ ਕਾਲ ਨਾ ਭਾਨੇ
1: ਸੋ ਕਿਉਂ ਬਿਸਰੇ ਜੇ ਕੀ ਆ ਜਾਣੇ
0: ਸੋ ਕਿਉਂ ਬਿਸਰੇ ਜਿਨ ਸਭ ਕੁਛ ਦੀਆ
1: ਸੋ ਕਿਉਂ ਬਿਸਰੇ ਜੇ ਜੀਵਨ ਜੀਆ
0: ਸੋ ਕਿਉਂ ਬਿਸਰੇ ਜੇ ਅਗਨ ਮੈਂ ਰੱਖੇ
1: ਗੁਰਪ੍ਰਸਾਦ ਕੋ ਬਿਰਲਾ ਲਾਖੇ
0: ਸੋ ਕਿਉਂ ਬਿਸਰੇ ਜੇ ਬਿਖ ਤੇ ਕਾਢੇ
1: ਜਨਮ ਜਨਮ ਕਾ ਟੂਟਾ ਗਾਢੇ
0: ਗੁਰ ਪੂਰੇ ਤਤ ਇਹ ਬੁਝਾਇਆ
1: ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਇਹੋ ਕਾਮ
1: ਆਨ ਤਿਆਗ ਜਪ ਹੋ ਹਰ ਨਾਮ
0: ਸਿਮਰ ਸਿਮਰ ਸਿਮਰ ਸੁਖ ਪਾਵ ਹੋ
1: ਆਪ ਜਪ ਹੋ ਅਵਰੈ ਨਾਮ ਜਪਾਵ ਹੋ
0: ਭਗਤ ਭਾਏ ਤਰੀਏ ਸੰਸਾਰ
1: ਬਿਨ ਭਗਤੀ ਤਨ ਹੋ ਸਿਚਾਰ
0: ਸਰਬ ਕਲਿਆਣ ਸੁਖ ਨਿਧ ਨਾਮ
1: ਮੂੜਤ ਜਾਤ ਪਾਏ ਬਿਸਰਾਮ
0: ਸਗਲ ਦੁੱਖ ਕਾ ਹੋ ਬਤਨਾਸ
1: ਨਾਨਕ ਨਾਮ ਜਪ ਹੋ ਗੁਣਦਾਸ
0: ਉਪਜੀ ਪ੍ਰੀਤ ਪ੍ਰੇਮ ਰਸ ਚਾਓ
1: ਮਨ ਤਨ ਅੰਤਰ ਹੀ ਸੁਆਓ
0: ਨੇਤਰੋ ਪੇਖ ਦਰਸ ਸੁਖ ਹੋਏ
1: ਮਨ ਬਿਕਸੇ ਸਾਧ ਚਰਨ ਧੋਏ
0: ਭਗਤ ਜਨਾ ਕੇ ਮਨ ਤਨ ਰੰਗ
1: ਬਿਰਲਾ ਕੋ ਪਾਵੈ ਸੰਗ
0: ਏਕ ਬਾਤ ਦੀਜੇ ਕਰਮਾਇਆ
1: ਗੁਰਪ੍ਰਸਾਦ ਨਾਮ ਜਪ ਲਿਆ
0: ਤਾਕਿ ਉਪਮਾ ਕਹੀ ਨਾ ਜਾਏ
1: ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ੰਦ ਦੀਨ ਦਿਆਲ
1: ਭਗਤ ਬਸਲ ਸਦਾ ਕਿਰਪਾਲ
0: ਨਾਥ ਨਾਥ ਗੋਬਿੰਦ ਗੋਪਾਲ
1: ਸਰਬ ਘਟਾ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ
1: ਭਗਤ ਜਨਾ ਕੇ ਪ੍ਰਾਣ ਉਧਾਰ
0: ਜੋ ਜੋ ਜਪੇ ਸੋਏ ਪੁਨੀਤ
1: ਭਗਤ ਭਾਏ ਲਾਵੇ ਮਨਹੀਤ
0: ਨਿਰਗੁਨਿਆਰ ਨੀਚ ਅਜਾਨ
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ
0: ਸਰਬ ਵੈਕੁੰਠ ਮੁਕਤ ਮੋਖ ਪਾਏ
1: ਏਕ ਨਿਮ ਕਰਕੇ ਗੁਣ ਗਾਏ
0: ਅਨਕ ਰਾਜ ਭੋਗ ਬੜਿਆਈ
1: ਹਰ ਕੇ ਨਾਮ ਕੀ ਕਥਾ ਮਨ ਭਾਈ
0: ਉਹ ਭੋਜਨ ਕਾ ਪਰ ਸੰਗੀਤ
1: ਰਸਨਾ ਜਪਦੀ ਹਰ ਹਰ ਨੀਤ
0: ਹਰੀ ਸੋ ਕਰਨੀ ਸੋਭਾ ਧਨਵੰਤ
1: ਹਿਰਦੇ ਬਸ

0: ਪਸ਼ੂਪਤੀ ਜਬ ਕਾਰਿਓ ਕਛ ਨਾ ਦ੍ਰਿਸ਼ਟੇਤਾ
1: ਪਾਪ ਪੁੰਨ ਤਬ ਕਹਿ ਦੇਹੋ ਤਾਮ
0: ਜਬ ਧਾਰੀ ਆਪਨ ਸੁਨ ਸਮਾਧ
1: ਤਬ ਬੈਰ ਵਿਰੋਧ ਕਿਸ ਸੰਗ ਕਮਾਤ
0: ਜਬ ਸੁਖਾ ਬਰਨ ਚਿਹਨ ਨਾ ਜਾਪਤ
1: ਤਬ ਹਰਖ ਸੋਗ ਕਹੋ ਕਿਸੇ ਵਿਆਪਤ
0: ਜਬ ਆਪਨ ਆਪ ਪਾਰ ਬ੍ਰਹਮ
1: ਤਬ ਮੋਹ ਕਹਾ ਕਿਸ ਹੋਵਤ ਭਰਮ
0: ਆਪਨ ਖੇਲ ਆਪ ਵਰਤੀਜਾ
1: ਨਾਨਕ ਕਰਨੇ ਹਾਰ ਨ ਦੂਜਾ
0: ਜਬ ਹੋਵਤ ਪ੍ਰਭ ਕੇਵਲ ਧਨੀ
1: ਤਬ ਬੰਦ ਮੁਕਤ ਕਹੋ ਕਿਸ ਕੋ ਗਨੀ
0: ਜਬ ਇਕ ਹੈ ਹਰ ਅਗਮ ਅਪਾਰ
1: ਤਬ ਨਰਕ ਸੁਰਗ ਕਹੋ ਕੌਣ ਉਤਾਰ
0: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ
1: ਤਬ ਸਿਵ ਸਕਤ ਕਹੋ ਕਿਤ ਠਾਏ
0: ਜਬ ਆਪੇ ਆਪ ਆਪਣੀ ਜੋਤ ਧਰੈ
1: ਤਬ ਕਵਨ ਨਿਡਰ ਕਵਨ ਕਤ ਡਰੈ
0: ਆਪਨ ਚਲਦੇ ਆਪ ਕਰਨੇ ਹਾਰ
1: ਨਾਨਕ ਠਾਕਰ ਗਮ ਅਪਾਰ
0: ਅਵਨਾਸੀ ਸੁਖ ਆਪਣੇ ਆਸਨ
1: ਤੈ ਜਨਮ ਮਰਨ ਕਹੋ ਕਹਾ ਬਿਨਾਸਨ
0: ਜਬ ਪੂਰਨ ਕਰਤਾ ਪ੍ਰਭ ਸੋਏ
1: ਤਬ ਜਮ ਕੀ ਤਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਇਕ
1: ਤਬ ਚਿਤਰ ਗੁਪਤ ਕਿਸ ਪੁਛਤ ਲੇਖਾ
0: ਜਬ ਨਾਥ ਨਿਰੰਜਨ ਅਗੋਚਰ ਗਾਦੇ
1: ਤਬ ਕੌਣ ਛੁਟੇ ਗੁਣ ਬੰਧਨ ਬਾਧੇ
0: ਆਪਣੇ ਆਪ ਆਪ ਹੀ ਅਚਰਜਾ
1: ਨਾਨਕ ਆਪਨ ਰੂਪ ਆਪ ਹੀ ਉਪਰਜਾ
0: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ
1: ਤੈ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਵਾਣ
1: ਤੈ ਕੌਣ ਕਮਾਨ ਕੌਣ ਅਭਿਮਾਨ
0: ਜਹ ਸਰੂਪ ਕੇਵਲ ਜਗਦੀਸ਼
1: ਤੈ ਛਲ ਛਿੱਦਰ ਲਗਤ ਕਹੋ ਕੀਸ
0: ਜੇ ਜੋਤ ਸਰੂਪੀ ਜੋਤ ਸੰਗ ਸੰਭਾਵਾ
1: ਤੈ ਕਿਸੇ ਭੂਕ ਕਵਨ ਤ੍ਰਿਪਤਾਵੈ
0: ਕਰਨ ਕਰਾਵਨ ਕਰਨੇ ਹਾਰ
1: ਨਾਨਕ ਕਰਤੇ ਕਰਨਾ ਹੈ ਸੁਮਾਰ
0: ਜਬ ਆਪਣੀ ਸੋਭਾ ਆਪਨ ਸੰਗ ਬਨਾਈ
1: ਤਬ ਕਵਨ ਮਾਇ ਬਾਪ ਮਿੱਤਰ ਸੁਤ ਭਾਈ
0: ਤੇ ਸਰਬ ਕਲਾ ਆਪਹਿ ਪਰਵੀਨ
1: ਤੈ ਬੇਦਕ ਦੇਵ ਕਹਾਂ ਕੋ ਜੀਨ
0: ਜਬ ਆਪਨ ਆਪ ਆਪ ਉਰਤਾਰੈ
1: ਉਹ ਸਗਨ ਅਪਸਗਨ ਕਹਾ ਵਿਚਾਰੈ
0: ਜੇ ਆਪਨ ਊਚ ਆਪਨ ਆਪ ਨੇਰਾ
1: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
0: ਬਿਸਮਨ ਬਿਸਮ ਰਹਿ ਬਿਸਮਾਦ
1: ਆਪਣੇ ਗਦ ਜਨ ਹੋ ਆਪ
0: ਜੇ ਛਲ ਭੇਦ ਸੁਮੇ ਜੇ ਛਲ ਛੇਦ ਭੇਦ ਸਮਾਇਆ
1: ਉਹਾਂ ਕਿਸੇ ਵਿਆਪਤ ਮਾਇਆ
0: ਆਪਸ ਕੋ ਆਪੇ ਆਦੇਸ
1: ਇਹੋ ਗੁਣ ਕਾ ਨਾਹੀ ਪ੍ਰਵੇਸ਼
0: ਜੇ ਇੱਕ ਹੈ ਏਕ ਏਕ ਭਗਵੰਤਾ
1: ਤੈ ਕੌਣ ਅਚਿੰਤ ਕਿਸ ਲਾਗੇ ਚਿੰਤਾ
0: ਜੇ ਆਪਣੇ ਆਪ ਆਪ ਪਤਿਯਾਰਾ
1: ਤੈ ਕੌਣ ਕਥੇ ਕੌਣ ਸੁਣਨੇ ਹਾਰਾ
0: ਬਹੁ ਬੇਅੰਤ ਊਚ ਤੇ ਊਚਾ
1: ਨਾਨਕ ਆਪਸ ਕੋ ਆਪੇ ਬਹੂਚਾ
0: ਜੇ ਆਪ ਰਚਿਓ ਪਰ ਪੰਚ ਆਕਾਰ
1: ਇਹੋ ਗੁਣ ਮੈਂ ਕੀਨੋ ਬਸਦਾਰ
0: ਆਪ ਪੁੰਨ ਤੇ ਭਈ ਕਹਾਵਤ
1: ਕੋ ਨਰਕ ਕੋ ਸੁਰਗ ਬੰਸ਼ਾਵਤ
0: ਹਾਲ ਜਾਲ ਮਾਇਆ ਜੰਜਾਲ
1: ਹਉਮੈ ਮੋਹ ਭਰਮ ਭੈ ਭਾਰ
0: ਦੁਖ ਸੁਖ ਮਾਨ ਅਪਮਾਨ
1: ਅਨਕ ਪ੍ਰਕਾਰ ਕੀਓ ਵਖਿਆਨ
0: ਆਪਨ ਖੇਲ ਆਪ ਕਰ ਦੇਖੈ
1: ਖੇਲ ਸੰਕੋਚੈ ਤੋ ਨਾਨਕ ਏਕੈ
0: ਜੇ ਅਵਗਤ ਭਗਤ ਤਹਿ ਆਪ
1: ਜਹ ਬਸਰੇ ਪਾਸਾਰ ਸੰਤ ਪ੍ਰਤਾਪ
0: ਦੁਹ ਪਾਕ ਕਾਇਆ ਪਹਿ ਧਨੀ
1: ਉਨਕੀ ਸੋਭਾ ਉਨਹੁ ਬਨੀ
0: ਆਪੇ ਕੌਤਕ ਕਰੇ ਅੰਧ ਚੋਜ
1: ਆਪੇ ਰਸ ਭੋਗਨ ਨਿਰਜੋਗ
0: ਜਿਸ

0: ਸਾਧ ਦਭਾਵੇ ਤਾਂ ਸ੍ਰੇਸ਼ਟ ਉਪਾਏ
1: ਆਪਣੇ ਬਾਣੇ ਲੈ ਸਮਾਏ
0: ਤੁਮ ਤੇ ਭਿੰਨ ਨਹੀਂ ਕਛ ਹੋਏ
1: ਆਪਣ ਸੂਰ ਸਭ ਜਗਤ ਬਰੋਏ
0: ਜਾ ਕੋ ਪ੍ਰਭ ਜੀਓ ਆਪ ਬੁਝਾਏ
1: ਸਚ ਨਾਮ ਸੋਈ ਜਨ ਪਾਏ
0: ਸੋ ਸਮਦਰਸੀ ਤਤ ਕਾ ਬੇਤਾ
1: ਨਾਨਕ ਸਗਲ ਸ੍ਰੇਸ਼ਟ ਕਾ ਦੇਤਾ
0: ਜੰਤਰ ਸਭ ਤਾ ਕੇ ਹਾਥ
1: ਦੀਨ ਦਿਆਲ ਅਨਾਥ ਕੋ ਨਾਥ
0: ਜਿਸ ਰਾਖੇ ਤਿਸ ਕੋਏ ਨਾ ਮਾਰੈ
1: ਸੋ ਮੂਆ ਜਿਸ ਮਨੁ ਬਿਸਾਰੈ
0: ਤਿਸ ਤਜ ਅਬਰ ਕਹਾ ਕੋ ਜਾਏ
1: ਸਭ ਸਰੇਕ ਨਿਰੰਜਨ ਰਾਏ।

0: ਕਰਤਵ ਜਾਣੇ ਆਪ,
1: ਅੰਤਰ ਜਾਮੀ ਰਹੋ ਬਿਆਪ,
0: ਰਤ ਪਾਲੇ ਜੀਅਨ ਬਾ ਭਾਂਤ,
1: ਜੋ ਜੋ ਰਚਿਓ ਸੋ ਤਿਸੇ ਧਿਆਤ,
0: ਜਿਸ ਭਾਵੇ ਤਿਸ ਲੈ ਮਿਲਾਏ,
1: ਭਗਤ ਕਰੇ ਹਰ ਕੇ ਗੁਣ ਗਾਏ,
0: ਮਨ ਅੰਤਰ ਵਿਸ਼ਵਾਸ ਕਰ ਮਾਨਿਆ,
1: ਕਰਨ ਹਾਰ ਨਾਨਕ ਇੱਕ ਜਾਣਿਆ,
0: ਜਨ ਲਗ ਹਰ ਇੱਕ ਨਾਏ,
1: ਤਿਸ ਕੀ ਆਸ ਨ ਬਿਰਜ ਜਾਏ,
0: ਸੇਵਾ ਕੋ ਸੇਵਾ ਬਣ ਆਈ,
1: ਹੁਕਮ ਬੂਝ ਪਰਮ ਪਦ ਪਾਈ,
0: ਇਸ ਤੇ ਉਪਰ ਨਹੀਂ ਵਿਚਾਰ,
1: ਜਾ ਕੇ ਮਨ ਬਸਿਆ ਨਿਰੰਕਾਰ,
0: ਬੰਧਨ ਤੋਰ ਭੈ ਨਿਰਵੈਰ,
1: ਅਨੰਦਨ ਪੂਜੈ ਗੁਰ ਕੇ ਪੈਰ,
0: ਇਹ ਲੋਕ ਸੁਖੀਏ ਪਰ ਲੋਕ ਸਹੇਲੇ,
1: ਨਾਨਕ ਹਰ ਪ੍ਰਭ ਆਪੇ ਮੇਲੇ,
0: ਸਾਧ ਸੰਗ ਮਿਲ ਕਰੋ ਆਨੰਦ,
1: ਗੁਣ ਗਾਵੋ ਪ੍ਰਭ ਪਰਮਾਨੰਦ,
0: ਰਾਮ ਨਾਮ ਤਤ ਕਰੋ ਵਿਚਾਰ,
1: ਦੁਰਲਭ ਦੇਹ ਕਾ ਕਰੋ ਉਧਾਰ,
0: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
1: ਪ੍ਰਾਣ ਧਨ ਗਾਹੇ ਸੁਆਓ,
0: ਆਠ ਪੈਰ ਪ੍ਰਾਪੇ ਕੋ ਨੇਰਾ,
1: ਮਿਟੇ ਅਗਿਆਨ ਬਿਨਸੇ ਅੰਧੇਰਾ,
0: ਸੁਣ ਪਤੇ ਸਰਦੈ ਬਸਾਵੋ,
1: ਮਨ ਇੱਛੇ ਨਾਨਕ ਫਲ ਪਾਵੋ,
0: ਪਲਤ ਪਲਤ ਦੋਲੇ ਹੋ ਸਵਾਰ,
1: ਰਾਮ ਨਾਮ ਅੰਤਰ ਉਰਧਾਰ,
0: ਪੂਰੇ ਗੁਰ ਕੀ ਪੂਰੀ ਦੀਖਿਆ,
1: ਜਿਸ ਮਨ ਬਸੇ ਤਿਸ ਸਾਜ ਪਰਿਖਿਆ,
0: ਮਨ ਤਨ ਨਾਮ ਜਪੋ ਲਿਵ ਲਾਏ,
1: ਦੁਖ ਦਰਦ ਮਨ ਤੇ ਭੋ ਜਾਏ,
0: ਸੱਚ ਵਪਾਰ ਕਰੋ ਵਪਾਰੀ,
1: ਦੁਰਗਾ ਨਿਭੈ ਖੇਪ ਤੁਮਾਰੀ,
0: ਏਕਾ ਟੇਕ ਰੱਖੋ ਮਨ ਮਾਹੇ,
1: ਨਾਨਕ ਬੋਹਰ ਨ ਆਵਹਿ ਜਾਹੇ,
0: ਤਿਸ ਤੇ ਦੂਰ ਕਹਾ ਕੋ ਜਾਏ,
1: ਉਬਰੇ ਰਾਖਣ ਹਾਰ ਧਿਆਏ,
0: ਨਿਰਭਉ ਜਪੇ ਸਕਲ ਭਉ ਮਿਟੈ,
1: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
0: ਜਿਸ ਪ੍ਰਭ ਰਾਖੇ ਤਿਸ ਨਾਹੀ ਦੂਖ,
1: ਨਾਮ ਜਪਤ ਮਨ ਹੋਵਤ ਸੁਖ,
0: ਚਿੰਤਾ ਜਾਏ ਮਿਟੇ ਅਹੰਕਾਰ,
1: ਤੈ ਜਨ ਕੋ ਕੋਇ ਨ ਪਹੁੰਚਣ ਹਾਰ,
0: ਸਿਰ ਉਪਰ ਠਾਡਾ ਗੁਰ ਸੂਰਾ,
1: ਨਾਨਕ ਤਾਂ ਕੇ ਕਾਰਜ ਪੂਰਾ,
0: ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ,
1: ਦਰਸ਼ਨ ਪੇਖ ਦੁਦਰਤ ਸ੍ਰੇਸ਼ਟ।

0: ਸੰਤ ਭੇਟਿਆ ਨਾਨਕ ਮਨ ਪਰਗਾਸ।
1: ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ,
0: ਨਾਮ ਪ੍ਰਭੂ ਕਾ ਲਾਗਾ ਮੀਠਾ।
1: ਸਗਲ ਸਮਿਗਰੀ ਏਕ ਸਘਟ ਮਾਹੇ,
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ।
1: ਨਾਨਕ ਅੰਮ੍ਰਿਤ ਪ੍ਰਭ ਕਾ ਨਾਮ,
0: ਦੇਹੀ ਮੈਂ ਇਸ ਗਾ ਬਿਸਰਾਮ।
1: ਸੁਨ ਸਮਾਧ ਅਨ ਹੱਥ ਤੇ ਨਾਦ,
0: ਕਹਿਣ ਨਾ ਜਾਈ ਅਚਰਜ ਬਿਸਮਾਦ।
1: ਤਿਨ ਦੇਖਿਆ ਜਿਸ ਆਪ ਦਿਖਾਏ,
0: ਨਾਨਕ ਤੇ ਜਨ ਸੋਝੀ ਪਾਏ।
1: ਸੋ ਅੰਤਰ ਸੋ ਬਾਹਰ ਅਨੰਤ,
0: ਘਟ ਘਟ ਵਿਆਪ ਰਿਹਾ ਭਗਵੰਤ।
1: ਧਰਨ ਮਾਹੇ ਆਕਾਸ਼ ਪਿਆਲ,
0: ਸਰਬ ਲੋਕ ਪੂਰਨ ਬ੍ਰਿਧਪਾਲ।
1: ਮੰਤਨ ਪਰਬਤ ਹੈ ਪਾਰ ਬ੍ਰਹਮ,
0: ਜੈਸੀ ਆਗਿਆ ਤੈਸਾ ਕਰਮ।
1: ਕੌਣ ਪਾਣੀ ਵੈ ਸੰਤਰ ਮਾਹੇ,
0: ਚਾਰ ਗੁੰਡ ਦਹਿ ਦਿਸੇ ਸਮਾਹੇ।
1: ਤਿਸ ਤੇ ਭਿੰਨ ਨਹੀਂ ਕੋਠਾਓ,
0: ਗੁਰ ਪ੍ਰਸਾਦ ਨਾਨਕ ਸੁਖ ਪਾਓ।
1: ਵੇਦ ਪੁਰਾਣ ਸਿਮਰਤ ਮੈਂ ਦੇਖ,
0: ਦਸੀ ਅਰ ਸੂਰ ਨਿਖਿਆ ਦਰ ਮੈਂ ਏਕ।
1: ਬਾਣੀ ਪ੍ਰਭ ਕੀ ਸਭ ਕੋ ਬੋਲਾ,
0: ਆਪ ਅਡੋਲ ਨ ਕਬੂ ਡੋਲੈ।
1: ਸਰਬ ਕਲਾ ਕਰ ਖੇਲੈ ਖੇਲ,
0: ਮੋਲ ਨ ਪਾਈਐ ਗੁਣੇ ਅਮੋਲ।
1: ਸਰਬ ਜੋਤ ਮੈਂ ਜਾ ਕੀ ਜੋਤ,
0: ਧਾਰਿਓ ਸਾਮੀ ਓਤ ਪੋਤ।
1: ਗੁਰ ਪ੍ਰਸਾਦ ਭਰਮ ਕਾ ਨਾਸ,
0: ਨਾਨਕ ਦਿਨ ਮੈਂ ਇਹੋ ਵਿਸਾਸ।
1: ਸੰਤ ਜਨਾ ਕਾ ਪੇਖਣ ਸਭ ਬ੍ਰਹਮ,
0: ਸੰਤ ਜਨਾ ਕੇ ਹਿਰਦੇ ਸਭ ਧਰਮ।
1: ਸੰਤ ਜਨਾ ਸੁਣੇ ਸ਼ੁਭ ਬਚਨ,
0: ਸਰਬ ਵਿਆਪੀ ਰਾਮ ਸੰਗ ਰਚਨ।
1: ਜਿਨ ਜਾਤਾ ਤਿਸ ਕੀ ਏ ਰਹਿਤ,
0: ਸਤ ਬਚਨ ਸਾਧੂ ਸਭ ਕਹਿਤ।
1: ਜੋ ਜੋ ਹੋਏ ਸੋਈ ਸੁਖ ਮਾਨੈ,
0: ਕਰਨ ਕਰਾਵਨ ਹਾਰ ਪ੍ਰਭ ਜਾਣੈ।
1: ਅੰਤਰ ਬਸੇ ਬਾਹਰ ਭੀ ਓਹੀ,
0: ਨਾਨਕ ਦਰਸ਼ਨ ਦੇਖ ਸਭ ਮੋਹੀ।
1: ਆਪ ਸਤ ਕੀਆ ਸਭ ਸਤ,
0: ਇਸ ਪ੍ਰਭ ਤੇ ਸਗਲੀ ਉਤ ਪਤ।
1: ਇਸ ਭਾਵੇ ਤਾਂ ਕਰੇ ਵਿਸਥਾਰ,
0: ਇਸ ਭਾਵੇ ਤਾਂ ਇਕ ਅੰਕਾਰ।
1: ਅਨਕ ਕਲਾ ਲਖੀ ਨਹਿ ਜਾਏ,
0: ਜਿਸ ਭਾਵੇ ਤਿਸ ਲੈ ਮਿਲਾਏ।
1: ਕਵਨ ਨਿਕਟ ਕਵਨ ਕਹੀਏ ਦੂਰ,
0: ਆਪੇ ਆਪ ਆਪ ਭਰਪੂਰ।
1: ਅੰਤਰਗਤ ਜਿਸ ਆਪ ਜਨਾਏ,
0: ਨਾਨਕ ਤੇ ਜਨਾਬ ਬਜਾਏ।
1: ਸਰਬ ਭੂਤ ਆਪ ਵਰਤਾਰਾ,
0: ਸਰਬ ਨੈਣ ਆਪ ਵੇਖਣ ਹਾਰਾ।
1: ਸਗਲ ਸਮਗਰੀ ਜਾ ਕਾ ਤਨਾ,
0: ਆਪਨ ਜਸ ਆਪ ਹੀ ਸੁਣਾ।
1: ਆਪਨ ਜਾਨਕ ਖੇਲ ਬਨਾਇਆ,
0: ਆਗਿਆਕਾਰੀ ਕਿੰਨੀ ਮਾਇਆ।
1: ਸਭ ਕੇ ਮਦ ਅਲਿਪਤੋਰਾ ਹੈ,
0: ਜੋ ਕਿਸੇ ਕਹਿਣਾ ਸੋ ਆਪੇ ਕਹਿ।
1: ਆਗਿਆ ਆਵੇ ਆਗਿਆ ਜਾਏ,
0: ਨਾਨਕ ਜਾਂ ਭਾਵੇ ਤਾਂ ਲੈ ਸਮਾਏ।
1: ਤੇ ਹੋਏ ਸੋ ਨਾਹੀ ਬੁਰਾ,
0: ਉਰੇ ਕਹੋ ਕਿਨੇ ਕਿਛ ਕਰਾ।
1: ਆਪ ਭਲਾ ਕਰਤੂਤ ਅਤ ਨੀਕੀ,
0: ਆਪੇ ਜਾਣੇ ਆਪਣੇ ਜੀ ਕੀ।
1: ਆਪ ਸਾਚ ਧਾਰੀ ਸਭ ਸਾਚ,
0: ਬੋਧ ਬੋਧ ਆਪਣ ਸੰਗ ਰਾਚ।
1: ਕੀ ਕਤਮਤ ਕਹੀ ਨਾ ਜਾਏ,
0: ਦੂਸਰ ਹੋਏ ਤਾਂ ਸੋਝੀ ਪਾਏ।
1: ਸਿਸਕਾ ਕੀਆ ਸਭ ਪ੍ਰਵਾਨ,
0: ਗੁਰ ਪ੍ਰਸਾਦ ਨਾਨਕ ਇਹੋ ਜਾਨ।
1: ਜੋ ਜਾਣੇ ਤਿਸ ਸਦਾ ਸੁਖ ਹੋਏ,
0: ਆਪ ਮਿਲਾਏ ਲੈ ਪ੍ਰਭ ਸੋਏ।
1: ਉਹ ਧਨਵੰਤ ਕੁਲਵੰਤ ਪਤਵੰਤ,
0: ਜੀਵਨ ਮੁਕਤ ਜਿਸ ਹਿਰਦੇ ਭਗਵਾਨ।

0: ਸਾਗਰ ਦਰਹੁ
1: ਹਰਿ ਧਨ ਕੇ ਭਰ ਲਿਹੁ ਭੰਡਾਰੁ
0: ਨਾਨਕ ਗੁਰ ਪੂਰੇ ਨਮਸਕਾਰ
1: ਖੇਮ ਕੁਸ਼ਲ ਸਹਿਜ ਆਨੰਦ
0: ਸਾਧ ਸੰਗ ਭਜ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤ ਬਹੁ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਾਮੋਦਰ ਦੀਨ ਦਿਆਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਉਧਾਰ
1: ਸਲੋਕ ਸਾਧ ਕੇ ਬਚਨ
0: ਉਮਲੀਕ ਲਾਲ ਹੇ ਰਤਨ
1: ਸੁਨਤ ਕਮਾਵਤ ਹੋਤ ਉਧਾਰ
0: ਆਪ ਤਰੇ ਲੋਕ ਹਨ ਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਦ ਵਾਜੈ
0: ਸੁਨ ਸੁਨ ਨੰਦ ਕਰੇ ਪ੍ਰਭ ਗਾਜੈ
1: ਪ੍ਰਗਟੇ ਗੋਪਾਲ ਮਹੰਤ ਕੇ ਮਾਥੇ
0: ਨਾਨਕ ਉਧਰੇ ਦਿਨ ਕੇ ਸਾਥੇ
1: ਸਰਨ ਜੋਗ ਸੁਨ ਸਰਣੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਬੈਰ ਭੈ ਸਭ ਰੇਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭੈ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨੇ ਭੀ ਖੇ ਬਿਮਾਰੀ
1: ਰਬ ਕੀ ਉਸਤਤ ਕਰੋ ਸੰਤ ਮੀਤ
0: ਤਾਪ ਧਾਨ ਏਕਾਗਰ ਜੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੁਹੋਦ ਨਿਧਾਨ
1: ਸਰਬ ਇੱਛਾ ਤਾ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਤੇ ਊਚ ਪਾਏ ਅਸਥਾਨ
0: ਬੋਰ ਨ ਹੋਵੇ ਆਵਨ ਜਾਨ
1: ਹਰ ਧਨ ਕਾਟ ਚੱਲੇ ਜਨ ਸੋਏ
0: ਨਾਨਕ ਜਿਸੇ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿੱਧ ਨਵ ਨਿਧ
0: ਬੁੱਧ ਗਿਆਨ ਸਰਬ ਤੈ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟ ਉਤਮ ਇਸਨਾਨ
1: ਚਾਰ ਪਦਾਰਥ ਕਮਲ ਪ੍ਰਕਾਸ਼
0: ਸਭ ਕੇ ਮੱਧ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦਾ, ਜਿਨ੍ਹਾਂ ਦੀ ਬਖਸ਼ਿਸ਼ ਕਿਰਪਾ ਦਿਆਲਤਾ ਸਦਕਾ ਕਈ ਰੋਜ਼ਾ ਮਹਾਨ ਸ਼ਹੀਦੀ ਸਮਾਗਮਾਂ ਦੇ ਸੰਬੰਧ ਵਿੱਚ ਸੋ ਗੁਰਮੁਖ ਪਿਆਰਿਆਂ ਵੱਲੋਂ ਰਲ ਮਿਲ ਕੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਤੀਸਰਾ ਘੱਲੂਘਾਰਾ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੁੱਚੇ ਸਮਾਗਮ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ। ਸੋ ਜਿਨ੍ਹਾਂ ਸੰਗਤਾਂ ਨੇ ਪਾਵਨ ਬਾਣੀ ਦੇ ਪਾਠ ਕੀਤੇ ਅਤੇ ਸੁਣੇ, ਸਤਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਸਤਿਗੁਰੂ ਜੀ ਪੂਰਨ ਕਰਨ, ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।

ਗੁਰੂ ਸਾਹਿਬ ਜੀ ਸੋਦਰ ਰਾਗ ਆਸਾ ਮਹੱਲਾ ਪਹਿਲਾ ਏਕ ਓਂਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸਿਉ ਕਹੀਐ ਕਿਤੇ ਤੇਰੇ ਗਾਵਣ ਹਾਰੇ ਗਾਵਨ ਤੁਦਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਨ ਤੁਦਨੋ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਦਨੋ ਇੰਦਰ ਇੰਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਦਨੋ ਸਿੱਧ ਸਮਾਧੀ ਅੰਦਰ ਗਾਵਨ ਤੁਦਨੋ ਸਾਧ ਵਿਚਾਰੇ ਗਾਵਨ ਤੁਦਨੋ ਜਤੀ ਸਤੀ ਸੰਤੋਖੀ ਗਾਵਨ ਤੁਦਨੋ ਵੀਰ ਕਰਾਰੇ ਗਾਵਨ ਤੁਦਨੋ ਪੰਡਿਤ ਪੜਨ ਰਖੇ ਸੁਰ ਜੁਗ ਜੁਗ ਵੇਦਾ ਨਾਲੇ ਗਾਵਨ ਤੁਦਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ

ਕਰ ਧਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਕਸ ਕੀ ਧਰਿਆ, ਸਿਰ ਸਿਰ ਜੁਗ ਸੰਭਾਹੀ ਠਾਕੁਰ, ਕਾਹੀ ਮਨ ਪਹੁ ਕਰਿਆ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੀ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਤਬਲ ਜਾਈਐ, ਤੇਰਾ ਅੰਤ ਨ ਪਾਰਾ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਏਕ ਓਅੰਕਾਰ, ਸਤਿਗੁਰ ਪ੍ਰਸਾਦ।

ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ। ਹਰ ਗੁਣ ਸਦ ਹੀ ਆਖ ਵਖਾਣੇ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ। ਜਨ ਨਾਨਕ ਗੁਰਮੁਖ ਪ੍ਰਗਟ ਹੋਏ, ਅਸ ਮਹੱਲਾ ਪਹਿਲਾ, ਤਿਤ ਸਰਵਰਣੈ ਪਹੀਲੇ ਨਿਵਾਸਾ, ਪਾਣੀ ਪਾਵਕ ਤਨਹਿ ਕੀਆ, ਪੰਕਜ ਮੋਹ ਪਗਨੀ ਚਾਲੈ, ਹਮ ਦੇਖਾ ਤੈ ਡੂਬੀ ਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰਾ ਤੇਰੇ ਗੁਣ ਗਲਿਆ ਰਹਾਉ, ਨਾਹੂ ਜਤੀ ਸਤੀਨੀ ਪੜਿਆ, ਮੂਰਖ ਮੁਗਦਾ ਜਨਮ ਪਿਆ। ਪ੍ਰਣਵਤ ਨਾਨਕ ਤਿਨਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ, ਸਮਹੱਲਾ ਪੰਜਵਾ, ਪਈ ਪ੍ਰਾਪਤ ਮਾਨੁਖ ਦੇਹੋਰੀਆ, ਗੋਬਿੰਦ ਮਿਲਣ ਕੀਏ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇ ਬਲ ਨਾਮ, ਸਰੰਗ ਜਾਮ ਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨ ਜਾਣਿਆ ਹਰ ਰਾਇਆ, ਕਹੁ ਨਾਨਕ ਕਮ ਨੀਚ ਕਰਮਾ।

ਸਚਨਾਮ ਅਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨੇ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੋ ਸੰਤੋ ਸ਼ਬਦ ਰਹੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰਿ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਅਨਦ ਸੁਣਹੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿ ਤੇ ਪਵੇ ਸਤਿਗੁਰਿਆ ਭਰ ਪੂਰੇ ਬਿਨਵੰਤ ਨਾਨ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾ ਬਣੀ ਮਹੱਲਾ ਪੰਜਵਾ ਥਾਲ ਵੇਤਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਦਾਰੋ ਇਹ ਵਸਤ ਜੀ ਨ ਜਾਈ ਨਿਤ ਨਿਤ ਰਖੋ ਧਾਰੋ ਤੁਮ ਸੰਸਾਰ ਚਰਨਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ।

नानक नाम मिलै ता जीवा तन मन थीवै वाहिगुरु जी का खालसा वाहिगुरु जी की फतेह। सूरा सो पहचानिया जो लरै दीन के हेत पुरजा पुरजा कट मरै कहूँ ना छाड़ै खेत दे महावाक अनुसार। सूरबीर बचन के बदली संत बाबा जरनैल सिंह जी खालसा पिंडरांवाले ਅਤੇ ਨਾਲ ਦੇ ਸਮੂਹਕ ਸਿੰਘਾਂ ਨੇ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਬਹਾਲ ਰੱਖਦਿਆਂ ਹੋਇਆਂ ਮਹਾਨ ਸ਼ਹਾਦਤਾਂ ਦਿੱਤੀਆਂ ਤੀਸਰੇ ਘੱਲੂਕਾਰੇ ਨੂੰ ਸਮਰਪਿਤ ਸਮੁੱਚੇ ਸਮਾਗਮ ਚੱਲ ਰਹੇ ਹਨ। ਸੰਗਤਾਂ ਦੇ ਵੱਲੋਂ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਹੋਏ ਨੇ ਅਤੇ ਸੰਗਤਾਂ ਦੇ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਪਰਾ ਆਰੰਭ ਹਨ। ਕੱਲ੍ਹ ਨੂੰ ਤਕਰੀਬਨ 9:30 ਵਜੇ ਨੌਵੇਂ ਮਹੱਲੇ ਦੇ ਸਲੋਕ ਆਰੰਭ ਹੋਣਗੇ। ਉਪਰੰਤ ਵਿਸ਼ੇਸ਼ ਤੌਰ 'ਤੇ June 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸ਼ਹੀਦੀ ਸਮਾਗਮ ਅਤੇ ਅਰਦਾਸ ਬੇਨਤੀ ਹੋਵੇਗੀ। ਸੋ ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ ਸਮੁੱਚੇ ਸਮਾਗਮਾਂ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਸੋ ਆਓ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਤਿਨ੍ਹਾਂ ਦੇ ਜਥੇ ਪਾਸੋਂ ਇਲਾਹੀ ਰੱਬੀ ਗੁਰਬਾਣੀ ਸ਼ਬਦ ਕੀਰਤਨ ਦਾ ਲਾਹਾ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਕੀਰਤਨ ਦੀ ਇੱਥੇ ਹੀ ਸਮਾਪਤੀ ਹੈ ਜੀ। ਅਤਿ ਸਨਮਾਨਯੋਗ ਗਿਆਨੀ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਹੁਣ ਗੁਰਮਤਿ ਵਿਚਾਰਾਂ ਦੇ ਨਾਲ ਨਿਹਾਲ ਕਰਨਗੇ। ਦਾਸਰਿਆਂ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਜਿਤਾ ਜੀਓ ਪਿੰਡ ਸਭ ਤੇਰਾ,

0: ਜਿਹਾ ਤੂੰ ਕਰਾਹੀ ਤਿਹਾ ਹਉ ਕਰੀ ਵਖਿਆਨ। ਗਗਨ ਦਮਾਮਾ ਬਾਜਿਓ ਭਰਿਓ ਨਿਸ਼ਾਨੈ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬਜੂ ਜਨ ਕੋ ਦਾਉ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨ ਛਾਡੈ ਖੇਤ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਬ੍ਰਹਮ ਗਿਆਨੀ ਕੈ ਏਕੈ ਰੰਗ, ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅੰਗੋ ਤਿਆਗਤ, ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਸਮੂਹਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਤੀਸਰੇ ਘੱਲੂਘਾਰੇ ਦੇ ਸੰਬੰਧ ਵਿੱਚ ਕਈ ਰੋਜ਼ਾ ਸ਼ਹੀਦੀ ਸਮਾਗਮ ਆਰੰਭ ਹੋਏ ਹਨ। ਸਮੁੱਚੇ ਸਮਾਗਮਾਂ ਦੇ ਵਿੱਚ ਸੰਗਤਾਂ ਦੇ ਵੱਲੋਂ ਸੁਖਮਨੀ ਸਾਹਿਬ ਜੀ ਦੇ ਪਾਠ ਜਾਪ, ਸੋ ਅੱਜ ਦੇ ਦੀਵਾਨਾਂ ਵਿੱਚ ਰੱਬੀ ਬਾਣੀ ਦੀ ਸੰਪੂਰਨਤਾ ਤੋਂ ਉਪਰੰਤ ਸੋਧਰ ਰਹਿ ਰਾਜ ਸਾਹਿਬ ਜੀ ਦੇ ਨਿਤਨੇਮ ਉਪਰੰਤ ਇਲਾਹੀ ਰੱਬੀ ਗੁਰਬਾਣੀ ਸ਼ਬਦ ਕੀਰਤਨ ਦੁਆਰਾ ਭਾਈ ਸਾਹਿਬ ਭਾਈ ਓਮਕਾਰ ਸਿੰਘ ਜੀ ਦੇ ਜਥੇ ਨੇ ਆਪ ਜੀ ਨੂੰ ਸੂਰਬੀਰ ਯੋਧਿਆਂ ਦੀ ਮਹਿਮਾ ਵਡਿਆਈ ਰੱਬੀ ਬਾਣੀ ਸ਼ਬਦ ਕੀਰਤਨ ਦੁਆਰਾ ਗਾਇਨ ਕਰਕੇ ਨਿਹਾਲ ਕੀਤਾ ਹੈ। ਰੱਬੀ ਬਾਣੀ ਪਾਵਨ ਸ਼ਬਦ ਵੀ ਆਪਾਂ ਸ਼ਰਵਣ ਕਰ ਰਹੇ ਸਾਂ। ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈ ਹੈ ਲੀਨੋ ਹਾਥ ਸਿੰਧੌਰਾ। ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰੰਨ ਤੇ ਡਰ ਪੈ ਸਤੀ ਕੇ ਸਾਂਚੈ ਭਾਂਡੇ। ਭਗਤ ਜੀ ਨੇ ਇਸ ਪੂਰੇ ਸ਼ਬਦ ਦੇ ਵਿੱਚ ਅੰਦਰਲੀ ਅਵਸਥਾ ਦਾ ਜ਼ਿਕਰ ਕਰਦਿਆਂ ਬਾਹਰਲੇ ਪ੍ਰਮਾਣ ਵੀ ਦਿੱਤੇ ਨੇ। ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ ਕਿਸੇ ਨੂੰ ਨਵੇਂ ਮਕਾਨ ਦਾ, ਘਰ ਦਾ, ਨਵੇਂ ਲੀੜੇ ਕੱਪੜੇ ਵਸਤਰਾਂ ਦਾ, ਸ਼ਕਣ ਛਕਾਉਣ ਦਾ ਚਾਹ ਹੁੰਦਾ ਹੈ, ਪਰ ਗੁਰਮਤਿ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਕਬੀਰ ਮੋਹੇ ਮਰਨੇ ਕਾ ਚਾਉ ਹੈ। ਦੁਨੀਆਂ ਦੇ ਵਿੱਚ ਕੋਈ ਐਸਾ ਵੀ ਹੋ ਸਕਦਾ ਹੈ ਕਿ ਜਿਹਨੂੰ ਮਰਨ ਦਾ ਚਾਅ ਹੋਵੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਲੋਕਾਂ ਨੂੰ ਵੱਖੋ ਵੱਖ ਪਦਾਰਥਾਂ ਦਾ ਚਾਅ ਹੈ, ਕਿਸੇ ਨੂੰ ਸੰਸਾਰ ਦੇ ਵਿੱਚ ਵਿਚਰਨ ਦਾ, ਘੁੰਮਣ ਫਿਰਨ ਦਾ ਚਾਅ ਹੈ, ਕਿਸੇ ਨੂੰ ਇਉਂ ਕਹਿ ਲਓ ਵਿਆਹ ਸ਼ਾਦੀਆਂ ਦੇ ਚਾਅ ਨੇ। ਸਤਿਗੁਰਾਂ ਨੇ ਇੱਕ ਉਦਾਹਰਣ ਦਿੱਤੀ ਹੈ, ਚਾਹ ਕਰਨਾ ਕੋਈ ਮਾੜੀ ਗੱਲ ਨਹੀਂ, ਪਰ ਗੁਰਮਤ ਨੇ ਇੱਕ ਨਵੇਕਲਾ ਤੇ ਵੱਖਰਾ ਹੀ ਚਾਹ ਮੰਨਿਆ ਹੈ, ਤੇ ਉਹ ਚਾਹ ਹੈ ਮਰਨ ਦਾ। ਕਬੀਰ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ ਪਰਾ ਹਮਾਰੈ ਬਾਰ। ਬੇਅੰਤ ਉਦਾਹਰਣਾਂ ਨੇ। ਸਤਿਗੁਰੂ ਜੀ ਆਪਣੀ ਰੱਬੀ ਬਾਣੀ ਵਿੱਚ ਇਹ ਵੀ ਜ਼ਿਕਰ ਕਰਦੇ ਨੇ, ਸੰਸਾਰ ਦੇ ਵਿੱਚ ਲੋਕ ਜਿਉਣ ਦੀ ਆਸ ਲਾ ਕੇ ਦੁਨੀਆਂ ਦੇ ਵਿੱਚ ਆਪਣਾ ਜੀਵਨ ਆਰੰਭ ਕਰਦੇ ਨੇ ਕਿ ਮੈਂ ਚੰਗਾ ਸੋਹਣਾ ਜੀਵਨ ਜੀਵਾਂ, ਸੋਹਣੀਆਂ ਮੇਰੇ ਕੋਲ ਸੁੱਖ ਸਹੂਲਤਾਂ ਹੋਣ, ਤਰ੍ਹਾਂ ਤਰ੍ਹਾਂ ਦੇ ਪਦਾਰਥ ਹੋਣ, ਕਿਸੇ ਪ੍ਰਕਾਰ ਦਾ ਮੈਨੂੰ ਦੁੱਖ ਤਕਲੀਫ਼ ਨਾ ਹੋਵੇ। ਪਰ ਗੁਰਮਤਿ ਦੇ ਵਿੱਚ, ਗੁਰੂ ਨਾਨਕ ਦੇ ਘਰ ਦੇ ਵਿੱਚ ਗੱਲ ਹੀ ਇੱਥੋਂ ਸ਼ੁਰੂ ਹੁੰਦੀ ਹੈ। ਮਹਾਰਾਜ ਕਹਿੰਦੇ ਪਹਿਲਾ ਮਰਨ ਕਬੂਲ। ਮਹਾਰਾਜ ਕਹਿੰਦੇ ਜੇ ਤੂੰ ਮੇਰੇ ਕੋਲ ਆਉਣਾ ਹੈ ਤੇ ਸਭ ਤੋਂ ਪਹਿਲਾਂ ਤੈਨੂੰ ਮਰਨਾ ਕਬੂਲ ਕਰਨਾ ਪਏਗਾ। ਪਰ ਜੇ ਕੋਈ ਬੰਦਾ ਇਹ ਗੱਲ ਕਵੇ ਜੀ ਗੁਰਦੁਆਰੇ ਅਸੀਂ ਮੱਥਾ ਟੇਕਣ ਜਾਂਦੇ ਹਾਂ, ਅਸੀਂ ਉੱਥੇ ਮਨ ਦੀ ਸ਼ਾਂਤੀ ਲਈ ਜਾਂਦੇ ਹਾਂ, ਅਸੀਂ ਉੱਥੇ ਜੀ ਬਾਣੀ ਸੁਣ ਜਾਂਦੇ ਹਾਂ, ਉੱਥੇ ਤੇ ਬਾਬੇ ਗੱਲਾਂ ਹੀ ਮਰਨ ਦੀਆਂ ਕਰ ਰਹੇ ਨੇ, ਪਰ ਕੌਣ ਦੱਸੇ ਕਿ ਜਿਹੜੇ ਗੁਰੂ ਦੇ ਕੋਲ ਬੈਠੇ ਹੋ, ਜਿਹੜੇ ਗੁਰੂ ਦੇ ਕੋਲੋਂ ਧੀਆਂ ਪੁੱਤਰ ਮੰਗਦੇ ਹੋ, ਜਿਹੜੇ ਗੁਰੂ ਦੇ ਕੋਲੋਂ ਧੀਆਂ ਪੁੱਤਰਾਂ ਦੇ ਵਿਆਹ ਕਾਰਜ ਰਿਸ਼ਤਿਆਂ ਦੇ ਲਈ ਅਰਦਾਸਾਂ ਕਰਦੇ ਆ, ਇਹ ਉਹ ਗੁਰੂ ਕਹਿ ਰਿਹਾ ਕੋਈ ਆਮ ਬੰਦਾ ਨਹੀਂ। ਮਹਾਰਾਜ ਕਹਿੰਦੇ ਜੇ ਤੂੰ ਮੇਰੇ ਕੋਲ ਆਉਣਾ ਤੇ ਸਭ ਤੋਂ ਪਹਿਲਾਂ ਤੂੰ ਮਰਨਾ ਕਬੂਲ ਕਰ। ਜਿਹੜਾ ਅੱਜ ਦਾ ਦਿਨ ਹੈ 6 ਜੂਨ, ਕੋਸ਼ਿਸ਼ ਕਰਾਂਗੇ ਆਪਾਂ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਗੁਰਮਤ ਦੀ ਰੋਸ਼ਨੀ ਦੇ ਵਿੱਚ ਸ਼ਹੀਦਾਂ ਨੂੰ ਚੇਤੇ ਕਰਨ ਲਈ ਬੇਨਤੀ ਕਰਾਂਗੇ। ਪਰ ਅੱਜ ਦਾ ਜਿਹੜਾ ਦਿਨ ਹੈ 6 ਜੂਨ, 1 ਜੂਨ ਨੂੰ ਤਕਰੀਬਨ 12:30 ਵਜੇ ਜਿਹੜੀ ਗੋਲਾਬਾਰੀ ਸੀ, ਗੋਲੀ ਚੱਲਣੀ ਸ਼ੁਰੂ ਹੋ ਗਈ ਸੀ 1 ਜੂਨ ਨੂੰ, ਤੇ ਤਕਰੀਬਨ ਰਾਤ ਦੇ 8 ਵਜੇ ਤੱਕ, 9:45 ਵਜੇ ਤੱਕ ਗੋਲੀ ਚੱਲਦੀ ਰਹੀ। ਫਿਰ ਦੂਸਰੇ ਦਿਨ, ਤੀਸਰੇ ਦਿਨ ਜਦੋਂ ਕਿ ਜਰਨਲ ਬਰਾੜ ਹੈ ਜਿਹੜਾ ਕੁਲਦੀਪ ਬਰਾੜ, ਉਹ ਆਪਣੀ ਬੁੱਕ ਵਿੱਚ ਸਾਕਾ ਨੀਲਾ ਤਾਰਾ ਉਹ ਲਿਖਦੇ ਕਿ ਅਸੀਂ ਇੰਦਰਾ ਗਾਂਧੀ, ਮੈਂ ਫਿਰ ਬੇਨਤੀ ਕਰਾਂ ਵੀ ਜੇ ਤੇ ਕੰਧ ਨੂੰ ਪੱਕਾ ਪਲਸਤਰ ਕਰਨਾ ਹੈ ਫਿਰ ਕੱਚਾ ਤੁਹਾਨੂੰ ਲਾਉਣਾ ਹੀ ਪਏਗਾ, ਜੇ ਸ਼ਹੀਦਾਂ ਦੀ ਗੱਲ ਕਰਨੀ ਹੈ ਤੇ ਫਿਰ ਲੀਡਰਾਂ ਦੀਆਂ ਕਰਤੂਤਾਂ ਤੇ ਦੱਸਣੀਆਂ ਹੀ ਪੈਣਗੀਆਂ, ਉਹਦੇ ਤੋਂ ਬਿਨਾਂ ਤੀਸਰਾ ਘੱਲੂ ਘਾਰਾ ਬਿਆਨ ਨਹੀਂ ਹੋ ਸਕਦਾ। ਕੁਲਦੀਪ ਬਰਾੜ ਕਹਿੰਦੇ ਕਿ ਮੈਂ ਇੰਦਰਾ ਗਾਂਧੀ ਦੇ ਨਾਲ ਇਹ ਪੂਰਾ ਗੱਲ ਦਾ ਬੰਦੋਬਸਤ ਕਰਕੇ ਆਇਆ ਸੀ, ਵਾਰਤਾਲਾਪ ਵਾਅਦਾ ਕਰਕੇ ਆਇਆ ਸੀ ਕਿ ਤੁਸੀਂ ਮੈਨੂੰ ਇੰਨੀ ਕੁ ਫੌਜ ਦੇ ਦਿਓ, ਭਿੰਡਰਾਂ ਵਾਲਾ ਕੋਈ ਬਹੁਤਾ ਖੱਬੀ ਖਾਰ ਨਹੀਂ ਹੈ, ਤੇ ਉਹਨੂੰ ਮੈਂ ਸ਼ਾਮ ਤੱਕ ਕਹਿੰਦੇ ਦਿੱਲੀ ਗ੍ਰਿਫਤਾਰ ਕਰਕੇ ਲੈ ਆਵਾਂਗਾ। ਪਰ ਉਹ ਕਹਿੰਦਾ ਮੇਰਾ ਭੁਲੇਖਾ ਸੀ, 72 ਘੰਟੇ ਲੜਾਈ ਹੁੰਦੀ ਰਹੀ, ਪੂਰੇ 72 ਘੰਟੇ 3 ਦਿਨ ਲਗਾਤਾਰ, ਪਰ ਕਹਿੰਦੇ ਅਸੀਂ ਕੁਝ ਵੀ ਉਹਨਾਂ ਦਾ ਕਰ ਨਾ ਸਕੇ। ਇੱਥੋਂ ਤੱਕ ਕਿ ਭਾਰਤੀ ਖੁਫੀਆ ਏਜੰਸੀ ਜਾਸੂਸ ਵੀ ਆਈ, ਸੰਤਾਂ ਨੂੰ ਆ ਕੇ ਮਿਲੇ, ਜਿੱਥੇ ਸੰਤ ਹਰਚੰਦ ਸਿੰਘ ਲੌਂਗੋਵਾਲ ਵੀ ਸੀ, ਬਾਅਦ ਵਿੱਚ ਉਹਦੀ ਰੂਪ ਰੇਖਾ ਜੋ ਸੀ ਉਹ ਤੁਹਾਨੂੰ ਸਭ ਨੂੰ ਪਤਾ ਹੈ। ਕਹਿੰਦੇ ਉਹਨਾਂ ਜਾ ਕੇ ਦਿੱਲੀ ਫਿਰ ਇੰਦਰਾ ਨੂੰ ਦੱਸਿਆ, ਕਹਿੰਦੇ ਸੰਤ ਜਰਨੈਲ ਸਿੰਘ ਜੀ ਤਾਂ ਆਪਣੀ ਗੱਲ ਤੋਂ ਟਸ ਤੋਂ ਮਸ ਨਹੀਂ ਹੁੰਦੇ, ਉਹ ਤੇ ਆਨੰਦਪੁਰ ਸਾਹਿਬ ਦੇ ਮਤੇ ਤੋਂ ਗੱਲ ਕੋਈ ਉਰਾਂ ਪਰਾਂ ਕਰਦੇ ਹੀ ਨਹੀਂ। ਉਹ ਕਹਿੰਦੇ ਆਨੰਦਪੁਰ ਸਾਹਿਬ ਦਾ ਜਿਹੜਾ ਮਤ ਹੈ, ਜਿਹੜੀਆਂ ਮੰਗਾਂ ਨੇ, ਉਹਦੇ ਵਿੱਚੋਂ ਇੱਕ ਵੀ ਮੰਗ ਅਸੀਂ ਭਾਵ ਛੱਡਣੀ ਨਹੀਂ, ਉਹ ਸਾਰੀਆਂ ਮਨਾਉਣੀਆਂ ਨੇ। ਹਾਂ, ਇੱਕ ਗੱਲ ਹੋ ਸਕਦੀ ਹੈ, ਇੰਦਰਾ ਗਾਂਧੀ ਜੀ ਕੁਝ ਕੁ ਉੱਥੇ ਲੀਡਰ ਹਨ ਜਿਨ੍ਹਾਂ ਦੇ ਮਨੋਬਲ ਨੂੰ ਅਸੀਂ ਨਾਪਿਆ ਤੇ ਤੋਲਿਆ ਹੈ, ਉਹਨਾਂ ਦੇ ਮਨਾਂ ਵਿੱਚ ਕੁਝ ਕੁਰਸੀਆਂ ਦੀ ਭੁੱਖ ਤੇ ਲਾਲਚ ਹੈ ਜ਼ਰੂਰ, ਉਹਨਾਂ ਨੂੰ ਕਿਵੇਂ ਨਾ ਕਿਵੇਂ ਖਰੀਦਿਆ ਜਾ ਸਕਦਾ, ਤੇ ਉਹ ਲੋਕ ਖਰੀਦੇ ਵੀ ਗਏ। ਜਦੋਂ ਆਪਾਂ ਪੜ੍ਹਦੇ ਹਾਂ ਵੀ ਰੂਪ ਰੇਖਾ ਕਿੱਥੋਂ ਸ਼ੁਰੂ ਹੋਈ, ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਕਿ ਉਸੇ ਦੇਸ਼ ਵਿੱਚ ਉਸੇ ਦੇਸ਼ ਦੀ ਫੌਜ ਨੇ ਹਮਲਾ ਕੀਤਾ, ਪਰ ਪਿਆਰਿਓ ਉਸ ਦੇਸ਼ ਨੇ ਤਾਂ ਪੰਜਾਬ ਨੂੰ ਆਪਣਾ ਦੇਸ਼ ਮੰਨਿਆ ਹੀ ਨਹੀਂ। ਇਹ ਕਹੋ ਵੀ ਪੰਜਾਬ ਦੇਸ਼ ਦੇ ਉੱਪਰ ਵਾਕੀ ਭਾਰਤੀ ਫੌਜ ਨੇ ਹਮਲਾ ਇਸੇ ਲਈ ਕੀਤਾ ਕਿਉਂਕਿ ਭਾਰਤੀ ਫੌਜ ਪੰਜਾਬ ਨੂੰ ਆਪਣਾ ਦੇਸ਼ ਮੰਨਦੀ ਨਹੀਂ ਸੀ, ਤੇ ਇਸ ਲਈ ਪੰਜਾਬ ਕਹਿੰਦੇ ਭਾਰਤ ਦਾ ਹਿੱਸਾ ਹੈ ਵੀ ਕੋਈ ਨਹੀਂ, ਉਹ ਤੇ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ। ਜਿਹੜੀ ਬੇਨਤੀ ਕਰਨ ਲੱਗੇ ਸਾਂ 6 ਜੂਨ, ਸਨ ਜਰਨੈਲ ਸਿੰਘ ਜੀ ਨਾਨਕ ਨਿਵਾਸ ਹਮੇਸ਼ਾ ਉਸ ਲੰਗਰ ਦੇ ਉੱਪਰ ਟਹਿਲਦੇ ਹੁੰਦੇ ਸਨ ਤੇ ਸੰਗਤਾਂ ਨੂੰ ਸੰਬੋਧਨ ਵੀ ਕਰਦੇ ਸਨ। ਗੁਰੂ ਨਾਨਕ ਨਿਵਾਸ ਆਈਆਂ ਬਾਹਰੋਂ ਸੰਗਤਾਂ ਨੂੰ ਬੜੇ ਪਿਆਰ ਦੇ ਨਾਲ ਮਿਲਦੇ, ਕਿਉਂਕਿ ਅੱਜ ਜਿਹੜਾ ਸ਼ਬਦ ਮੇਰੇ ਗੁਰੂ ਨੇ ਬਖਸ਼ਿਆ ਉਹ ਵੀ ਬੜਾ ਪਿਆਰਾ ਹੈ। ਗੁਰਦੇਵ ਦਾ ਬਚਨ ਹੈ, ਬ੍ਰਹਮ ਗਿਆਨੀ ਕਹਿ ਏਕੈ ਰੰਗ। ਰੰਗ ਦਾ ਮਤਲਬ ਪ੍ਰੇਮ, ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਮਨ ਵਿੱਚ ਪ੍ਰੇਮ ਵੀ ਬੜਾ ਹੁੰਦਾ ਹੈ, ਪਰਮਾਤਮਾ ਦੇ ਪ੍ਰਤੀ ਵੀ ਤੇ ਜਿਹੜੇ ਉਹਨਾਂ ਕੋਲ ਭਾਵਨਾ ਦੇ ਨਾਲ ਆਉਂਦੇ ਨੇ ਉਹਨਾਂ ਪ੍ਰਤੀ ਵੀ। ਜਿਹਨਾਂ ਦਰਸ਼ਨ ਕੀਤੇ ਨੇ ਸੰਤ ਬਾਬਾ ਕਰਤਾਰ ਸਿੰਘ ਜੀ ਦੇ, ਦਰਸ਼ਨ ਕਰਨ ਵਾਲੀਆਂ ਰੂਹਾਂ, ਬਾਬਾ ਗੁਰਬਚਨ ਸਿੰਘ ਜੀ ਆਪਣੇ ਗ੍ਰੰਥੀ ਸਿੰਘ ਬੈਠੇ ਨੇ ਆਪਣੇ ਵਿੱਚ, ਸੰਤ ਕਰਤਾਰ ਸਿੰਘ ਜੀ, ਸੰਤ ਗਿਆਨੀ ਗੁਰਬਚਨ ਸਿੰਘ, ਪਤਾ ਨਹੀਂ ਕਿੰਨੇ ਕੁ ਮਹਾਂਪੁਰਸ਼ਾਂ ਦੇ ਇਹਨਾਂ ਦਰਸ਼ਨ ਕੀਤੇ ਨੇ। ਜਿਹੜੀ ਮੈਂ ਅਰਜ਼ ਕਰਨ ਲੱਗਿਆ ਸੀ ਕਿ ਸੰਤ ਜਰਨੈਲ ਸਿੰਘ ਜੀ, ਗੁਰੂ ਨਾਨਕ ਨਿਵਾਸ ਜਿਹੜੀ ਉੱਪਰਲੀ ਜਗ੍ਹਾ ਛੱਤ ਦੀ ਲੰਗਰ ਵਾਲੀ, ਉੱਥੇ ਹੁਣ ਬਿਲਕੁਲ ਤਿਆਰ ਨੇ। ਪਰ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ, ਭਾਈ ਬੜੇ ਹਾਸੀਆ ਮਜ਼ਾਕ ਦੇ ਵਿੱਚ ਕਹਿਣ ਲੱਗੇ ਵੀ ਜੇ ਕਿਸੇ ਨੇ ਜਾਣਾ ਤੇ ਤੁਸੀਂ ਜਾ ਸਕਦੇ ਹੋ, ਫਿਰ ਨਾ ਕਿਹੋ ਕਿ ਭਿੰਡਰਾਂ ਵਾਲੇ ਨੇ ਐਵੇਂ ਫਸਾਤੇ ਐਵੇਂ ਮਰਵਾਤੇ, ਜੇ ਕਿਸੇ ਨੇ ਵੀ ਜਾਣਾ ਤੁਸੀਂ ਜਾ ਸਕਦੇ ਹੋ। ਇੱਥੇ ਮੇਰੇ ਨਾਲ ਰਹਿ ਕੇ ਤੁਹਾਨੂੰ ਤਿੰਨ ਚੀਜ਼ਾਂ ਮਿਲਣਗੀਆਂ ਜੇ ਤੁਹਾਨੂੰ ਕਬੂਲ ਹੈ। ਪਹਿਲੀ ਗੱਲ, ਇੱਥੇ ਮੌਤ ਭਾਵ ਸ਼ਹੀਦੀ ਹੋਏਗੀ, ਤੇ ਜੇ ਸ਼ਹੀਦੀ ਨਾ ਹੋਈ ਤੇ ਫਿਰ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਤੁਹਾਨੂੰ ਮਿਲਣਗੀਆਂ। ਤੇ ਤੀਜੀ ਗੱਲ, ਕਹਿੰਦੇ ਫਾਂਸੀ ਦਾ ਰੱਸਾ, ਕਹਿੰਦੇ ਚੌਥੀ ਇੱਥੇ ਗੱਲ ਹੀ ਕੋਈ ਨਹੀਂ, ਜੇ ਤੇ ਤੁਹਾਨੂੰ ਕਬੂਲ ਹੈ ਤੁਸੀਂ ਰਹਿ ਸਕਦੇ ਹੋ। ਲਿਖਣ ਵਾਲੇ ਲਿਖਦੇ ਨੇ, ਇੱਕ ਵੀ ਇਨਕਾਰੀ ਨਹੀਂ ਹੋਇਆ ਤੇ ਸੰਤਾਂ ਨੇ ਸਭ ਨੂੰ ਸਰੋਪੇ ਵੀ ਬਖਸ਼ੇ। ਬਾਬਾ ਅਠਾਰਾਂ ਸਿੰਘ ਜੀ ਵਰਗੇ, ਭਾਈ ਅਮਰੀਕ ਸਿੰਘ ਜੀ ਵਰਗੇ, ਜਨਰਲ ਸੁਬੇਗ ਸਿੰਘ ਜੀ ਵਰਗੇ, ਜੋ ਜੋ ਵਾਅਦਾ, ਕਿਉਂਕਿ ਜਨਰਲ ਸੁਬੇਗ ਸਿੰਘ ਜੀ ਦੀ ਸ਼ਹਾਦਤ ਹੈ ਜਿਹੜੀ, ਉਹ ਸੰਤ ਬਾਬਾ ਜਰਨੈਲ ਸਿੰਘ ਜੀ ਤੋਂ ਪਹਿਲਾਂ ਹੋਈ। ਜਿੱਥੇ ਆਪਾਂ ਤਿਹਾਵਲ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਕਰਾਉਂਦੇ ਹਾਂ ਨਾ, ਉੱਥੇ ਸ਼ਹਾਦਤ ਹੋਈ। ਜ਼ਖਮੀ ਹਾਲਤ ਦੇ ਵਿੱਚ ਸਿੰਘ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਕੋਲ ਉਹਨਾਂ ਨੂੰ ਲੈ ਕੇ ਆਏ। ਕੁਝ ਕੁ ਸਵਾਸ ਅਜੇ ਬਾਕੀ ਨੇ ਤੇ ਜਨਰਲ ਸੁਬੇਗ ਸਿੰਘ ਜੀ ਇਹ ਹੀ ਕਹਿੰਦੇ ਨੇ, ਸੰਤ ਜੀ ਜੇ ਮੇਰੇ ਤੋਂ ਜਾਣੇ ਅਣਜਾਣੇ ਕੋਈ ਕੌਮ ਦੀ ਪੰਥ ਦੀ ਸੇਵਾ ਕਰਦਿਆਂ ਗਲਤੀ ਹੋਵੇ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਸੰਗਤ ਅਤੇ ਪੰਥ ਬਖਸ਼ਣ ਯੋਗ ਹੈ। ਤੇ ਕਹਿੰਦੇ ਨੇ ਇਹਨੇ ਬਚਨ ਕਹਿੰਦਿਆਂ ਜਨਰਲ ਸੁਬੇਗ ਸਿੰਘ ਜੀ, ਇਧਰੋਂ ਸੰਤਾਂ ਨੇ ਬੜੇ ਪਿਆਰੇ ਬਚਨ ਕਹੇ, ਬੜੀਆਂ ਅਸੀਸਾਂ, ਜੋ ਗੁਰਬਾਣੀ ਦੇ ਮੁਤਾਬਕ ਮਰਨ ਮੁਣਸਾ ਸੂਰਿਆ ਹੱਕ ਹੈ, ਜੋ ਹੋਏ ਮਰਨ ਪਰਵਾਣੂ। ਇਹ ਤੇ ਸੂਰਬੀਰ ਯੋਧਿਆਂ ਦਾ ਨਿੱਜੀ ਹੱਕ ਹੈ, ਕਿਉਂਕਿ ਉਹ ਤੇ ਇਸ ਦਰ ਤੇ ਇਸੇ ਮਾਰਗ ਨੂੰ ਲੈ ਕੇ ਚੱਲਦੇ ਨੇ ਜਿਹੜੇ ਬਚਨ ਗੁਰੂ ਅਰਜਨ ਦੇ ਮਹਾਰਾਜ ਜੀ ਨੇ ਕਹੇ ਨੇ, ਪਹਿਲਾ ਮਰਨ ਕਬੂਲ। ਕਬੀਰ, ਮਰਤਾ ਮਰਤਾ ਜੱਗ ਮੂਆ, ਮਰ ਪੇ ਨਾ ਜਾਣੈ ਕੋਈ, ਐਸੀ ਮਰਨੀ ਜੋ ਮਰੇ, ਬੌਰ ਨਾ ਮਰਨਾ ਹੋਏ, ਦੁਨੀਆਂ ਮਰ ਰਹੀ ਹੈ ਦਿਨ ਰਾਤ, ਕਿੰਨੀਆਂ ਮੌਤਾਂ ਹੋ ਰਹੀਆਂ ਨੇ, ਹੈ ਕੋਈ ਗਿਣਤੀ ਵਿੱਚ? ਬਿਲਕੁਲ ਨਹੀਂ। ਅਸਲ ਦੇ ਵਿੱਚ ਇੱਕ ਐਸੀ ਮਰਨੀ ਵੀ ਹੁੰਦੀ ਹੈ, ਇੱਕ ਐਸੀ ਵੀ ਮੌਤ ਹੈ ਕਿ ਜਦੋਂ ਉਹ ਬੰਦਾ ਕਬੂਲ ਕਰ ਲੈਂਦਾ ਹੈ ਦੁਬਾਰੇ ਉਹਨੂੰ ਮੌਤ ਨਹੀਂ ਆਉਂਦੀ, ਅਸਲ ਵਿੱਚ ਉਹਨਾਂ ਦਾ ਮਰਨਾ ਵੀ ਪ੍ਰਵਾਨ ਕਬੂਲ ਹੋ ਜਾਂਦਾ ਹੈ। ਕਬੀਰ ਮੋਹੇ ਮਰਨੇ ਕਾ ਚਾਓ ਹੈ। ਪਹਿਲਾਂ ਆਪਾਂ ਅਰਜ਼ ਕੀਤੀ, ਚਾਅ ਬੜੇ ਤਰ੍ਹਾਂ ਤਰ੍ਹਾਂ ਦੇ ਨੇ। ਵਧੀਆ ਜ਼ਿੰਦਗੀ ਜਿਉਣ ਦਾ ਚਾਅ ਹੈ, ਸੋਹਣੇ ਕੱਪੜੇ ਪਹਿਨਣ ਦਾ ਚਾਅ ਹੈ, ਦੇਸ਼ਾਂ ਮੁਲਕਾਂ ਵਿੱਚ ਘੁੰਮਣ ਦਾ। ਮੁੱਕਦੀ ਗੱਲ ਚਾਹ ਤੁਸੀਂ ਜਿੰਨੇ ਮਰਜ਼ੀ ਪ੍ਰਮਾਣ ਦੇ ਲਓ, ਮੁੱਕਣੇ ਨਹੀਂ। ਪਰ ਉਹਨਾਂ ਸਾਰੇ ਚਾਵਾਂ ਦੇ ਨਾਲੋਂ ਇੱਕ ਵੱਖਰਾ ਚਾਹ ਗੁਰਮਤ ਨੇ ਮੰਨਿਆ, ਉਹ ਹੈ ਮੋਹੇ ਮਰਨੇ ਕਾ ਚਾਓ। ਇਹ ਚਾਹ ਕਬੂਲ ਹੈ, ਬਾਕੀ ਚਾਹ ਉਹ ਖਤਮ ਹੋ ਜਾਂਦੇ ਨੇ। ਇਸ ਲਈ ਮਹਾਰਾਜ ਕਹਿੰਦੇ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡੇ ਆਸ। ਜਨਰਲ ਸੁਬੇਗ ਸਿੰਘ ਜੀ ਦੀ ਸ਼ਹਾਦਤ ਹੋਈ, ਅਨੇਕਾਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਇੱਥੋਂ ਤੱਕ ਵੀ ਮੈਂ ਪੜ੍ਹ ਰਿਹਾ ਸੀ, ਜਿਹੜੇ ਬੱਠਲ ਢੋਣ ਵਾਲੇ, ਕਈਆਂ ਚੁੱਕ ਕੇ ਸੇਵਾ ਕਰਨ ਵਾਲੇ, ਕਾਰ ਸੇਵਾ ਵਾਲੇ, ਉਹਨਾਂ ਸਮਿਆਂ ਵਿੱਚ ਕਾਰ ਸੇਵਾ ਵਾਲੇ ਮਹਾਂਪੁਰਸ਼ ਜਿਹੜੇ ਗੁਰਮੁਖ ਪਿਆਰੇ, ਉਹਨਾਂ ਵੀ ਸ਼ਹਾਦਤਾਂ, ਜਿਹੜੇ ਕਦੀ ਸੇਵਾ ਕਰਦੇ ਸਨ, ਕਈਆਂ ਚੁੱਕਦੇ ਸਨ, ਬੱਠਲ ਚੁੱਕਦੇ ਸਨ, ਸੰਤਾਂ ਦਾ ਇੱਕ ਬਚਨ ਬੋਲ ਸੁਣ ਕੇ ਉਹਨਾਂ ਨੇ ਹੱਥਾਂ ਦੇ ਵਿੱਚ ਹਥਿਆਰ ਪਕੜੇ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸ਼੍ਰੀ ਹਰਿਮੰਦਰ ਸਾਹਿਬ ਦੀ ਅਦਬ ਸਤਿਕਾਰ ਤੇ ਬਹਾਲ ਨੂੰ ਮੁਨਕਰ ਰੱਖਦਿਆਂ ਹੋਇਆਂ ਉਹਨਾਂ ਵੀ ਕੁਰਬਾਨੀਆਂ ਦਿੱਤੀਆਂ, ਉਹਨਾਂ ਦੀਆਂ ਵੀ ਸ਼ਹਾਦਤਾਂ ਹੋਈਆਂ। ਸਭ ਨੇ ਆਪੋ ਆਪਣਾ ਯੋਗਦਾਨ ਪਾਇਆ। ਜਿਹੜੇ ਸ਼ਹੀਦ ਹੁੰਦੇ ਨੇ ਇਹ ਕੌਮ ਦਾ ਸਰਮਾਇਆ ਹੁੰਦੇ ਨੇ, ਕੌਮ ਨੂੰ ਤੇ ਇਹਨਾਂ ਸ਼ਹੀਦਾਂ ਨੂੰ ਤੁਸੀਂ ਇੱਕ ਫਿਰਕੇ ਵਿੱਚ ਨਹੀਂ ਵੰਡ ਸਕਦੇ ਵੀ ਇਹ ਸਿਰਫ ਸਾਡਾ ਹੀ ਸ਼ਹੀਦ ਹੈ। ਸ਼ਹੀਦ ਕਦੇ ਵੀ ਮੇਰੇ ਖਿਆਲ 'ਚ ਜੇ ਗੁਰਮਤ ਅਨੁਸਾਰ ਦੇਖੀਏ ਪੁਰਾਣਾ ਨਹੀਂ ਹੁੰਦਾ, ਸ਼ਹੀਦ ਹਮੇਸ਼ਾ ਹੀ ਵਰਤਮਾਨ ਸਮੇਂ ਵਿੱਚ ਹੁੰਦਾ ਹੈ, ਤੇ ਸ਼ਹੀਦ ਨੂੰ ਤੁਸੀਂ ਇੱਕ ਫਿਰਕੇ ਵਿੱਚ ਕਦੀ ਵੀ ਨਹੀਂ ਵੰਡ ਸਕੋਗੇ। ਸ਼ਹੀਦ ਹਮੇਸ਼ਾ ਸਭ ਦੇ ਸਾਂਝੇ ਹੁੰਦੇ ਨੇ। ਹਾਂ, ਇਹ ਕਹਿ ਸਕਦੇ ਹਾਂ ਕਿ ਜਿਹਨੇ ਕੁਰਬਾਨੀ ਕੀਤੀ ਉਹ ਇਸ ਸੰਸਥਾ ਵਿੱਚੋਂ ਪੜ੍ਹਿਆ, ਉਹ ਇਸ ਸੰਸਥਾ ਦੇ ਨਾਲ ਸੰਬੰਧਿਤ ਸੀ, ਉਹ ਦਮਦਮੀ ਟਕਸਾਰ ਨਾਲ ਸੰਬੰਧਿਤ ਸੀ, ਪਰ ਸ਼ਹੀਦ ਹਮੇਸ਼ਾ ਪੂਰੀ ਕੌਮ ਦਾ ਹੀ ਸਰਮਾਇਆ ਹੋਇਆ ਕਰਦੇ ਨੇ। ਤੋ ਅੱਜ ਦੇ ਦਿਨ ਸੰਤ ਬਾਬਾ ਜਰਨੈਲ ਸਿੰਘ ਜੀ, ਉਹਨਾਂ ਦੀ ਮਹਾਨ ਸ਼ਹਾਦਤ ਹੋਈ, ਜਨਰਲ ਸੁਬੇਗ ਸਿੰਘ ਜੀ ਦੀ ਸ਼ਹਾਦਤ ਹੋਈ, ਬਾਬਾ ਅਠਾਰਾਂ ਸਿੰਘ ਜੀ ਵਰਗੇ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਵਰਗੇ, ਅਨੇਕਾਂ ਸੂਰਬੀਰ ਯੋਧਿਆਂ ਨੇ, ਬੀਬੀ ਉਪਕਾਰ ਕੌਰ ਜੀ ਵਰਗੀਆਂ, ਸਤਨਾਮ ਕੌਰ ਵਰਗੀਆਂ ਅਨੇਕਾਂ ਸੂਰਬੀਰ ਯੋਧਿਆਂ ਦੀਆਂ ਸ਼ਹਾਦਤਾਂ ਬੇਅੰਤ ਸ਼ਹਾਦਤਾਂ ਹੋਈਆਂ ਜਿਹੜੀਆਂ ਲਿਖਤੀ ਰੂਪ ਦੇ ਵਿੱਚ ਗਿਣਤੀ ਕੀਤੀ ਹੋਈ ਨਹੀਂ ਜਾ ਸਕਦੀ। ਗੁਰੂ ਕਿਰਪਾ ਕਰੇ, ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਸੀ। ਜਿਹੜੇ ਇਹ ਗੱਲਾਂ ਜਦੋਂ ਕਰਦੇ ਹੈ ਨਾ ਵੀ ਤੁਸੀਂ 84 ਭੁੱਲ ਜਾਓ, ਹਰ ਸਾਲ ਤੁਸੀਂ ਇਹ ਸਭ ਕੁਝ ਕਰਦੇ ਹੋ, ਇਹਦੀ ਕੀ ਲੋੜ ਹੈ। ਇੱਕ ਬੇਨਤੀ ਕਰਾਂ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਹਰਿਮੰਦਰ ਸਾਹਿਬ ਉਹ ਪਵਿੱਤਰ ਪਾਵਨ ਧਰਤੀ ਹੈ ਜਿੱਥੇ ਕਿਸੇ ਨੂੰ ਵੀ ਆਉਣ ਤੋਂ ਮਨਾ ਨਹੀਂ ਕੀਤਾ ਜਾਂਦਾ, ਪਰ ਕੌਮ ਹਰ ਸਾਲ ਇਹਨਾਂ ਜ਼ਖਮਾਂ ਨੂੰ ਯਾਦ ਕਰਦੀ ਹੈ ਅਤੇ ਨਾਲੋ ਨਾਲ ਆਪਣੇ ਸ਼ਹੀਦਾਂ ਨੂੰ ਵੀ ਯਾਦ ਕਰਦੀ ਹੈ। ਕਿਉਂਕਿ ਇਹ ਤੀਸਰਾ ਜਿਹੜਾ ਘੱਲੂ ਘਾਰਾ ਹੈ, ਇਹਨੂੰ ਪੰਥ ਨੇ ਪ੍ਰਵਾਨਗੀ ਦਿੱਤੀ ਹੈ, ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਗੀ ਮਿਲੀ ਹੈ ਅਤੇ ਉਹਨੂੰ ਹਰ ਸਾਲ ਸੰਗਤਾਂ ਮਨਾ ਸਕਦੀਆਂ ਨੇ। ਕੁਝ ਕੁ ਲੋਕ ਨੇ ਨਾ ਸਮਝੀ ਵਾਲੇ, ਉਹ ਰੌਲਾ ਪਾਉਂਦੇ ਨੇ, ਉਹਨਾਂ ਰੌਲਾ ਪਾਉਂਦੇ ਹੀ ਰਹਿਣਾ ਅਤੇ ਉਹਨਾਂ ਦੇ ਰੌਲਾ ਪਾਉਣ ਦੇ ਨਾਲ ਕੁਝ ਨਹੀਂ ਹੋਣਾ, ਖਾਲਸੇ ਪੰਥ ਦੀ ਚੜ੍ਹਦੀ ਕਲਾ ਹੀ ਰਹਿਣੀ ਹੈ। ਤੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸੰਗਤਾਂ ਇਹਨਾਂ ਘੱਲੂ ਘਾਰਿਆਂ ਨੂੰ ਜਾਗਦੀ ਜ਼ਮੀਰ ਵਾਲੀਆਂ ਮਨਾਉਂਦੀਆਂ ਹਨ। ਸ਼ਹੀਦੀ ਦਿਹਾੜੇ ਪਾਤਸ਼ਾਹੀ ਰੈਲੀ ਅੱਜ ਵੀ ਸਨ ਫਰਾਂਸਕੋ ਦੀ ਧਰਤੀ 'ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸੰਪੂਰਨ ਹੋਈ ਹੈ। ਜਿੰਨੀਆਂ ਵੀ ਸੰਗਤਾਂ, ਮੇਰੀਆਂ ਮਾਤਾਵਾਂ, ਭੈਣਾਂ, ਇਹ ਸਮੁੱਚੇ ਸਮਾਗਮ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਪਾਇਆ, ਸਤਿਗੁਰੂ ਜੀ ਸਭ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਪਾਵਨ ਬਚਨ ਬ੍ਰਹਮ ਗਿਆਨੀਕ ਹੈ, ਇੱਕ ਹੈ ਰੰਗ। ਰੰਗ ਦਾ ਮਤਲਬ ਪ੍ਰੇਮ। ਜਿਹੜਾ ਉਸ ਮਾਲਕ ਵਾਹਿਗੁਰੂ ਨੂੰ ਸਮਝ ਲੈਂਦਾ ਹੈ, ਉਹਦੇ ਮਨ ਦੇ ਵਿੱਚ, ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਦਾ ਹੀ ਅਟਲ ਅਕਾਲ ਪੁਰਖ ਵਾਹਿਗੁਰੂ ਦਾ ਪ੍ਰੇਮ ਰਹਿੰਦਾ ਹੈ। ਹਰ ਕਹਿੰਦੇ ਬ੍ਰਹਮ ਗਿਆਨੀ ਕੈ ਬਸੈ ਪ੍ਰਭ ਸੰਗ, ਤੇ ਬ੍ਰਹਮ ਗਿਆਨੀ ਦੇ ਹਮੇਸ਼ਾ ਹੀ ਪਰਮਾਤਮਾ ਅੰਗ ਸੰਗ ਰਹਿੰਦਾ ਹੈ। ਜੇ ਪਰਮਾਤਮਾ ਅੰਗ ਸੰਗ ਹੈ ਤੇ ਫਿਰ ਉਹਨਾਂ ਨੂੰ ਡਰ ਕੋਈ ਨਹੀਂ। ਜਿਵੇਂ ਪਹਿਲਾਂ ਅਰਜ਼ ਕੀਤੀ, ਸੰਤ ਬਾਬਾ ਜਰਨੈਲ ਸਿੰਘ ਜੀ ਕਹਿਣ ਲੱਗੇ, ਭਾਈ ਜਾਣਾ ਤੇ ਜਾ ਸਕਦੇ ਹੋ, ਚਲੇ ਜਾਓਗੇ, ਘਰ ਪਰਿਵਾਰ ਦਾ ਸੁੱਖ ਆਨੰਦ ਮਾਣੋਗੇ, ਪਰਿਵਾਰ ਬੱਚਿਆਂ ਵਿੱਚ ਰਹੋਗੇ, ਮੇਰੇ ਕੋਲ ਤੇ ਸਿਰਫ ਤਿੰਨੋਂ ਹੀ ਚੀਜ਼ਾਂ ਮਿਲਣੀਆਂ, ਮੌਤ ਮਿਲਣੀ, ਸ਼ਹਾਦਤ ਮਿਲਣੀ, ਜੇਲ੍ਹਾਂ ਦੀਆਂ ਕਾਲ ਕੋਠੜੀਆਂ ਮਿਲਣੀਆਂ ਜਾਂ ਫਾਂਸੀ ਦਾ ਰੱਸਾ ਕਬੂਲ ਪ੍ਰਵਾਨ ਹੈ। ਬਾਣੀ ਪੜ੍ਹਨ ਵਾਲੇ ਸਨ, ਇੱਕ ਵੀ ਉੱਥੋਂ ਭੱਜਿਆ ਨਹੀਂ ਤੇ ਸ਼ਹਾਦਤਾਂ ਉਹਨਾਂ ਦਿੱਤੀਆਂ। ਬ੍ਰਹਮ ਗਿਆਨੀ ਕੈ ਨਾਮ ਆਧਾਰ, ਬ੍ਰਹਮ ਗਿਆਨੀ ਕੈ ਨਾਮ ਪਰਿਵਾਰ। ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਨੇ ਆਪਣੀ ਜ਼ਿੰਦਗੀ ਦਾ, ਜੀਵਨ ਦਾ ਆਧਾਰ ਪਰਮਾਤਮਾ ਦੇ ਨਾਮ ਨੂੰ ਬਣਾਇਆ। ਬ੍ਰਹਮ ਗਿਆਨੀ ਕੈ ਨਾਮ ਪਰਿਵਾਰ, ਜਿਹੜੇ ਰੱਬ ਦੇ ਪਿਆਰੇ ਨੇ, ਉਹਨਾਂ ਦਾ ਅਸਲ ਪਰਿਵਾਰ ਕੀ ਹੈ? ਬਸ ਪਰਮਾਤਮਾ ਦੀ ਬੰਦਗੀ ਕਰਨੀ ਹੀ ਉਹਨਾਂ ਦਾ ਅਸਲ ਜੀਵਨ ਤੇ ਆਧਾਰ ਪਰਿਵਾਰ ਹੈ। ਬ੍ਰਹਮ ਗਿਆਨੀ ਸਦਾ ਸਦ ਜਾਗਤ, ਬ੍ਰਹਮ ਗਿਆਨੀ ਅੰਗ ਬੁੱਧ ਤਿਆਗਤ। ਉਹ ਹਮੇਸ਼ਾ ਹੀ ਆਤਮਕ ਤੌਰ ਤੇ ਉਹ ਜਾਗਦੇ ਨੇ, ਵਿਸ਼ੇ ਵਿਕਾਰਾਂ ਤੋਂ ਸੁਚੇਤ ਨੇ। ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੰਕਾਰ ਤੋਂ ਰਹਿਤ ਨੇ, ਵਿਸ਼ੇ ਵਿਕਾਰਾਂ ਨੂੰ ਤਿਆਗ ਦਿੰਦੇ ਨੇ। ਬ੍ਰਹਮ ਗਿਆਨੀ ਕੈ ਮਨ ਪਰਮਾਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਬ੍ਰਹਮ ਗਿਆਨੀ ਦੇ ਹਿਰਦੇ ਰੂਪ ਘਰ ਵਿੱਚ ਹਮੇਸ਼ਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ ਤੇ ਉਹਦੇ ਮਨ ਵਿੱਚ ਹਮੇਸ਼ਾ ਹੀ ਪਰਮ ਆਨੰਦ ਰਹਿੰਦਾ ਹੈ। ਉਹ ਹਮੇਸ਼ਾ ਹੀ ਮਾਲਕ ਦਾ ਸ਼ੁਕਰੀ ਕਰਦੇ ਨੇ। ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼। ਜਿਹੜੇ ਰੱਬ ਦੇ ਪਿਆਰੇ ਨੇ, ਦੁਨੀਆਂ ਦੀ ਹਰ ਇੱਕ ਚੀਜ਼ ਨੇ ਨਾਸ਼ ਹੋ ਜਾਣਾ, ਖਤਮ ਹੋ ਜਾਣਾ, ਪਰ ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਕਦੀ ਨਾਸ ਨਹੀਂ ਹੋਣਾ। ਸਰੀਰ ਹੈ ਇਹ ਤੇ ਇੱਥੇ ਹੀ ਮਿਲਿਆ ਤੇ ਇੱਥੇ ਹੀ ਖਤਮ ਹੋ ਜਾਣਾ ਹੈ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨਾ ਹੋਇਆ, ਪਰ ਉਹਨਾਂ ਦਾ ਜਿਹੜਾ ਅਸਲੀ ਜਿਉਣਾ ਹੈ ਨਾ ਕੌਮ ਪੰਥ ਦੇ ਲਈ, ਤੇ ਧੰਨ ਗੁਰੂ ਅਰਜਨ ਦੇ ਮਹਾਰਾਜ ਜੀ ਵੀ ਇਸ਼ਾਰਾ ਕਰਦੇ ਨੇ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ। ਉਹ ਹਮੇਸ਼ਾ ਹੀ ਆਤਮਕ ਸੁੱਖ ਦੇ ਵਿੱਚ, ਆਤਮਕ ਆਨੰਦ ਵਿੱਚ ਉਹਨਾਂ ਦਾ ਵਸ ਹੈ। ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਉਹਨਾਂ ਦਾ ਕਦੀ ਨਾਸ਼ ਨਹੀਂ ਹੁੰਦਾ, ਸਗੋਂ ਉਹਨਾਂ ਦੇ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਪ੍ਰਕਾਸ਼ ਰਹਿੰਦਾ ਹੈ। ਗੁਰੂ ਕਿਰਪਾ ਕਰੀ, ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ। ਆਪ ਜੀ ਬੜੇ ਪਿਆਰ ਅਦਬ ਸਤਿਕਾਰ ਦੇ ਨਾਲ ਤੀਸਰੇ ਘੱਲੂ ਘਾਰੇ ਦੇ ਸੰਬੰਧ ਵਿੱਚ ਜੂਨ 1984 ਦੇ ਸਮੂਹ ਕਸ਼ੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਅਤੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਸੰਗਤਾਂ ਦੇ ਵੱਲੋਂ ਆਰੰਭ ਹਨ। ਕੱਲ੍ਹ ਨੂੰ 9:30 ਵਜੇ ਭੋਗ ਪਾਏ ਜਾਣਗੇ, ਉਪਰੰਤ ਸ਼ਹੀਦੀ ਸਮਾਗਮ ਹੋਣਗੇ। ਸਾਰੀਆਂ ਸੰਗਤਾਂ ਨੇ ਵੱਧ ਚੜ੍ਹ ਕੇ, ਖਾਸ ਕਰਕੇ ਕੱਲ੍ਹ ਜ਼ਰੂਰ ਆਪ ਜੀ ਨੇ ਜਿਹੜੀ ਅਰਦਾਸ ਹੋਣੀ ਹੈ ਨਾ ਤੀਸਰੇ ਘੱਲੂਘਾਰੇ ਵਾਲੀ ਸ਼ਹੀਦਾਂ ਦੀ, ਸ਼ਹੀਦ ਆਪ ਪ੍ਰਤੱਖ ਰੂਪ ਦੇ ਵਿੱਚ ਭਾਵੇਂ ਹਮੇਸ਼ਾ ਹੀ ਸ਼ਾਮਿਲ ਨੇ, ਪਰ ਕੱਲ੍ਹ ਦੀ ਅਰਦਾਸ ਵਿੱਚ ਆਪ ਜੀ ਨੇ ਜ਼ਰੂਰ ਹਾਜ਼ਰ ਰਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ। ਆਨੰਦ ਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ। ਮਨ ਵੱਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਹੋਤਾ ਗਾਵੋ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।

ਸੋ ਕਿਉ ਮਨ ਹੋਵੇ ਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ ਘਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਸ਼ਾਂਤ ਸੁਖ ਮਨਿਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰਨ ਹਦਵਾਜੇ ਅਣਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ।

ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ। ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੀਨ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਿ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਉ ਨਿਧਿਆਵੈ ਧਾਏ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਦਿਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਤਰਖੜੀਆਂ ਤੇ ਚੜੇ ਆਰਣ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਂ ਸਵਾਸਾਂ ਨਾ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਜ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਪੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦਾ ਰਾਖਾ ਆਪ ਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਬੂ ਨ ਛੱਡੇ ਖੇਤ ਦੇ ਮਹਾਂਵਾਕਾਂ ਅਨੁਸਾਰ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਇਲਾਕਾ ਨਿਵਾਸੀ ਅਤੇ ਸਟੋਕਟਨ ਦੀਆਂ ਸਮੁੱਚੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪਾਤਸ਼ਾਹ ਜੀਓ ਜੂਨ 1984 ਦੇ ਸਮੂਹਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਸੰਧਿਆ ਸਮੇਂ ਦੇ ਰਾਤਰੀ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਪਾਤਸ਼ਾਹ ਜੀਓ ਸੁਖਮਨੀ ਸਾਹਿਬ ਜੀ ਦੇ ਪਾਵਨ ਬਾਣੀ ਦੇ ਪਾਠ ਜਾਪ ਉਪਰੰਤ ਸੋਦਰ ਰਹਿ ਰਾਸ ਦੇ ਪਾਵਨ ਬਾਣੀ ਦੇ ਨਿਤਨੇਮ ਆਰਤੀ ਸ਼ਬਦ ਕੀਰਤਨ ਗੁਰਸ਼ਬਦ ਕਥਾ ਵਿਚਾਰ ਸ਼ਹੀਦਾਂ ਦੀ ਦਾਸਤਾਨ ਛੇ ਪੌੜੀਆਂ ਅਨੰਦ ਸਾਹਿਬ ਨੇਮ ਆਰਤੀ ਸ਼ਬਦ ਕੀਰਤਨ ਗੁਰਸ਼ਬਦ ਕਥਾ ਵਿਚਾਰ ਸ਼ਹੀਦਾਂ ਦੀ ਦਾਸਤਾਨ ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਜਾਪ ਸਤਿਗੁਰੂ ਜੀ ਪਾਵਨ ਬਾਣੀ ਦਾ ਪਾਠ ਕਥਾ ਕੀਰਤਨ ਕਰਦਿਆਂ ਬੇਅੰਤ ਫੁੱਲਾਂ ਅੱਗੋਂ ਵਾਸਤੇ ਸੋਝੀ ਸਮਤ ਪ੍ਰਦਾਨ ਕਰਨੀ ਦਰਾਈਆਂ ਸੰਗਤਾਂ ਦੀਆਂ ਸੇਵਾਵਾਂ ਪਟਾਵਾਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਗੁਰਮਤਿ ਅਨੁਸਾਰ ਸਭ ਦੇ ਕਾਰਜ ਰਾਸ ਕਰਨੇ ਦਰੋਂ ਘਰੋਂ ਗੁਰਸਿੱਖੀ ਸੇਵਾ ਸਿਮਰਨ ਨਾਮ ਦੀ ਦਾਤ ਬਖਸ਼ਿਸ਼ ਕਰਨੀ ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤਿਉਹਾਰ ਕੜਾ ਪ੍ਰਸ਼ਾਦ ਦੀ ਦੇਖ ਸਕੇ ਹਾਜ਼ਰ ਅਦਰ ਪ੍ਰਵਾਨ ਹੋਵੇ ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ ਆਪ ਜੀ ਦਾ ਨਾਮ ਜਪੇ ਕਿਰਪਾ ਕਰੋ ਪਾਤਸ਼ਾਹ ਜੀ ਉਦਾਰਾਈ ਸੰਗਤ ਨੂੰ ਇਲਾਹੀ ਸ੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ।

ਸਿਰ ਧਰ ਤਲੀ ਗਲੀ ਮੇਰੀ ਆਓ ਹਿਤ ਮਾਰਗ ਪੈਰ ਤਰੀਜੈ ਸਿਰ ਦੀ ਜੈ ਕਾਣਨਾ ਕੀ ਜੈ ਨਿਰਗੁਣ ਮੁਗਧ ਅਜਾਨ ਅਗਿਆਨੀ

जो होए मरण परवानो सूरे से ही आगे आखिए।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗਾਉੜੀ ਦੀ ਮਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਘਰ ਕੀਰਤਿ ਆਖੀਐ, ਕਰਤੇ ਕਾ ਹੋਇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰਿਹੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਇ ਰਹਾਉ। ਨਿਤ ਨਿਤ ਜੀ ਅੜੇ ਸੰਭਾਲੀਅਨ, ਦੇਖੇ ਗਾ ਦੇ ਬਣਿਹਾਰ, ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦੇਹੋ ਸਜਣ ਸੀਸੜੀਆਂ, ਜਿਉ ਹੋਵੈ ਸਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨਿਹਾਰਾ ਸਿਮਰੀਐ ਨਾਨਕ ਸੇਵੇ ਆਵਨ। ਰਾਗਾ ਸਮਹੱਲਾ ਪਹਿਲਾ, ਛੇ ਕਰ ਛੇ ਗੁਰ ਛੇ ਉਪਦੇਸੋ, ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਕਰ ਕਰ ਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ਼ੇ ਚਸਿਆਂ ਘੜੀਆਂ ਪਹਿਰਾ, ਥਿੱਤੀ ਵਾਰੀ ਮਾ ਹੋਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰ ਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ, ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਧੂਪ ਮਲਿਆਨ ਲੋ ਪਾਵਣ ਚੌਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵਖੰਡਣਾ ਤੇਰੀ ਆਰਤੀ, ਅਨਹਤਾ ਸ਼ਬਦ ਬਾ ਜੰਤ ਭੇਰੀ ਰਹਾਓ। ਸਹਿ ਸਤਾਵ ਨੈਨੂੰ ਨਨ ਨੈਨ ਹਏ ਤੋਹੇ ਕੋ, ਸਹਿ ਸਮੂਰਤ ਨਾ ਏਕ ਤੋਹੀ, ਸਹਿ ਸਪਦ ਵਿਮਲ ਨਨ ਏਕ ਪਦ ਗੰਧ ਬਿਨ, ਸਹਿ ਸਤਵ ਗੰਧ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮੁਕਰੰਦ ਲੋਪਿਤ ਮਨੋ, ਅਨ ਦਿਨੋ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇਹੇ ਨਾਨਕ ਸਾਰਨ ਕੋ, ਹੋਏ ਜਾਤੇ ਤੇਰੇ ਨਾਈ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲੈ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੋਤ ਪੁਨ ਵੱਡਾ ਹੇ, ਰਹਾਉ ਸਾਕਤ ਹਰ ਸਾਧ ਨ ਜਾਣਿਆ, ਤਨੀ ਅੰਤਰ ਹੋ ਮੈਂ ਕੰਡਾ ਹੇ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੀ, ਹਰ ਜਨ ਹਰ ਹਰ ਨਾਮ ਸਮਾਣੀ, ਦੁੱਖ ਜਨਮ ਮਰਨ ਪਹੁ ਖੰਡਾ ਹੀ। ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭਖਣ ਬ੍ਰਹਿਮੰਡਾ ਹੀ, ਹਮ ਗਰੀਬ ਮਸਕੀਨ ਪ੍ਰਭ ਤੇਰੀ, ਰਾਖ ਰਾਖੁੜ ਵੱਡਾ ਹੀ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੀ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਵਰਲਾ, ਆਗੈ ਬਸਨ ਸੁਹੇਲਾ। ਔਦ ਘਟੈ ਦਿਨ ਸੁਰੈ ਨਾਰੇ, ਮਨ ਗੁਰਮਿਲ ਕਾ ਸਵਾਰੇ, ਰਹਾਉ ਇਹੋ ਸੰਸਾਰ ਵਿਕਾਰ ਸੰਸੇ, ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਜਗਾਏ

ਤਨ ਮਨ ਮੁੱਲਾ ਨਾਮ ਜਪੰਦੜੀ ਲਾਲੀ ਪੰਦ ਜੁਲੰਦੜੀ ਮੇਰਾ ਅੰਦਰ ਸੰਡਾ ਗੁਰਦਰਸ਼ਨ ਦੇਖ ਨਿਹਾਲੀ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨ ਮੇਰਾ ਮਨ ਧੀਰੇ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇਤ ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛਾਡੈ ਖੇਤ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ ਸੂਰੇ ਸੇਈ ਆਗੈ ਆਖੀਐ ਦਰਗਹਿ ਪਾਵਹਿ ਸਾਚੀ ਮਾਣੋ ਸੁਕਹੁ ਟਲ ਗੁਰ ਸੇਵੀਐ ਅਹਿਨ ਸੁਸਹਿਜ ਸੁਭਾਈ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਜੈ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰੰਝਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰੰਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲੁ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਉ ਹਰ ਕੀਰਤ ਕਲ ਯੁਗ ਪਦ ਉਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਿਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸ਼ਾਹ ਪਾਇਆ ਵਡਦਾਣਾ ਹਰ ਕੀਏ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਝਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਵਸਿਓ ਤਿਨ ਮਾਤ ਕੀ ਜੈ ਹਰ ਬਾਂਝਾ ਤਿਨ ਸੁੰਝੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋ

साहिब जी ओमकार सतनाम करता पुरख निरपौ निर्वैर काल मूर्त अजूनी सैभं गुर प्रसाद जप आदि सच जुगाद सच है पी सच नानक होसी पी सच सोचै सोच न होगी जे सोची लखवार चुपै चुप न होवी जे लाए रहां लवतार भुख्या भुख न उतरी जे बन्ना पुरियां पार सह सियाण पाला खोहे ता इक न चलै नाल किव सचिहारा होई है कब कूड़ा टुटै पाल हुक्म रजाई चलना नानक लिखिया नाल हुक्मी होवणे आकार हुक्म न कहा जाई हुक्मी होवण जी हुक्म मिलै वड्याई हुक्मी उत्तम नीच हुक्म लिख दुख सुख पाई है कना हुक्मी बख्शीस एक हुक्मी सदा पवाही है हुक्मै अंदर सब को बार हुक्म न कोई नानक हुक्मै जे बुझै ता हो मैं कहे न कोई गावै को तान होवै किसै तान गावै को धातु जाने निशान गावै को गुण बड़ियाइयां चार गावै को विद्या विखम विचार गावै को साज करे तन खे गावे को जी लै फिर दे गावे को जापै दिसै दूर गावे को वेखै हादरा हदूर कथना कथी न आवै तोट कथ कथ कथी कोटी कोट कोट देंदा दे लैंदे थक पाहे जुगा जुगंतर खाही खाहे हुक्मी हुक्म चलाए रा नानक विकसै वे प्रवाह साचा साहिब सच नाए भाख्या बहो पार ਆਖੇ ਮੰਗੈ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕੇ ਅੱਗੇ ਰੱਖੀਐ ਜਿਸ ਦਿਸੈ ਦਰਬਾਰ ਮਹੋ ਕੇ ਬੋਲਣ ਬੋਲੀਐ ਜਿਤ ਸੁਣ ਤਹੀ ਪਿਆਰ ਅੰਮ੍ਰਿਤ ਵੇਲਾ ਸਚ ਨਾਮ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾ ਵੀ ਹੈ ਗੁਣੀ ਨਿਧਾਨ ਗਾ ਵੀ ਹੈ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਹਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਿਹਾ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜਿਉਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਹਾਵਾ ਜੇ ਤਿਸ ਭਾਵਾ ਵਿਣ ਭਾਣੇ ਕੇ ਨਾਹੀ ਕਰੀ ਜੇਤੀ ਸਿਰਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀਆਂ ਨਾਲ ਚੱਲੈ ਸਭ ਕੋਈ ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਗ ਲੇ ਜੇ ਤਿਸ ਨਦਰ ਨ ਆਵੀ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨ ਸੁਝੇ ਜੇ ਤੁਸ ਗੁਣ ਕੋਏ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰ ਤਵਲੇ ਆਕਾਸ਼ ਸੁਣਿਆ ਦੀਪ ਲੋਹ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪਾ ਬਕਾਨਾਸ ਸੁਣਿਆ ਈਸ਼ਰ ਵਰਮਾ ਇੰਦ ਸੁਣਿਆ ਮੁਕਸਾਲ ਹਨਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪਾ ਬਕਾਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਸੜਕਾ ਇਸ਼ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੈ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਉ ਸੁਣਿਆ ਹਾਥ ਵੈ ਸਗਾਉ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਮਲ ਲਿਖਣੇ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਉਣ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ
ਮੰਨੈ ਮਾਰਗ ਠਾਕ ਨ ਪਾਈ, ਮੰਨੈ ਪਸਿਓ ਪ੍ਰਗਟ ਜਾਈ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸਨ ਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਪਹਿ ਨਾ ਭੇਖੁ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵੈ ਦਰਗਹਿਮਾਨ, ਪੰਚੇ ਸੋ ਹੈ ਦਰ ਰਾਜਾਨ, ਪੰਚਾ ਕਾ ਗੁਰ ਧਿਆਨ, ਜੇ ਕੋ ਕਹਿ ਕਰੈ ਵਿਚਾਰ, ਕਰਤੇ ਕਹਿ ਕਰਣੈ ਨਹੀਂ ਸੁਮਾਰ, ਤਹੁ ਧਰਮ ਦਇਆ ਕਾ ਭੂ ਸੰਤੋਖ ਥਾਪ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੈ ਉਪਰ ਕੇਤਾ ਪਹਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸਤੇ ਭਾਰਤ ਲੈ ਕਵਣ ਜੋਰ, ਜੀ ਜਾ ਤਰੰਗਾ ਕੇ ਨਾਭ, ਹੂ ਸਭਨਾ ਲਿਖਿਆ ਬੁੜੀ ਕਲਾਮ, ਲਿਖਾ ਲਿਖ ਜਾਣੈ ਕੋਈ, ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ, ਸਵਾਲਿਓ ਰੂਪ ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾ ਹੋਏ ਕੁਕਵਾਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕੌਣ ਕਹਾਂ ਵਿਚਾਰ, ਵਾਰਨ ਜਾ ਵਾ ਇੱਕ ਵਾਰ, ਜੋਤ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਜਾਪੂ ਸੰਖ ਪਹੋ ਸੰਖ ਪੂਜਾ ਸੰਖ ਤਪਤਾਉ, ਸੰਖ ਗ੍ਰੰਥ ਮੁਖ ਵੇਦ ਪਾਠ, ਸੰਖ ਜੋਗ ਮਨ ਰਹਿ ਉਦਾਸ, ਸੰਖ ਭਗਤ ਗੁਣ ਗਿਆਨ ਵਿਚਾਰ, ਸੰਖ ਸਤੀ ਸੰਖ ਦਾਤਾਰ, ਸੰਖ ਸੂਰਮੋ ਪਕਸਾਰ, ਸੰਖ ਮੁੱਲ ਵਲਾਈ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਨ ਜਾ ਵਾ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਮੂਰ ਖੰਦ ਘੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਖ ਗਲਬੜ ਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰੈ ਪਹਾਰ, ਨਾਨਕ ਨੀਚ ਕਹਿ ਵਿਚਾਰ, ਵਾਰਨ ਜਾਵੈ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖੰਦ ਕੋਰ, ਸੰਖ ਚੋਰ ਹਰਾਮ ਖੋਰ, ਸੰਖ ਅਮਰ ਕਰ ਜਾਹੇ ਜੋਰ, ਸੰਘ ਗਲਵੜ ਹੱਤਿਆ ਕਮਾਹੇ, ਸੰਘ ਪਾਪੀ ਪਾਪ ਕਰ ਜਾਏ, ਸੰਘ ਕੂੜਿਆਰ ਕੂੜੇ ਫਿਰਾਏ, ਸੰਘ ਮਲੇਸ਼ ਮਲ ਭਖ ਖਾਏ, ਸੰਘ ਨਿੰਦਕ ਸਿਰ ਕਰੈ ਪਹਾਰ, ਨਾਨਕ ਨੀਚ ਕਹਿ ਵਿਚਾਰ, ਵਾਰਨ ਜਾਵੈ ਇੱਕ ਵਾਰ, ਜੋ ਤੁਧ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਸੰਖ ਨਾਭ ਸੰਖ ਥਾਮ ਗਮ ਗਮ, ਸੰਖ ਲੋਹ ਸੰਖੈ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਿਰ ਸੰਯੋਗ ਵਖਾਣ, ਜਿਨੇ ਲਿਖਿਤ ਸਿਰਨਾਹੇ, ਜੇ ਫੁਰਮਾਏ ਤੇ ਉੱਤੇ ਪਾਹੇ, ਜੇਤਾ ਕੀਤਾ ਦੇ ਤਾਨਾਉ, ਵਿਣ ਨਾਵੈ ਨਾਹੀਂ ਕੋ ਥਾਉ, ਕੁਦਰਤ ਕਵਣ ਕਹਾਂ ਵਿਚਾਰ, ਵਾਰਨ ਜਾਵੈ ਇੱਕ ਵਾਰ, ਜੁਦ ਪਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮ ਤਰੰਕਾਰ, ਭਰੀਐ ਹੱਥ ਪੈਰ ਤਨ ਦੇ ਪਾਣੀ, ਤੋਤੈ ਉਤਰ ਸਖੇਹੇ ਮੂਤ, ਪਲੀਤੀ ਕੱਪੜ ਹੋਏ ਦੇ ਸਾਬੂਣ, ਲਈਆ ਧੋਏ ਭਰੀਐ ਮਤ ਪਾਪਾਂ ਕੈ ਸੰਗ, ਤੋਪੈ ਨਾਵੈ ਕੈ ਰੰਗ, ਪੁਨੀ ਪਾਪੀ ਆਖਣ ਨਾਹੀ, ਕਰ ਕਰ ਕਰਨਾ ਲਿਖ ਲੈ ਜਾ ਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ, ਤੀਰ ਤਪ ਦਇਆ ਦਾਨ, ਜੇ ਕੋ ਪਾਵੈ ਤਿਲ ਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਪਾਹੁ, ਅੰਤਰ ਗਤ ਤੀਰਥ ਮਨ ਨਹਾਓ, ਸਭ ਗੁਣ ਤੇਰੇ ਮੈਂ ਨਾਹੀ ਕੋਈ, ਵਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ, ਕਵਣ ਸੋ ਵੇਲਾ ਭਗਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸਿਰ ਉਤੇ ਮਹੋ ਕਵਣ, ਜਿਤ ਹੋਆ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲਿਖ ਪੁਰਾਣ, ਭਗਤ ਨ ਪਾਇਓ ਕਾਦੀਆਂ, ਜੇ ਲਿਖਣ ਲੇਖ ਕੁਰਾਣ, ਥਿਤ ਵਾਰ ਨ ਜੋਗੀ ਜਾਣੈ ਰੁਤਮਾਹ ਨਾ ਕੋਈ, ਜਾ ਕਰਤਾ ਸਿਰ ਠੀਕ ਕਹੋ, ਸਾਜੇ ਆਪੇ ਜਾਣੈ ਸੋਈ, ਕਿਵ ਕਰੇ ਆਖਾ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂਖ ਸਿਆਣਾ, ਮੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੈ ਨਾਨਕ, ਜੇ ਕਹੋ ਆਪੋ ਜਾਣੈ, ਅਗੈ ਗਹਿ ਨਾ ਸੋ ਹੈ, ਪਾਤਾਲਾਂ ਪਾਤਾਲ ਲੱਖ, ਆਗਾ ਸਾਂ ਆਗਾ, ਸੋੜ ਕੋੜ ਭਾਲਤ ਕੇ ਵੇਦ ਕਣਿਕ ਵਾਤ, ਸਹਿ ਸਠਾਰੈ ਕਣਕ ਤੇ ਬਾਂਸ ਲੁਕ ਧਾਤ, ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਬਿਨਾਸ, ਨਾਨਕ ਵੱਡਾ ਆਖੀਐ ਆਪੇ ਜਾਣੈ ਆਪ, ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆ, ਨਦੀਆਂ ਤੈਵਾ ਪਾਏ ਸਮੁੰਦਰ ਜਾਣੀਐ, ਸਮੁੰਦ ਸਾਹ ਸੁਲਤਾਨ ਗ੍ਰਹਿ ਸੇਤੀ ਮਾਲ, ਤਨ ਕੀੜੀ ਤੁਰ ਨਾ ਹੋਵਣੀ, ਜਿਤ ਸਮੁੰਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ, ਅੰਤ ਨ ਕਰਨ ਦੇ ਨੰਤ, ਅੰਤ ਨਾ ਵੇਖਣ ਸੁਣ ਅੰਤ, ਅੰਤ ਨ ਜਾਪੈ ਕਿਆ ਮਨ ਮੰਤ, ਅੰਤ ਨ ਜਾਪੈ ਕੀਤਾ ਕਾਰ, ਅੰਤ ਨ ਜਾਪੈ ਪਾਰਾ ਵਾਰ,
ਅੰਤ ਕਾਰਨ ਕਿਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਉਹ ਅੰਤ ਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾ ਉੱਚੇ ਉੱਪਰ ਉੱਚਾ ਨਾ ਹੋ ਏ ਬੜੂਚਾ ਹੋਵੇ ਕੋਈ ਤੁਸੀਂ ਉੱਚੇ ਕਹੋ ਜਾਣੇ ਸੋਈ ਜੇ ਵੱਡੇ ਆਪ ਜਾਣੇ ਆਪੇ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲਨ ਤਮਾਈ ਕਿਤੇ ਮੰਗਹਿ ਜੋਧ ਅਪਾਰ ਕਿਤਿਆਂ ਗਣਤ ਨਹੀਂ ਵਿਚਾਰ ਕਿਤੇ ਖਪ ਤੁਟੈ ਬੇਕਾਰ ਕਿਤੇ ਲੈ ਲੈ ਮੁਕਰ ਪਾਹੇ ਕਿਤੇ ਮੂਰਖਾਹੀ ਖਾਹੇ ਕਿਤਿਆਂ ਦੋ ਪੂਛਤ ਮਾਰ ਹੇ ਪੇਦਾ ਤੇਰੀ ਦਾ ਤਾਰ ਬੰਦ ਖਲਾਸੀ ਭਾਣਾ ਹੋਰ ਆਖ ਨਾ ਸਕੈ ਕੋਈ ਜੇ ਕੋ ਖਾਏ ਕਾਖਣ ਪਾਏ ਉਹ ਜਾਣੈ ਜਿੱਤੀ ਅਮ ਖਾਏ ਆਪੇ ਜਾਣੈ ਆਪੇ ਦੇ ਅਖੈ ਸੇ ਪਹਿ ਕਹੀ ਕੇ ਜਿਸਨੂੰ ਬਖਸ਼ੇ ਸਿਫਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਅਮੁੱਲ ਭੰਡਾਰ ਮੁੱਲਾਵੇ ਮੁੱਲੈ ਜਾਏ ਮੁੱਲ ਪਾਹੇ ਮੁੱਲਾ ਸਮਾਹੇ ਮੁੱਲ ਧਰ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਬਖਸ਼ੀਸ਼ ਮੁੱਲ ਨਿਸ਼ਾਨ ਮੁੱਲ ਕਰ ਮੁੱਲ ਫੁਰਮਾਨ ਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖਰ ਹਿਲ ਬੁਲਾਏ ਆਖੇ ਵੇਦ ਪਾਠ ਪੁਰਾਣੂ ਆਖੇ ਪੜੇ ਕਰੇ ਬਖਿਆਣੂ ਆਖੇ ਵਰਮੇ ਆਖੇ ਇੰਦ ਆਖੇ ਗੋਪੀ ਦੇ ਗੋਬਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੋਰ ਨਰ ਮੁੰਜਨ ਸੇਵ ਕਿਤੇ ਆਖੇ ਅਖਣ ਪਾਹੇ ਕਿਤੇ ਕਹਿ ਕੇ ਉੱਠ ਉੱਠ ਜਾਏ ਤੇ ਕਿਤੇ ਹੋਰ ਕਰੇ ਹੀ ਤਾਂ ਆਖ ਨ ਸਕੇ ਕਈ ਕੇ ਜੇ ਵੜ ਭਾਵੈ ਤੇ ਵੜ ਹੋਈ ਨਾਨਕ ਜਾਣੈ ਸੱਚਾ ਸੋਹੇ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਐ ਸਿਰ ਗਾਬਾਰਾ ਗਾਬਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਨਾਦ ਅਨੇਕੋ ਅਸੰਖਾ ਕਿਤੇ ਬਾਵਣੇ ਹਾਰੇ ਕਿਤੇ ਰਾਗ ਭਰੀ ਸਿਉਂ ਕਹਿਨ ਕਿਤੇ ਗਾਵਣੇ ਹਾਰੇ ਗਾਵਹਿ ਤੁਹਨੋ ਪੌਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿੱਤ ਗੁਪਤ ਲਿਖ ਜਾਣੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿ ਇੰਦ ਇੰਦਾਸਨ ਬੈਠੇ ਦੇਵਤਿਆਂ ਧਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰਖੀਸੁਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣੀਆਂ ਮਨਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਪਾਏ ਤੇਰੇ ਅੜਸੜ ਤੀਰਥ ਨਾਲੇ ਗਾਵੇ ਜੋਧ ਮਹਾਂਬਲ ਸੂਰਾ ਗਾਵੇ ਖਾਣੀ ਚਾਰੇ ਗਾਵਹਿ ਖੰਡ ਮੰਡਵ ਭੰਡਾ ਕਰ ਕਰ ਰੱਖੇ ਤਾਰੇ ਸਹੀ ਤੁਦਨੋ ਗਾਵਹਿ ਜੋ ਤੁਧ ਭਾਵ ਨੂੰ ਰਤੇ ਤੇਰੇ ਭਗਤ ਰਸਾਲੇ ਹੋਰ ਕਿਤੇ ਗਾਵਨ ਸੇਵੈ ਚਿਤਨ ਆਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਈ ਹੈ ਪੀ ਹੋਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੀ ਪੰਥੀ ਕਰ ਕਰ ਜਿਨਸੀ ਮਾਇਆ ਜਿਨ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤੁਸੀਂ ਦੀ ਵਡਿਆਈ ਜੋ ਤੁਸੀਂ ਭਾਵੈ ਸੋਈ ਕਰ ਸੀ ਹੁਕਮ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤਸ਼ਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਨ ਪਾ ਚੁੱਲੀ ਧਿਆਨ ਕੀ ਕਰੇ ਬਭੂਤ ਖਿੰਤਾ ਕਾਲ ਕੁਆਰੀ ਕਾਇਆ ਜੁਗਤ ਰੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮੰਜੀ ਤੈ ਜਗ ਜੀਤ ਆਦੇ ਤਸੈ ਆਦੇਸ ਆਦ ਅਨੀਲ ਨਾਦ ਨਾ ਜੁਗ ਜੁਗ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਕਟਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਕੀ ਰਿਦ ਸਦਬਰਾ ਸਾਧ ਸੰਜੋਗ ਵਿਜੋਗ ਦੁਕਾਰ ਚਲਾਵ ਹੈ ਲਿਖਿਆ ਵੈ ਭਾਗ ਆਦੇ ਤਸੈ ਆਦੇਸ ਆਦ ਅਨੀਲ ਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਯੁਗਤ ਵਿਆਈ ਤਿਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਈ ਦੀ ਬਾਣ ਜਿਵ ਤੁਸ ਭਾਵੈ ਤਵੈ ਚਲਾਵੈ ਜੇ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨੇ ਆਵੈ ਬਹੁਤਾ ਵਡਾਣ ਆਦੇ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇ ਤਸੈ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੋ ਜੀ ਭਾਉ ਲੱਖ ਹੋਏ ਲੱਖ ਹੋਵੈ ਲੱਖ ਬੀਸ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ ਏਤ ਰਹਿ ਪਤ ਪਵੜੀਆਂ ਚੜੀਐ ਹੋਏ ਇੱਕੀਸ ਸੁਣ ਗੱਲਾਂ ਆਕਾਸ਼ ਕੀਠਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ
ਚੁਪੈ ਨਹਿ ਜੋਰ ਜੋਰ ਨ ਮੰਗਣ ਦੇ ਨ ਜੋਰ ਜੋਰ ਨ ਜੀਵਨ ਮਰਨੈ ਜੋਰ ਚੋਰ ਨ ਰਾਜ ਮਾਲ ਮਨ ਸੋਰ ਜੋਰ ਨ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨ ਕੋਏ ਰਾਤੀ ਰੁਤੀ ਥਿੱਤੀ ਬਾਹਰ ਪੌਣ ਪਾਣੀ ਅਗਨੀ ਪਾਤਾਲ ਤਿਸ ਵੀ ਧਰਤੀ ਥਾਪ ਰੱਖੀ ਧਰਮਸਾਲ ਤਿਸ ਵੇ ਜੇ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਹਣ ਪੰਜ ਪਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਪਕਾਈ ਉਥੈ ਪਾਏ ਨਾਨਕ ਗਿਆ ਜਾਪੈ ਜਾਏ ਧਰਮ ਖੰਡ ਕਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕਿਤੇ ਪੌਣ ਪਾਣੀ ਵੈ ਸੰਤਰ ਕਿਤੇ ਕੌਣ ਮਹੇਸ਼ ਕਿਤੇ ਬਰਮੇ ਘਾਟ ਘੜੀਆਂ ਗੁਰੂ ਪ੍ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕਿਤੇ ਕਿਤੇ ਧੂਪ ਦੇ ਸਭ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਤਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਵਮੁਨ ਕਿਤੇ ਕਿਤੇ ਤਨ ਸਮੁੰਦ ਕਿਤੀ ਅਖਾਣੀ ਕਿਤੀ ਬਾਣੀ ਕਿਤੇ ਪਾਤ ਨਰਿੰਦ ਕੀਤੀਆਂ ਸੁਰਤੀ ਸੇਵਕ ਕਿਤੇ ਨਾਨਕ ਅੰਤ ਨਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਵਿਨੋਦ ਕੋਟ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥੈ ਘਾਟ ਘੜੀਆਂ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਛਤਾਏ ਤਿਥੈ ਘੜੀਆਂ ਸੁਰਤ ਮਤ ਮਨ ਬੁੱਧ ਤਿਥੈ ਘੜੀਆਂ ਸੁਰਾਂ ਸਦਾ ਕੀ ਸੁੱਧ ਕਰਮ ਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲ ਸੂਰ ਤਨਮੈ ਰਾਮ ਰਿਹਾ ਭਰਪੂਰ ਤਿੱਥੈ ਸੀਤੋ ਸੀਤਾ ਮੈਂ ਮਾਹੇ ਤਾਂ ਕਿ ਰੂਪ ਨ ਕਥਨ ਜਾਏ ਨਾ ਹੋ ਮਰੈ ਨਾ ਠਾਗੇ ਜਾਹੇ ਜਿਨ ਕਹਿ ਰਾਮ ਬਸੈ ਮਨ ਮਾਹੇ ਤਿੱਥੈ ਭਗਤ ਬਸੈ ਕੇ ਲੋ ਕਰੈ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖ ਨਿਦਰ ਨਿਹਾਲ ਤਿੱਥੈ ਖੰਡ ਮੰਡਵਰ ਭੰਡ ਜੇ ਕੋ ਕਥੈ ਤਾਂ ਤਨ ਅੰਤ ਤਿੱਥੈ ਲੋ ਲੋ ਆਕਾਰ ਜਿਵ ਜੇ ਹੁਕਮ ਤੋਂ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪੁਹਾਰਾ ਤੇਜ ਸੁਨਿਆਰ ਅਹਰਣ ਮਤ ਵੇਦ ਥਿਆਰ ਭੋਖ ਲਗਨ ਬਤਾਉ ਭਾਂਡਾ ਪਹੁ ਅੰਮ੍ਰਿਤ ਉਦਿਤ ਟਹਾਲ ਘੜੀਆਂ ਸ਼ਬਦ ਸੱਚੀ ਟਕਸਾਲ ਜਿਨ ਕਹੁ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਹੀ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨਿੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਪ੍ਰਸਾਦ ਚੱਕਰ ਚੇਨਰ ਵਰਨ ਜਾਤਰ ਪਾਤ ਨੈਨ ਜਿਹੇ ਰੂਪ ਰੰਗ ਰੇਖ ਭੇ ਕੋ ਕਹਿ ਨਾ ਸਕਤ ਕਹੇ ਚੱਲ ਮੂਹਰ ਤਨ ਪੋ ਪ੍ਰਕਾਸ਼ ਮਤੋਜ ਕਿਹਜੈ ਕੋਟ ਇੰਦਰ ਇੰਦਰ ਹਾਣੁ ਸ਼ਾਹ ਸ਼ਾਹਣ ਗੜਿਜੈ ਤ੍ਰਿਪਣ ਮਹੀਪ ਸੁਰ ਨਰ ਸੁਰ ਨੇਤ ਨੇਤ ਬੰਦ ਤਰਨ ਕੈ ਤਵ ਸਰਵਨਾਮ ਕਥੈ ਕਵਨ ਕਰਮ ਨਾਮ ਵਰਨ ਸੁਮਤ ਭੁਜੰਗ ਪ੍ਰਿਆ ਛੰਦ ਨਮਸਤੰ ਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰਗ ਨਮਸਤੰ ਧਰਮੰਗ ਨਮਸਤੰ ਨਾਮੰਗ ਨਮਸਤੰ ਧਮੰਗ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਡਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਸ਼ੇਦੇ ਨਮਸਤੰ ਗਾਧੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਧਾਰੇ ਨਮਸਤੰ ਪਾਰੇ ਨਮਸਤੰ ਸੋਏਕੈ ਨਮਸਤੰ ਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ
ਨਮਸਤੰਗ ਨਰ ਨਾਮ ਮੇ ਨਮਸਤੰਗ ਨਰ ਕਾਮ ਮੇ ਨਮਸਤੰਗ ਨਰ ਧਾਤੇ ਨਮਸਤੰਗ ਨਰ ਕਾਤੇ ਨਮਸਤੰਗ ਨਰ ਧੂਤੇ ਨਮਸਤੰਗ ਭੂਤੇ ਨਮਸਤੰਗ ਲੋਕੇ ਨਮਸਤੰਗ ਸੋਕੇ ਨਮਸਤੰਗ ਨਰ ਥਾਪੇ ਨਮਸਤੰਗ ਥਾਪੇ ਨਮਸਤੰਗ ਤਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਗਾਹੇ ਨਮਸਤੰਗ ਬਾਹੇ ਨਮਸਤੰਗ ਤਰਵਰਗੇ ਨਮਸਤੰਗ ਸਰਗੇ ਨਮਸਤੰਗ ਪਰਭੋਗੇ ਨਮਸਤੰਗ ਸੋਜੋਗੇ ਨਮਸਤੰਗ ਰੰਗੇ ਨਮਸਤੰਗ ਭੰਗੇ ਨਮਸਤੰਗ ਅਗਮੇ ਨਮਸਤਸਰਮੇ ਨਮਸਤੰਗ ਜਲਾਸਰੇ ਨਮਸਤੰਗ ਨਰਾਸਰੇ ਨਮਸਤੰਗ ਜਾਤੇ ਨਮਸਤੰਗ ਪਾਤੇ ਨਮਸਤੰਗ ਮਜਬੇ ਨਮਸਤਸ ਅਜਬੇ ਦੇ ਸੰਦੇਸੇ ਨਮਸਤੰਗ ਭੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮਸਵ ਕਾਲੇ ਨਮਸਵ ਦਿਆਲੇ ਨਮਸਵ ਰੂਪੇ ਨਮਸਵ ਭੂਪੇ ਨਮਸਵ ਖਾਪੇ ਨਮਸਵ ਥਾਪੇ ਨਮੋ ਸਰਵਕਾਲ ਨਮ ਸਰਪਾਲ ਨਮਸਤਸ ਦੇਵੈ ਨਮਸਤੰਗ ਭੇਵੈ ਨਮਸਤੰਗ ਜਨਮੇ ਨਮਸਤੰਗ ਸੋ ਬਨਮੇ ਨਮ ਸਰਵ ਗੌਣੇ ਨਮ ਸਰ ਪਾਉਣੇ ਨਮ ਸਰ ਰੰਗੇ ਨਮ ਸਰ ਭੰਗੇ

ਕਾਮ ਅਦੁੱਤ ਪ੍ਰਚੰਡ ਮਿਥਗਤ ਖੰਡ ਲਿਸੈ ਕਰਮ ਦਿਸੈ ਧਰਮ ਸਰਬਾ ਪ੍ਰਣ ਹੱਡੇ ਅੰਡੜ ਬਾਡਿਆ ਚਾਚਰੀ ਸ਼ੰਤ ਪ੍ਰਸਾਦ ਗੋਬਿੰਦੇ ਮੋਕੰਦੇ ਉਦਾਰੇ ਪਾਰੇ ਹਰਿਅੰਕਰਿ ਨਿਰਨਾਮੇ ਕਾਮੇ ਭੁਜੰਗ ਪਿਆ ਛੰਦ ਚਿਤ੍ਰ ਚਕਰ ਕਰਤਾ ਚਿਤ ਚਕਰ ਹਰਤਾ ਚਿਤ ਚਕਰ ਧਾਨੇ ਚਿਤ ਚਕਰ ਜਾਨੇ ਚਤਰ ਚੱਕਰ ਜਾਨਹੀ ਚਤਰ ਚੱਕਰ ਵਰਤੀ ਚਤ ਚੱਕਰ ਵਰਤੀ ਚਤਰ ਚੱਕਰ ਵਰਤੀ ਚਤ ਚੱਕਰ ਭਰਤੀ ਚਤਰ ਚੱਕਰ ਕਾਲੇ ਚਤ ਚੱਕਰ ਪਾਲੇ ਚਤ ਚੱਕਰ ਪਾਸੇ ਚਤ ਚੱਕਰ ਵਾਸੇ ਚਤ ਚੱਕਰ ਮਾਨੇ ਆ ਚਤ ਚੱਕਰ ਧਾਨੇ ਆ ਚਾਤਰੀ ਛੰਦ ਨਾ ਸਤਰ ਨਾ ਮਿੱਤਰ ਨਾ ਪਰਮੰਗ ਨਾ ਪਿੱਤਰ ਨਾ ਕਰਮੰਗ ਨਾ ਕਾਏ ਜਨਮੰਗ ਜਾਹੀ ਨਾ ਚਿੱਤਰ ਨਾ ਮਿੱਤਰ ਪਰੇ ਹੈ ਪਵਿੱਤਰ ਪ੍ਰਥੀਸੈ ਦੀਸੈ ਦ੍ਰਿਸੈ ਕ੍ਰਿਸੈ ਭਗਵਤੀ ਸ਼ੰਤ ਪ੍ਰਸਾਦ ਕਾਤੇ ਕੇ ਅਛਜ ਦੇਸੈ ਕੇ ਅਪਜ ਪੇਸੈ ਕੇ ਆ ਗੰਜ ਕਰਮੈ ਕੇ ਅਪਜ ਪਰਮੈ ਕੇ ਅਪਜ ਲੋਕੈ ਕੇ ਅਦ ਸੋਕੈ ਕੇ ਭੂਤ ਵਰਨੈ ਕੇ ਵਿਭੂਤ ਕਰਨੈ ਕੇ ਰਾਜੰ ਪ੍ਰਭਾ ਹੈ ਕੇ ਧਰਮੰ ਤੁਜਾ ਹੈ ਕੇ ਅਸ਼ੋਕ ਵਰਨੈ ਕੇ ਸਰਬਾ ਭਰਨੈ ਕੇ ਜਗਦੰ ਕ੍ਰਿਤੀ ਹੈ ਕੇ ਸ਼ਤਰੰਗ ਛਤਰੀ ਹੈ ਕੇ ਬ੍ਰਹਮੰਗ ਸਰੂਪੈ ਕੇ ਅਨੁਪਉਨ ਰੂਪੈ ਕੇ ਆਦ ਦੇਵੈ ਕੇ ਆਪ ਪੇਵੈ ਕੇ ਚਤਰੰਗ ਮਹੀਨੈ ਕੇ ਕਹਿਧੀਨੈ ਕੇ ਰੋਜਿ ਰਿਜਾ ਕਰ ਹਿਮੈ ਰਿਹਾ ਕੈ ਕੇ ਪਾਕ ਵਿਆਹ ਹੈ ਕਿ ਗੈਬਲ ਗੈਬ ਹੈ ਕਿ ਅਫੁਰ ਗੁਨਾਹ ਹੈ ਕਿ ਸ਼ਾਨ ਸ਼ਾਹ ਹੈ ਕਿ ਕਾਰਨ ਕੁਰਿੰਦ ਹੈ ਕਿ ਰੋਜੀ ਦਿਹੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰਗ ਕਰੀਮ ਹੈ ਕਿ ਸਰਮੰਗ ਕਲੀ ਹੈ ਕਿ ਸਰਮੰਗ ਦਲੀ ਹੈ ਕਿ ਸਵਤਰ ਮਾਨੇ ਹੈ ਕਿ ਸਵਤਰ ਦਾਨੇ ਹੈ ਕਿ ਸਵਤਰ ਗਾਉਣ ਹੈ ਕਿ ਸਵਤਰ ਭਾਉਣ ਹੈ ਕਿ ਸਵਤ ਦੇਸ ਹੈ ਕਿ ਸਵਤਰ ਭੇਸ ਹੈ ਕਿ ਸਵਤਰ ਰਾਜ ਹੈ ਕਿ ਸਵਤਰ ਸਾਜ ਹੈ ਕਿ ਸਵਤਰ ਦੀਨ ਹੈ ਕਿ ਸਵਤਰ ਲੀਨ ਹੈ ਕਿ ਸਵਤਰ ਜਾਹੋ ਕਿ ਸਵਤਰ ਭਾਹੋ ਕੇ ਸਰਬਤਰ ਦੇਸੈ ਕੇ ਸਰਬਤਰ ਭੇਸੈ ਕੇ ਸਰਬਤਰ ਕਾਲੈ ਕੇ ਸਵਤਰ ਪਾਲੈ ਕੇ ਸਵਤਰ ਹੰਤਾ ਕੇ ਸਵਤਰ ਗੰਤਾ ਕੇ ਸਵਤਰ ਭੇਖੀ ਕੇ ਸਵਤਰ ਭੇਖੀ ਕੇ ਸਵਤਰ ਕਾਜੈ ਕੇ ਸਵਤਰ ਰਾਜੈ ਕੇ ਸਵਤਰ ਸੋਖੈ ਕੇ ਸਵਤਰ ਭੋਖੈ ਕੇ ਸਵਤਰ ਤ੍ਰਾਣੈ ਕੇ ਸਵਤਰ ਪ੍ਰਾਣੈ ਕੇ ਸਵਤਰ ਦੇਸੈ ਕੇ ਸਵਤਰ ਭੇਸੈ ਕੇ ਸਵਤਰ ਮਾਨੈ ਸਦੈਵ ਪ੍ਰਧਾਨੈ ਕੇ ਸਵਤਰ ਜਾਪਿਆ ਕੇ ਸਵਤਰ ਥਾਪਿਆ ਕੇ ਸਵਤਰ ਭਾਨੈ ਕੇ ਸਵਤਰ ਮਾਨੈ ਕੇ ਸਵਤਰ ਇੰਦ੍ਰੈ ਕੇ ਸਵਤਰ ਚੰਦ੍ਰੈ ਕੇ ਸਰਵੰ ਕਲੀਮੈ ਕੇ ਪਰਮ ਭੀਮੈ ਕੇ ਅਕਲ ਲਾਮੈ ਕੇ ਸਹਿਬ ਕਲਾਮੈ ਕੇ ਹੁਸਨ ਵਜੂ ਹੈ ਤਮਾਮ ਰਜੂ ਹੈ ਮਿਸਰ ਸਲਾਮੈ ਸਲੀਖਤ ਮੁਦਾਮੈ ਗਨੀ ਮੁਲ ਸਿਕਸਤੈ ਗਰੀਬੁਲ ਪਰਸਤੈ ਬਿਲੁੰਦਲ ਮਕਾਨੈ ਜਮੀਨੁਲ ਜਮਾਨੈ ਤਮੀਜੁਲ ਤਮਾਮੈ ਰਜੂਲ ਨਿਧਾਨੈ ਹਰੀ ਫੁਲ ਅਜੀਮ ਮਹਿਰ ਜਾਇਕ ਯਕੀਨੈ ਨਿਕਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜ਼ੀਜ਼ ਉਲ ਨਿਵਾਜ ਹੈ ਗਨੀ ਮੁਲਖ ਰਾਜ ਹੈ ਨਿਰੁਕਤ ਸਰੂਪ ਹੈ ਤਰਮੁਗਤ ਵਿਭੂਤ ਹੈ ਪਰਭੁਗਤ ਪ੍ਰਭਾਵ ਹੈ ਸੋਜੁਗਤ ਸੁਦਾ ਹੈ ਸਦੈਵ ਸਰੂਪ ਹੈ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬਸਾਜ ਹੈ ਸਮਸਤ ਸਲਾਮ ਹੈ ਸਦੈਵ ਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਂ ਆਦ ਰੂਪੇ ਅਨਾਦ ਸਰੂਪੇ ਰੰਗੀ ਨਾਮੇ ਦਰਭੰਗੀ ਦਰਗਾਮੇ ਦਰਬਰਗੰਗ ਦਰਬਾਦੇ ਗੰਜੇ ਗਾਦੇ ਸੁਭੰਸਰ ਭਾਗੇ ਸੁਸਰਬੰਦ ਰਾਗੇ ਤ੍ਰਿਪਕ ਸਰੂਪ ਹੈ ਛਿਜਾਂ ਛੂਤ ਹੈ ਕਿਨਰਕੰਗ ਪ੍ਰਣਾਸ ਹੈ ਪ੍ਰਥੁਰ ਪ੍ਰਵਾਸ ਹੈ ਨਿਰਗਤ ਪ੍ਰਭਾ ਹੈ ਸਦਾ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਜਗਤ ਅਨੂਪ ਹੈ ਨਿਰਗਤ ਸਦਾ ਹੈ ਬੇਭੁਗਤ ਪ੍ਰਭਾ ਹੈ ਨਿਰਗਤ ਸਰੂਪ ਹੈ ਪ੍ਰਜਗਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਪੇਖ ਹੈ ਲੇਖ ਹੈ ਭਰਮੈ ਕਰਮੈ ਨਾਦ ਹੈ ਜੁਗਾਦ ਹੈ ਜੈ ਹੈ ਵਹਿ ਭੂਤ ਹੈ ਧੂਤ ਹੈ ਨਾਸ ਹੈ ਉਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਵਰਗਤਾ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤਾ ਲਿਖਿਆ ਦੇਖਿਆ ਲੇਖਾ ਭੇਖ ਹੈ ਡਾਹ ਹੈ ਗਾਹ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਨਿਤ ਹੈ ਸੁਨਿਤਾ ਜਾਤ ਹੈ ਜਾਤ ਹੈ ਚਰਪਟ ਸ਼ੰਤ ਪ੍ਰਸਾਦ ਸਰਵੰ ਹੰਤਾ ਸਰਵੰ ਗੰਤਾ ਸਰਵੰ ਖਿਆਤਾ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਜੁਗਤਾ ਸਰਵੰ ਮੁਕਤਾ ਰਸਾਵ ਸ਼ੰਤ ਪ੍ਰਸਾਦ ਮੁਨਕ ਨਾਸੇ ਸਦੈਵ ਪ੍ਰਕਾਸੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਥੰ ਪਰਮਾਥੇ ਸਦਾ ਸਰਵਸਾਥੇ ਗਾਧ ਸਰੂਪੇ ਨਿਰਬਾਧ ਵਿਭੂਤੇ ਨੰਗੀ ਨਾਮੇ ਨਿਰਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੋਤਰ ਨ ਪੁੱਤਰਨ ਸਤਰਨ ਮਿੱਤਰਨ ਤਾਤਨ ਮਾਤਨ ਜਾਤਨ ਪਾਤਨ ਨਰਸਾਕੰ ਸ੍ਰੀ ਕਹਿਮੇ ਤੋਮੀ ਕਹਿ ਸਦਾ ਮੂੰ ਪ੍ਰਭਾਹੇ ਜਾਹੇ ਜਾਹੇ ਭਗਵਤੀ ਸ਼ੰਤ ਪ੍ਰਸਾਦ ਕੇ ਜਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸ਼ਰ ਸਲਾਮ ਹੈ ਸਮਸਤ ਕਲਾਮ ਹੈ ਕਿ ਸਹਿਬ ਦਿਮਾਗ ਹੈ ਕਿ ਉਸਨੂੰ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜਕ ਰਹੀਮ ਹੈ ਕਿ ਰੋਜ਼ੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ ਕਰੀਮਲ ਕਮਾਲ ਹੈ ਕਿ ਉਸਨੂੰ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬ ਨਿਵਾਜ ਹੈ ਰਿਫੁ ਸਿਕੰਨ ਹੈ ਰਸਲ ਫਿਕੰਨ ਹੈ ਕਲੰਕੰ ਪ੍ਰਣਾਸ ਹੈ ਸਮਸਤ ਨਿਵਾਸ ਹੈ ਗੰਜਲ ਗਰੀਮ ਮਿਰਜਾ ਕਰੀਮ ਹੈ ਸਮਸਤੁਲ ਜੁਬਾ ਹੈ ਕਿ ਸਹਿਬ ਕਿਰਾ ਹੈ ਕਿ ਨਿਰਕੰਗ ਪ੍ਰਣਾਸ ਹੈ ਬੈਸਤੋ ਨਿਵਾਸ ਹੈ ਕਿ ਸਰਵ ਗਵੰਨ ਹੈ ਮੇ ਸਰਵੰਨ ਹੈ
तमा मूल तमीज हैं, समस्त रजीज हैं, परम परमीश हैं, समस्त रदीस हैं, देसल लेख हैं, मेसल पेख हैं, जमीन जमा हैं, मी कुल माँ हैं, क्रिमल कमाल हैं, के जुर्त जमाल हैं, के चलंग प्रकाश हैं, के मितो सुबास हैं, के चलंग प्रकाश हैं, के मितो सुबास हैं, के जब स्वरूप हैं, के मितो भूत हैं, के मितो पसा हैं, के आत्म प्रभा हैं, के चलंग नंग हैं, के मितो पंग हैं, मद पारि छंदो प्रसाद मुन मन प्रणाम गुण गण मुदा मुँह हर वर गंज हर नर पर भांजन गण प्रणाम मुरमन सलाम हर नर खंड बंदर मंड अनुपवनाश मुर मन प्रकाश हो गुण गण प्रणाम जलतन मुदा मुँह अंश जयंग आसन भंग उपमा पार हो गत उधार जल थल मंड दिस भंड जल थल महन दिस व्यंतन पवना तिरता तुरा सुआ जान वाय कसदा हो ओंकार याद कथनी नाद खल खंड ख्याल गुरबर काल कर कर प्रणाम चर नाम अनछिज गात अजना बात अन झंझ गात अनरंज बात अन टुट पंडार अन ठुट पार अडीठ धर्म अटीठ कर्म अनवरणंत दाता महंत हर बोल मना शंत प्रसाद करुणालया अरकालिया खरखंडन है मैं मंडन है जगदेश्वर है परमेश्वर है कलकारन है सर्व बहारन है तितके तरन है जग के करन है मन मान्य है जग जान्य सर्वंग पर है सर्वंग कर है सर्वपास्य सर्वनास्य करना कर है विश्वंबर है सर्वेश्वर जगदेश्वर है ब्रह्मंडस है खरखंडस है परते पर है करना कर है जपा जप है थपा थप है कृता कृत है मृता मृत है मृता मृत है करना कृत है कृता कृत है धरणी धृत है अमतेश्वर है परमेश्वर है कृता कृता मृता मृत है जवा कृत है मृता मृता निर्णाय कैं कलकाय कैं विशंबर है करणालय है नृपनाय कैं सरपाय कैं पपंजन है रंजन है तापन है जप जापन है अकलंकृत है सर्वाकृत है कर्ता कर है हरता हर है परमात्म है सर्वात्म आत्मवास है जस के जस है भुजंग प्या छंद नमो सूरज सूरजे नमो चंद्र चंद्रे नमो राज राज नमो इंद्र इंद्रे नमो अंधकार नमो ते तेज नमो बृंद बृंदे नमो बीज बीज नमो रासंग तामसंग शांत रूपे नमो परम तत्तंग तत्तंग स्वरूपे नमो जोग जोगे नमो ज्ञान ज्ञान नमो मंत्र मंत्र नमो ध्यान ध्यान नमो युद्ध युद्ध नमो ज्ञान ज्ञान नमो भोज भोज नमो पान पान नमो कला कर्ता नमो शांत रूपे नमो इंद्र इंद्रे अनादंग विभूते कलंकार रूपे अलंकार लंके नमो आस वास नमो बांक बंके भंगी स्वरूपे नंगी नामे त्रिभंगी त्रिकाले नंगी कामी एक श्री छंद जय लय पह बह पूजूनास कास गंज भंज अलख पख काल ध्यान लेख पेख नाम काम गाह डह नाथे परमाथे जोनी मोनी नरागे नरंगे रूपया रेखे करम भरम गंजे लेखे भजंग प्या छंद नमस्तुल प्रणामे समस्तुल प्रणासे अगंजल अनामे समस्तोन्य वासे निरकामंग विभूते समस्त स्वरूपे को कर्म प्रणासी सोतरभंग विभूते सदा सच्चदान सतरंग प्रणासी करिमुल कुनिंदा समतन्य वासी अजय विभूते गजय गनी में हरियंकरियं करि मोरि में चतर चक्र वर्ती यत जगर भोगते सुजंग भव सुभंग सर्वदा सर्वजोगते दो कालंग प्रणासी दयालंग स्वरूपे सदायांग संगे अपंगं विभूते दोकालं परणासी दयालं स्वरूपे सदायांग संगे अपंगं विभूते एको ओंकारु प्रसाद तो प्रसाद सवैये पाशय दसवीं श्राव गो शुद्ध समूह सिधान के देख फिर कर जोग जतीके सूर सुरार्धन सुध सुधाधिक संत समूह नेक मतीके सारे ही देश को देख रहे हो मत हो को न देखे प्राणपति के श्री भगवान की पाई कृपा हूं ते एक रतीवन एक रत्ती के माते मतंग जरे जर संग अनूपो तंग सुरंग सवारे कोट तुरंग कुरंग से कूदत पौन के गौन कुजात निवारे पहरी पुजान के भूपली बिद्ध न्यावशीषण जद विचारे एते भय तो कहां भय भूपत अंत को नंगी पाई पधारे जीत फिर है सब देश दिशान कहो बाज ढोल मृदंग नगारे गुंजित गुड़ गुजान के सुंदर हिंस तहराज हजारे भूत भविख भगवान के भूपत कौन का नहीं जात बिचारे श्री प श्री भगवान पजे बिनु अंत को अंत के धाम सिधारे तीर्थ नान दयादम दान सुसन जम ने मनेक सिख है बेद पुराण कदेव कुरान जमीन जवान सवान के पेख है पौन आहार जति जत थार स्वै सु विचार हजार क देख श्री भगवान पजे बिन भूपत एक रति बिन एक न लेख शुद्ध सिपाहा दुरंत दुबाह सो साज सना दुर्जान दलेंगे भारी गुमान परे मन मह कर पर्वत पंख ल नह लेंगे तोर अरीत मरोर मुसन मातम दंगन मान मलेंगे श्री पद श्री भगवान कृपा बिन त्याग जहान दान चलेंगे
वीर पार बड़े बरियारू अवचार सार की तार पछैया तोर तो देश मलिंद मवासन मातिक जान के मान मलैया गढ़ गढ़ान को तोड़ने यार सो बात नहीं जग चार लवैया साहिब श्री साहब को सरना एक जाचक ने एक सौ एक दवैया दान बदे फने निसाचर भूत भुख भुआंज पैंगे जीव जिते जल मैं थल मैं पल ही पल मैं सब थाप थपैंगे पुन प्रतापन बाढ़ जैत तुन पापन के बो पुंज खपेंगे साध समूह प्रसन्न फिरै जग सतर सवै लोग चपेंगे मानव इंद्र गजिंद्र नरहत पजोंतर लोग को राज करेंगे कूश नानक जातक दान एक सुंबर साज भरेंगे ब्रह्म महेश्वर बिसन सचि पातु अंत फसे जम फास परेंगे जे नर श्री पद के प्रस हैं पाग ते नर फिर ना दे तरहेंगे कहाँ भयो जो दोहु लोचन मूंद क बैठ रहे हो भगत ध्यान लगायो नहात फिरयो ही साध समुद्र नरोक गयो पर लोक गवायो भास कियो बखियान सु बैठ गए ऐसे ही ऐसे सो भैस बतायो सच कहूँ सुन लिहो सबै जिन प्रेम कियो तिन ही प्रभ पायो कहूँ लै पान पूज तरियो सिर कहूँ ललिंग गृहे लटकायो कहूँ लखुरवाच दिशा में कहूँ पचा कोसी से निवायो कहू बुतानक पूजत है पस कहू मृतानक पूजन तहायो कूर क्रिया उर्जो सब ही जग श्री भगवान को भेद न पायो कूर क्रिया उर्जो सब ही जग श्री भगवान को भेद न पायो करो बाच बेनती चौपाई पातशाही दसवीं हमरी करूँ हाथ दय रक्षा पूर्ण हुए चित की इच्छा तब चरणन मन रहे हमारा अपना जान करो प्रतपारा हमरे दुष्ट सवै तुम कहबो आप हाथ मोहे बचावो सुखी वसै मोरो परवारा सेवक सिख सबै करतारा मोर इच्छा निज कर दै करिया सब बैरन को संघरिया पूर्ण होए हमारी आसा तोर भजन की रह प्यासा तुम्हें छाड़ कोई वरण ते आऊं जो वर चाहूं सो तुम ते पाऊं सेवक सिख हमारे तारी है चुन चुन सत्र हमारे हमारी है आप हाथ मुझे बरे है मरण काल कह त्रास ने बरे है पूर्ण होए हमारी आसा तोर भजन की रह प्यासा तुम्हें छाड़ कोई अवरण ते आऊं जो बर चाहूं सो तुम ते पाऊं सेवक सिख हमारे तारी है चुन चुन सत्र हमारे मारी आप हादै मुझे बरिया मरण काल का त्रास ने बरिया हु जो सदा हमारे पच्छा श्री अस्तो जो करियो रच्छा राख लेहो मोरा खण हारे साहिब संत सहाय प्यारे दीन बंद दुष्टन के हंता तू हो पुरी चेता दसकंता काल पाए ब्रह्मा बवतरा काल पाए शिव जू अवतरा काल पाए कर बिशन प्रकाशा सगल काल का किया तमासा जवन काल जोगी शिव की ओ वेद राज ब्रह्मा ज्योति हो जवन का सब लोक सवारा नमस्कार है ताई हमारा जवन काल सब जगत बनायो देव दैन जचन बजायो आदि अंत एक अवतारा सोई गुरु समझो हमारा नमस्कार तसी को हमारी सगल प्रजा जने आप सवारी शिवकन को शिव गुण सुख दियो सतरन को पल मोहम्मद कियो घट घट गए अंतर की जानत भले बुरे की पीर पछानत जीटी ते कूचर अस्तूला स पर कृपा दर कर फूला संतन दुख पाए ते दुखी सुख पाए साधन के सुखी एके की पीर पछाने घट घट गए पड़ पड़ की जाने जवद कर करा करतारा प्रजा तर तव देहे पारा जब कर कर तुह कब हूँ तुम मैं मिलत दे तर सब हूँ जे तेह बदन सिट सब तार है आप अपनी बूझ उचारे तुम सब ही ते रह तिंद्र आलम जानत भेद भेद रियालम निरंका निरभका निरलंभ वाद नील नाद संभ ताका मूल उचारद भेदा जा को भेव न पावत वेदा ता को कर पानन मानत महा मूल गज भेद न जानत महादेव को कह सदा सिंह निरंकार का चिंतन पिब आप अपनी बुद्ध है जेती बरंद पिन पिन तोय तेती तुमरा लखा न जाए पसारा के बिसजा प्रथम संसारा एक रूप अनूप स्वरूप हरंग पहो राव कई भूपा अंड जेर जिसे तजकीनी उद्भुज खानू बहु रच दीनी कहूँ पूरा जा बैठा कहूँ सुण पहु संकर कैठा सगरी सिर दिखाई जम्भवा जुगा सरू श्याम भव अब रक्षा मेरी तुम करहु सिखु बार सिख संघरो दुष्ट जिते उठ पाता सकल मलेश करो रण खाता जे अस तो तव शरणी परे तिनके दुठ दुख तहवै मरे पुरख जवन पग परे तिहारे तिनके तुम संकट सब टारे जो काल को एक बार त्याय है ताके काल निकट न आए हैं रक्षा होए ताही सब काला दुष्ट अरिष्ट काला
कृपा दृढ़ तन जाय निहर हूँ ताँ के ताव तन कमू हर हूँ ऋषिद कर्मों सब हो ई दुट चाच वैसे कहना कोई एक बार जिन तुम्हें संभारा काल फास्ते ताए उबारा जिन नर नाम ते हर हो काहम दार दुष दोग ते ही रहा खड़ू के तुम्हें शन ते हारी आप हाथ दलि उबारी सर्व ठौर मोहो सहाई दुट दोग ते लिहो बचाई राम कली महला तीजा आनंद एक ओंकार सतगुर प्रसाद आनंद पया मेरी माई सतगुरु मैं पाया सतगुर तां पाया सहज सेती मन बजियां वाधाइयां राग रतन परवार परियां शब्द गावने आईया शब्दों तां गावो हरि केरा मन जनी वसाया कहे नानक आनंद हुआ सतगुरु मैं पाया ए मन मेरिया तू सदा रहूं हरनाले हरनार रहूं तू मन मेरे दुख सब विसारना अंगीकार हो करे तेरा कार्य सब सुबारना सबना गल्ला समरथ स्वामी सो क्यों मनो विसारे कहे नानक मन मेरे सदा रहूं हरनाले सचे साहिबा क्या नहीं घर तेरे घर तां तेरे सब कुछ है जिस दे सो पावे सदा सिफत सारा तेरी नाम मन बसावे नाम जिनका मन बसया वाजे शब्द कनेरे कहे नानक सचे साहिब क्या नहीं घर तेरे सचा नाम मेरा आधारो ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਦੁਦ ਕਰ ਸਪਾਗੈ ਸ਼ਬਦ ਵਾਜੇ ਕਲਾ ਜਿਦ ਕਰ ਧਾਰੀਆ ਪੰਚ ਦੂਤ ਉਦ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਵੈ ਬਿਨ ਦੇਹ ਨਿਵਾਣੀ ਦੇਹ ਨਿਵਾਣੀ ਲਵੈ ਬਾਜੂ ਕਿਆ ਕਰੇ ਵਿਚਾਰੀਆ ਤਦ ਬਾਸ ਸਮਰੱਥ ਕੋਇ ਨਾਹੀ ਕਿਰਪਾ ਕਰ ਬਨਵਾਰੀਆ ਏ ਸੁਨੋ ਹੋਰ ਥਾਉ ਨਾਹੀ ਸ਼ਬਦ ਲਗ ਸਵਾਰੀਆ ਕਹੇ ਨਾਨਕ ਲਵੈ ਬਾਜ ਹੋ ਕਿਆ ਕਰੇ ਵਿਚਾਰੀਆ ਆਨੰਦ ਅਨ ਸਭ ਕੋ ਕਹੇ ਆਨੰਦ ਗੁਰੂ ਤੇ ਜਾਣਿਆ ਜਾਣਿਆ ਨ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲ ਵਿਖ ਕਟੇ ਗਿਆਨ ਅੰਜਨ ਸਾਰਿਆ ਅੰਦਰੋਂ ਜਿਨ ਕਾ ਮੂੰਹ ਟੁੱਟਾ ਤਿਨ ਕਾ ਸ਼ਬਦ ਚ ਸਵਾਰਿਆ ਕਹੇ ਨਾਨਕ ਆਨੰਦ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵਹਿ ਪਾਵਹਿ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰਿਆ ਪਰਮ ਪੂਲੇ ਫਰੈਦਾ ਦਿਸਿਕ ਨਾਮ ਲਾਗ ਸਵਾਰਿਆ ਗੁਰਪ੍ਰਸਾਦੀ ਮਨ ਪਿਆ ਨਿਰਮਲ ਜਿੰਨਾ ਭਾਣਾ ਪਾਵੇ ਕਹੇ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਬ ਹੋ ਸੰਤ ਪਿਆਰੇ ਹੋ ਕਥਕੀ ਕਰੇ ਕਹਾਣੀ ਕਥਕੇਰੀ ਕਿਤ ਦੁਆਰੇ ਪਾਈਐ ਤਨ ਮਨ ਤਨ ਸਭ ਸੋਮ ਗੁਰ ਕੋ ਹੁਕਮ ਨੇ ਪਾਈਐ ਹੁਕਮ ਨੇ ਗੁਰੂ ਕੇ ਰਗਾਉ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਏ ਮਨ ਚੰਚਲਾ ਚਤਰਾਈ ਕਿਨੇ ਨਾ ਪਾਇਆ ਚਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੇ ਆਏ ਮਾਇਆ ਮੋਹਣੀ ਜੀ ਨੇ ਭਰਮ ਭੁਲਾਇਆ ਮਾਇਆ ਤਾਂ ਮੋਹਣੀ ਤੇ ਨਾ ਕੀਤੀ ਜਿਨ ਠਗੋਲੀ ਪਾਈ ਆ ਕੁਰਬਾਨ ਕੀਤਾ ਦਸੈ ਵਿਟੋ ਜਿਨ ਮੋਹ ਮੀਠਾ ਲਾਇਆ ਕਹੇ ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਹੇ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀਂ ਦਿਸ ਨਾਲ ਕਿਉਂ ਜਿਤ ਲਾਈਐ ਐਸਾ ਕੰਮ ਮੂਲੇ ਨਾ ਕੀ ਚਾਹੀਏ ਤੇ ਅੰਧ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਤੂੰ ਜਾਣ ਜੀ ਅੰ ਸਭ ਖੇਲ ਤੇਰਾ ਕਿਆ ਕੋ ਅੱਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਗਤ ਪਾਇਆ ਕਹਿ ਨਾ ਤੁਸਦਾ ਗਮ ਹੈ ਤੇਰਾ ਅੰਤਰ ਪਾਇਆ ਸੋਰਨ ਔਰ ਮੁਨ ਜਾਣੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਅੰ ਸਭ ਤੁਧ ਪਾਇਕ ਵੇਖ ਪ੍ਰਸਨੇ ਆਇਆ ਲੱਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲ ਨਿਰਾਲੀ ਭਗਤਾਂ ਕੀ ਵਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨੋ ਤਿੱਖੀ ਵਾਲੋ ਨਿਕੇਤ ਮਾਰਗ ਜਾਣਾ ਗੁਰਪ੍ਰਸਾਦੀ ਜਿੰਨੀ ਆਪ ਤੇ ਜਰ ਬਾਸ਼ਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੇ ਤਿਵ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੇ ਤਿਵ ਚਲੈ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿੰਨਾ ਮਲਾਹੇ ਸੇ ਹਰ ਸਦਾ ਧਿਆਵੇ ਜਿਸਨੂੰ ਕਥਾ ਸੁਣਾਹੇ ਆਪਣੀ ਸੇ ਗੁਰਦੁਆਰੈ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੇ ਤਿਵ ਚਲਾਵੇ ਸੋਹੇਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੋਹੇਲਾ ਸਤਿਗੁਰੂ ਸੁਣਾਇਆ
ਇਹ ਦਿਨ ਕਹਿ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ ਇੱਕ ਫਿਰ ਹਨੇਰੇ ਕਰਿਆ ਗੱਲਾਂ ਗੱਲੀ ਕਿਰੇ ਨਾ ਪਾਇਆ ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ ਹਰਿ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਸਿਉਂ ਪਸੰਗ ਸਵਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰਿ ਧਿਆਇਆ ਕਰਮੀ ਸਹਿਜਨ ਉਪਜੈ ਬਿਨ ਸਹਿਜੈ ਸਹਿਸਾ ਨਾ ਜਾਈ ਨ ਜਾਈ ਸਹਿਸਾ ਕਿਤ ਸੰਜਮ ਰਹੇ ਕਰਮ ਕਮਾਈ ਸਹਿਸਾ ਜੀ ਉਮਲੀਣ ਹੈ ਕਿਸਨ ਕਿਤ ਸੰਜਮ ਧੋਤਾ ਜਾਈ ਮਨ ਧੋਵੋ ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰੋ ਜਿਤ ਲਾਏ ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿਸਾ ਬਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਐ ਹਾਰਿਆ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮੈ ਨਾਮ ਉੱਤਮ ਸੋ ਸੁਣੈ ਨਾਹੀ ਫਿਰ ਜੂੰ ਵਿਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਨਿਰਮਲ ਸਤਿਗੁਰ ਤੇ ਕਰਨੀ ਕਵਾਣੀ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚਾ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸਿਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਿਹਾਏ ਅੰਤਰ ਆਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਨੈ ਗੁਰ ਬਿਨੈ ਵਰਨ ਜਾਣੈ ਕੋਈ ਕਹੇ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੈ ਬਿਨਸਤ ਗੁਰਮੁਖਤ ਨ ਪਾਵੈ ਪਾਵੈ ਮੁਕਤ ਨ ਹੋਰ ਥੈ ਕੋਈ ਪੁੱਛੋ ਵੇਖੀਆਂ ਜਾਏ ਨੇਕ ਜੁਨੀ ਭਰਮ ਆਵੈ ਬਿਨਸਤ ਗੁਰਮੁਖਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਬਿਨਸਤ ਗੁਰਮੁਖਤ ਨ ਪਾਏ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਿਰ ਬਾਣੀ ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਰੰਗ ਜਪੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਖਾਣੀ ਹਰ ਹਰ ਨਿਤ ਕਰੇ ਰਸਨਾ ਕਹਿ ਕਛੂ ਨਾ ਜਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਚਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗੈ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ ਸਿਵ ਸ਼ਕਤ ਆਪ ਉਪਾਇਕ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕੁਸਨ ਬੁਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁਨ ਪਾ ਵਿਚਾਰ ਦੇ ਤੱਤੈ ਸਾਰ ਨ ਜਾਣੀ ਤੱਤੈ ਸਾਰ ਨ ਜਾਣੀ ਗੁਰੂ ਵਾਜੋ ਹੋਂ ਤੱਤੈ ਸਾਰ ਨ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤੈ ਰਹਿਣ ਬਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿੰਨਾ ਹਰਿ ਮਨ ਵਸਿਆ ਭੁੱਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੋ ਆਂਦਨ ਹਰਿ ਲਿਵ ਲਾਗਿਆ ਜਾਗਤ ਰਹਿਣ ਬਿਹਾਣੀ ਮਾਤਾ ਕਿਉਂ ਦਿਨ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋਂ ਵਸਾਰੀਐ ਮਨਹੋਂ ਕਿਉਂ ਵਿਸਾਰੀਆਂ ਬੜਦਾਤਾ ਜੇ ਅਗਨ ਮੈਂ ਯਾਰ ਪਹੁੰਚਾਵੇ ਉਸਨੂੰ ਕਹੋ ਪਹੁੰ ਨਾ ਸਕੇ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕ ਬੜਦਾਤਾ ਸੋ ਕਮਨ ਵਿਸਾਰੀਐ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਵੇ ਕੋ ਜਿਹੀ ਕਰਤਾ ਖਿਰ ਜਾਇਆ ਜੰਤ ਸਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਤਰ ਵਿਸਰੈ ਮੋਹ ਜੈ ਭਾਉ ਦੂਜਾ ਲਾਇਆ ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰਿਆ ਪਮੋਲ ਕਹਿ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿਟੋ ਰਹੇ ਲੋਕ ਬਿਲ ਲਾਏ ਐਸਾ ਸਤਿਗੁਰ ਜੀ ਮਿਲਾਏ ਤਿਸਨੋ ਸਿਰ ਸੌਂਪੀਏ ਵਿੱਚੋਂ ਆਪ ਜਾਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਏ ਹਰਿਆ ਪਮੋਲ ਕਹਿ ਭਗਤ ਨਾ ਕੇ ਨਾਨਕਾ ਜਿਨ ਪੱਲੇ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀ ਹੋ ਲਾ ਖਟਿਓ ਦਿਹਾੜੀ ਇਹ ਤਾਂ ਤਿੰਨਾ ਮਿਲਿਆ ਜਿਨਾਂ ਰੱਪੇ ਭਾਣਾ ਕਹੇ ਨਾਨਕ ਹਰ ਰਾਸ ਮੇਰੀ ਮਨ ਹੋਆ ਬਣਜਾਰਾ
ਏ ਰਸਨਾ ਤੂੰ ਅੰਦਰ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ। ਹੋਰਤ ਕਿਤੈ ਜਿਚਰ ਹਰਸ ਪੱਲੈ ਨਾ ਪਾਏ, ਹਰਸ ਪਾਏ ਪੱਲੈ ਪੀ ਹਰਸ ਬੋੜ ਨਾ ਤ੍ਰਿਸ਼ਨਾ ਲਾਗੇ ਆਏ। ਇਹੋ ਹਰਸ ਕਰਮੀ ਪਾਈ ਹੈ, ਸਤਿਗੁਰ ਮਿਲੈ ਜਿਸ ਆਏ। ਕਹਿ ਨਾਨਕ ਹੋਰ ਅੰਦਰ ਸਵੀ ਸਿਰੇ ਜਰ ਵਸੈ ਮਨ ਆਏ। ਸਰੀਰਾ ਮੇਰਿਆ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਦਵੇ ਤਾਂ ਤੂੰ ਜਗ ਮੈਂ ਆਇਆ। ਰਾਪੇ ਮਾਤਾ ਆਪੇ ਪਿਤਾ ਜਨ ਜੀ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆਓ ਪ੍ਰਵਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗੁਰ ਮੰਦਰ ਬਣਿਆ। ਹਰ ਗਾਓ ਮੰਗਲ ਨੇ ਸਖੀਏ, ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰ ਜਾਪੇ। ਅਨਹਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਰਸ ਭੋਗੋ। ਕਹਿ ਨਾਨਕ ਪ੍ਰਭੂ ਆਪ ਮਿਲਿਆ ਕਰਨ ਕਾਰਨ ਜੋਗੋ। ਸ੍ਰੀ ਰਾਮ ਮੇਰੇ ਆ ਜਗ ਮੈਂ ਆਏ, ਕਹਿ ਤੂੰ ਕਰਮ ਕਮਾਇਆ। ਕੇ ਕਰਮ ਕਮਾਇਆ ਤੁਸ ਸ੍ਰੀ ਰਾ, ਜਾਂ ਤੂੰ ਜਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਵਸਾਇਆ। ਗੁਰਪ੍ਰਸਾਦੀ ਹਰ ਮਨ ਵਸਿਆ, ਪੂਰਵ ਲਿਖਿਆ ਪਾਇਆ। ਕਹਿ ਨਾਨਕ ਸ੍ਰੀ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉਂ ਚਿੱਤ ਲਾਇਆ। ਏ ਨੇਤਰ ਹੋ ਮੇਰੇ ਹੋ, ਹਰ ਤੂੰ ਮੈਂ ਜੋ ਤਰੀ। ਹਰ ਬਿਨਵਰਨ ਦੇਖੋ ਕੋਈ, ਹਰ ਬਿਨਵਰਨ ਦੇਖੋ ਕੋਈ ਨਦਰੀ। ਹਰ ਨਿਹਾਲਿਆ ਇਹ ਸੰਸਾਰ ਤੁਮ ਦੇਖਦੇ, ਹਰ ਕਾਰੂ ਪੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾ, ਹਰ ਇੱਕ ਹੈ ਹਰ ਬਿਨਵਰ ਨ ਕੋਈ। ਕਹਿ ਨਾਨਕ ਨੇਤਰ ਅੰਧ ਸੇ ਸਤਿਗੁਰ ਮਿਲਿਆ, ਦਿਵ ਦ੍ਰਿਸ਼ਟ ਹੋਈ। ਏ ਸਰਵਣੋ ਮੇਰੇ ਹੋ, ਸੱਚੈ ਸੁਨੈ ਨੂੰ ਬਿਠਾਏ, ਸੱਚੈ ਸੁਨੈ ਨੂੰ ਬਿਠਾਏ। ਸਰੀਰ ਲਾਏ ਸੁਣੋ ਸਤਬਾਣੀ, ਜੇ ਸੁਣੀ ਮੰਤਨ ਹਰਿਆ ਹੋ ਅਰਸਨਾ ਰਸਮਾਣੀ। ਸੱਚ ਲੱਖ ਵਡਾਣੀ ਤਾਂ ਕੀਕਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚੈ ਸੁਨੈ ਨੂੰ ਬਿਠਾਏ। ਹਰ ਜੀਓ ਗੁਫਾਂਦਰ ਰੱਖੈ, ਵਾਜਾ ਪਾਉਣ ਬਜਾਇਆ। ਮਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ, ਦਸਾਂ ਗੁਪਤ ਰਖਾਏ ਆ। ਗੁਰਦੁਆਰੇ ਲਾਏ ਭਾਵਨੀਕ ਨਾ, ਦਸਵਾਂ ਦੁਆਰ ਦਿਖਾਇਆ। ਤਾਂ ਅਨੇਕ ਰੂਪ ਨਉ ਨਵ ਨਿਤ ਇਸਦਾ ਅੰਤ ਨਜਾਈ ਪਾਇਆ। ਕਹੇ ਨਾਨਕ ਪਿਆਰੇ ਜੀਓ, ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ। ਸੱਚਾ ਸੋਹੇਲਾ ਸੱਚਾ ਕਰ ਗਾਵੋ, ਗਾਵੋ ਤੋ ਸੋਹੇਲਾ ਕਰ ਸੱਚਾ। ਜਿੱਥੇ ਇਸਦਾ ਧਿਆਵੇ ਸਚੋ ਦਿਆਵੇ, ਜਾਂ ਤੂੰ ਪਹਾਵੇ ਗੁਰਮੁਖ ਜਿਨਾ ਬੁਝਾਵੇ। ਸਸਬਨਾ ਕਾ ਖਸਮੈ ਬਖਸ਼ੇ ਸੋਜਨ ਪਾਵੇ। ਕਹੇ ਨਾਨਕ ਸਾਹ ਸੋਹੇਲਾ ਸੱਚਾ ਕਰ ਗਾਵੇ। ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਬਾਣੀ ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰੇ ਹਾ ਭਰ ਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

Bah,

ਹਲ ਮਲ ਖਾਈ ਸਿਰ ਸ਼ਾਹੀ ਪਾਈ ਮੂਰਖੰਧੇ ਪਤ ਗਵਾਈ ਮਿਣ ਨਾ ਵੈ ਕਿਸ਼ਥਾਏ ਨਾ ਪਾਈ ਰਹੇ ਬੇ ਬਾਣੀ ਮੜੀ ਮਸਾਣੀ ਅੰਧ ਨਾ ਜਾਣੇ ਫਿਰ ਪਛਤਾਣੀ।

0: ਵਾਹਿਗੁਰੂ ਜੀ ਕੀ ਫਤਿਹ।
1: ਤੇਰੀ ਵਡਿਆਈ ਕੋਈ ਮੇਰਾ ਵਾਹਿਗੁਰੂ। ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗੌਤੀ ਜੀ ਸਹਾਏ ਵਾਰ, ਸ਼੍ਰੀ ਭਗੌਤੀ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਤਿਹਾਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸਾਂ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਉਂ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿੱਠੈ, ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨਉ, ਨਦਿਆਵੈ ਤਾਏ, ਸਭ ਥਾਈ ਹੋਈ ਸਹਾਏ। ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਈ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚਹੁੰ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਠ ਕੀਤਾ, ਤਿਨ੍ਹਾਂ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਸੀ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚੜੇ, ਆਰਣਾਂ 'ਚ ਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆ, ਦੇਗ ਤੇਗ ਫਤਿਹ ਬਿਰਧ ਕੀ ਪਾਏ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਵੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦਾ ਰੱਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਾਹੀ ਦਾ ਤਾਰ ਜੀ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹੀ ਨਿਵਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ, ਆਪ ਜੀ ਦੀ ਬਖਸ਼ੇ ਕਿਰਪਾ ਦਿਆਲਤਾ ਸਦਕਾ, ਅੰਮ੍ਰਿਤ ਵੇਲ ਦੇ ਦੀਵਾਨ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਨ ਵਿਖੇ ਪਾਤਸ਼ਾਹ ਜੀ, ਆਪ ਜੀ ਪਾਵਨ ਗੁਰਬਾਣੀ ਦੇ ਮਹਾਂਵਾਕ ਅਨੁਸਾਰ, ਗਗਨ ਦਮਾਮਾ ਬਾਜਿਓ ਪਰਿਉ ਨਿਸ਼ਾਨੈ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਵਜੂਜਨ ਕੋ ਦਾਓ, ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂੰ ਨ ਛਾਡੈ ਖੇਤ, ਦੇ ਮਹਾਂਵਾਕਾਂ ਅਨੁਸਾਰ ਜੂਨ 1984 ਦੇ ਸਮੁੱਖ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਤੀਸਰੇ ਘੱਲੂ ਘਾਰੇ ਨੂੰ ਸਮਰਪਿਤ ਪਾਤਸ਼ਾਹ ਜੀਓ, ਅੱਜ ਦੇ ਅੰਮ੍ਰਿਤ ਵੇਲ ਦੇ ਦੀਵਾਨ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸਜਾਏ ਗਏ ਸਜੇ ਦੀਵਾਨਾਂ ਵਿੱਚ ਪੰਜਾਂ ਬਾਣੀ ਦਾ ਨਿਤਨੇਮ, ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਪਾਵਨ ਬਾਣੀ ਦਾ ਪਾਠ ਕੀਰਤਨ ਕਰਦਿਆਂ ਬੇਅੰਤ ਭੁੱਲਾਂ ਅੱਗੋਂ ਵਾਸਤੇ ਸਤਿਗੁਰੂ ਜੀ ਉਸਮਤ ਪ੍ਰਦਾਨ ਕਰਨੀ, ਦਰਾਈਆਂ ਸੰਗਤਾਂ ਦੀਆਂ ਸੇਵਾਵਾਂ ਪਿਟਾ ਮਹਾਦਰੀਆਂ ਪ੍ਰਵਾਨ ਕਰਨੀਆਂ, ਗੁਰਮਤਿ ਅਨੁਸਾਰ ਸਮੁੱਚੀਆਂ ਸੰਗਤਾਂ ਦੇ ਕਾਰਜ ਰਾਸ ਕਰਨੇ, ਪਾਵਨ ਦਰਬਾਰ ਵਿੱਚ ਸੰਗਤਾਂ ਵੱਲੋਂ ਤਿਹਾਵਰ ਕੜਾਹ ਪ੍ਰਸ਼ਾਦ ਦੀ ਦੇਖ ਸਜਕੇ ਹਾਜ਼ਰ ਅਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਛਕੇ, ਆਪ ਜੀ ਦਾ ਨਾਮ ਜਪੇ ਕਿਰਪਾ ਕਰੋ, ਦਰਾਈ ਸੰਗਤ ਨੂੰ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ ਕੇ ਸੁਣਾ ਕੇ ਨਿਹਾਲ ਨਿਹਾਲ ਕਰੋ ਜੀ, ਸਹੀ ਪਿਆਰੇ ਮੇਲ, ਜਿਨ੍ਹਾਂ ਮੇਰਾ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ ਗੁਰੂ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲਾਂਗੇ।

ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰ ਪੂਰੇ ਦੇਖ ਤੁਮਾਰਾ ਦਰਸ਼ਨੋ ਮੇਰਾ ਮਨ ਧੀਰੇ ਜੋ ਤੋ ਪ੍ਰੇਮ ਖਿਲਣ ਕਾ ਚਾਓ।

ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਚੌਥਾ। ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀ ਜੈ ਹਰ ਬਾਂਝਾ। ਤਿਨ ਸੁੰਝੀ ਦੇਹ ਫਿਰੈ ਬਿਨ ਨਾਵੈ ਓਏ ਖਪ ਖਪ ਮੋਏ ਕਰੰਝਾ। ਜੁਗੋ ਜੁਗ ਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਾਤਸ਼ਾਹ ਜੀ ਦੀ ਪਾਵਨ ਗੁਰੂ ਗੋਦ ਵਿੱਚ ਅੰਮ੍ਰਿਤ ਵੇਲ ਤੋਂ ਲੈ ਕੇ ਇਸ ਵੇਲੇ ਤੱਕ ਗੁਰੂ ਚਰਨਾਂ ਦੇ ਵਿੱਚ ਸੱਜ ਬੈਠੀ ਪਹੁੰਚ ਰਹੀ ਸਨਮਾਨਯੋਗ ਸਾਧ ਸੰਗਤ ਵਡਭਾਗੀ ਹਾਂ। ਸੋ ਅੱਜ ਦੇ ਸਮੁੱਚੇ ਸਮਾਗਮ ਸਮੁੱਚੀਆਂ ਸੰਗਤਾਂ ਦੇ ਵੱਲੋਂ ਪਰਸੋਂ ਰੋਜ਼ ਤੋਂ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬ ਪਰਾ ਆਰੰਭ ਹਨ। 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਅਤੇ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਸਮੁੱਚੀਆਂ ਸੰਗਤਾਂ ਦੇ ਵੱਲੋਂ ਸ਼ਹੀਦੀ ਸਮਾਗਮ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਹਰ ਸਾਲ ਦੀ ਤਰ੍ਹਾਂ 9:30 ਵਜੇ ਨੌਵੇਂ ਮਹੱਲੇ ਦੇ ਸਲੋਕ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ। ਉਪਰੰਤ ਖੁੱਲ੍ਹੇ ਪੰਡਾਲਾਂ ਦੇ ਵਿੱਚ ਵਿਸ਼ੇਸ਼ ਤੌਰ 'ਤੇ ਹਰ ਹਫ਼ਤੇ ਦੀ ਤਰ੍ਹਾਂ ਦੀਵਾਨ ਸਜਣਗੇ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਮੁੱਚੇ ਸਮਾਗਮਾਂ ਦੇ ਵਿੱਚ ਆਪ ਜੀ ਵੱਧ ਚੜ੍ਹ ਕੇ ਲਾਭ ਪ੍ਰਾਪਤ ਕਰੋ। ਔਰ ਜਿੰਨੀਆਂ ਵੀ ਸੰਗਤਾਂ ਗੁਰੂ ਕੇ ਲੰਗਰ ਦਰਬਾਰਾਂ ਵਿੱਚ ਹਾਜ਼ਰੀਆਂ ਭਰ ਰਹੀਆਂ ਹਨ, ਸੇਵਾ ਕਰ ਰਹੀਆਂ ਨੇ, ਸਤਿਗੁਰੂ ਜੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ। ਸੋ ਆਓ ਹਰ ਹਫ਼ਤੇ ਐਤਵਾਰ ਜੋ ਸਾਰੀਆਂ ਸੰਗਤਾਂ ਰਲ ਮਿਲ ਕੇ ਪ੍ਰਭ ਕਾ ਸਿਮਰਨ ਸਭ ਤੋਂ ਉੱਚਾ ਦੇ ਮਹਾਂਵਾਕਾਂ ਅਨੁਸਾਰ ਸਤਿਗੁਰਾਂ ਦੀ ਯਾਦ ਵਿੱਚ ਜੁੜਦੀਆਂ ਹਨ। ਸੋ ਲਾਭ ਪ੍ਰਾਪਤ ਕਰੀਏ ਜੀ। ਸਤਿਨਾਮ ਗੁਰੂ, ਸਤਿਨਾਮ, ਸਤਿਨਾਮ ਵਾਹਿਗੁਰੂ, ਸਤਿਨਾਮ, ਸਤਿਨਾਮ ਵਾਹਿਗੁਰੂ, ਸਤਿਨਾਮ, ਸਤਿਨਾਮ ਵਾਹਿਗੁਰੂ, ਸਤਿਨਾਮ, ਸਤਿਨਾਮ ਵਾਹਿਗੁਰੂ, ਸਤਿਨਾਮ, ਸਤਿਨਾਮ।

ਗੁਰੂ ਜੀ ਦੀ ਸਾਜੀ ਨਿਵਾਜੀ। ਗੁਰੂ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪਾਂ ਸਾਰੇ ਬਹੁਤ ਵੱਡੇ ਭਾਗਾਂ ਵਾਲੇ ਹਾਂ। ਆਪਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਆਏ ਹਾਂ। ਆਪਾਂ ਆਪਣੀ 84 ਕੱਟਣ ਆਏ ਹਾਂ। 84 ਦਾ ਆਪਾਂ ਦਿਹਾੜਾ ਮਨਾ ਰਹੇ ਹਾਂ। ਆਪਾਂ ਗੁਰਬਾਣੀ ਦੁਆਰਾ ਸਮਝਦੇ ਹਾਂ। ਅੱਜ ਦੇ ਹੁਕਮ ਤੋਂ ਆਪਾਂ ਵਿਚਾਰ ਸ਼ੁਰੂ ਕਰਦੇ ਹਾਂ। ਜਿਨ ਹਰ ਹਿਰਦੇ ਨਾਮ ਨਾ ਬਸਿਓ, ਤਿੰਨ ਮਾਤ ਕੀਜੇ ਹਰ ਵਾਂਝਾ। ਨਾਮ ਦੀ ਸਾਰੀ ਖੇਡ ਆਪਣੇ ਸਾਰੇ ਮਨਾਂ ਨੂੰ ਸਮਝਾਈ ਜਾ ਰਹੀ ਹੈ ਗੁਰਬਾਣੀ ਦੁਆਰਾ। ਨਾਮ ਤੋਂ ਹੀ ਸਾਰਾ ਪਸਾਰਾ ਹੋ ਰਿਹਾ। ਨਾਮ ਨਾਲੋਂ ਹੀ ਆਪਣੀ ਲਿਪ ਟੁੱਟੀ ਹੈ ਸਾਰਿਆਂ ਦੀ। ਨਾਮ ਨਾਲ ਹੀ ਜੁੜ ਕੇ ਆਪਣੀ 84 ਖਤਮ ਹੋਣੀ ਹੈ। ਆਓ ਉਸ ਮਹਾਨ ਯੋਧੇ ਸੂਰਵੀਰ ਬਲੀ 20ਵੀਂ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਜਿਨ੍ਹਾਂ ਨੂੰ ਸਿਰਫ ਆਪਾਂ 84 ਦੇ ਵਰਤਾਰੇ ਦੇ ਨਾਲ ਹੀ ਦੇਖ ਰਹੇ ਹਾਂ। ਸਾਨੂੰ ਗੁਰਬਾਣੀ ਦਾ ਗਿਆਨ ਨਾ ਹੋਣ ਕਰਕੇ ਅਸੀਂ ਉਹਨਾਂ ਦੀ ਵਾਸਤਾ ਜਿਹੜੀ ਆ, ਉਹਨਾਂ ਦਾ ਜੀਵਨ ਜਿਹੜਾ ਕਿੰਨਾ ਸੁੱਚਾ ਤੇ ਉੱਚਾ, ਉਹਨਾਂ ਦੀ ਮਨ ਦੀ ਵਸਤਾ ਸਾਡੇ ਤੇ ਉਹਨਾਂ ਦੀ ਮਨ ਦੀ ਵਸਤਾ ਦੇ ਵਿੱਚ ਕੀ ਫਰਕ ਤੇ ਅੰਤਰ। ਆਪਾਂ ਗੁਰਬਾਣੀ ਦੁਆਰਾ ਵਿਚਾਰਦੇ ਹਾਂ ਸਾਰੇ, ਕਿਵੇਂ ਉਹਨਾਂ ਨੇ ਇਹ ਸੰਸਾਰ ਦੇ ਨਾਲ ਐਡੀ ਵੱਡੀ ਤਾਕਤ ਤੇ ਸ਼ਕਤੀ ਦੇ ਨਾਲ ਤੋਪਾਂ, ਟੈਂਕਾਂ, ਜਹਾਜ਼ਾਂ ਦੇ ਗੋਲੇ ਬਰੂਦ ਦੇ ਨਾਲ ਕਿੱਡੀ ਬਹਾਦਰੀ ਤੇ ਦਲੇਰੀ ਦੇ ਨਾਲ ਉਹਨਾਂ ਦਾ ਸਾਹਮਣਾ ਤੇ ਮੁਕਾਬਲਾ ਕੀਤਾ। ਇਹ ਛੋਟੀ ਗੱਲ ਨਹੀਂ, ਇਹ ਪ੍ਰਾਤਨ ਇਤਿਹਾਸ ਨੂੰ ਫਿਰ ਦੁਹਰਾਇਆ, ਫਿਰ ਨਵਿਆਇਆ। ਆਪਾਂ ਸਾਰੇ ਨਾਮ ਦਾ ਭੇਦ ਨਾ ਹੋਣ ਕਰਕੇ ਆਪਾਂ ਸਰੀਰ ਤੱਕ ਹੀ ਜੰਮਣ ਮਰਨ ਸਮਝ ਕੇ ਬੈਠੇ ਹਾਂ। ਉਹਨਾਂ ਨੇ ਸਰੀਰ ਤੋਂ ਉੱਪਰ ਦੀ ਗੱਲ ਕੀਤੀ। ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ। ਆਪਾਂ ਸਮਝ ਹੀ ਨਹੀਂ ਰਹੇ ਉਹ ਗੱਲ ਨੂੰ। ਇਹ ਆਪਾਂ ਨੂੰ ਸਾਰਿਆਂ ਨੂੰ ਗੁਰਮਤਿ ਜੀਵਨ ਜਾਂਚ ਦੀ ਇਹ ਸਿੱਖਿਆ ਜਿਹੜੀ ਆ, ਇਹ ਗਿਆਨ ਜਿਹੜਾ ਸਾਰਿਆਂ ਦੇ ਵਿੱਚ ਉਪਦੇਸ਼ ਸਾਂਝਾ ਕੀਤਾ ਉਹਨਾਂ ਨੇ, ਅਰੇ ਸੱਚਾਈ ਆ। ਸਰੀਰ ਉਪਜਦਾ ਤੇ ਬਿੰਸਦਾ, ਬ੍ਰਹਮ ਗਿਆਨੀ ਸਦਾ ਜਿਉਂਦਾ ਮਰਦਾ ਨਹੀਂ। ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ। ਬ੍ਰਹਮ ਗਿਆਨੀ ਤਤ ਕਵਿਤਾ। ਆਪਾਂ ਹੁਣ ਗੁਰਬਾਣੀ ਨੂੰ ਵਿਚਾਰਦੇ ਹਾਂ। ਆਪਣੇ ਸਾਹਮਣੇ ਉਹਨਾਂ ਦੇ ਮਨ ਦੀ ਵਸਤਾ ਸਾਹਮਣੇ ਆ ਜਾਣੀ ਹੈ।
ਅੱਜ ਦੇ ਹੁਕਮਨਾਮੇ ਤੋਂ ਆਪਾਂ ਸ਼ੁਰੂ ਕਰਦੇ ਹਾਂ। ਗੁਰਬਾਣੀ ਚ ਮਹਾਰਾਜ ਆਪਾਂ ਨੂੰ ਸਮਝਾ ਰਹੇ ਨੇ, ਜਿਹੜੇ ਮਨ ਦੇ ਵਿੱਚ ਨਾਮ ਨਹੀਂ ਵਸਿਆ ਉਹ ਦੇਹ ਸੁਣਨੀ ਆ ਤੇ ਖੱਪ ਖੱਪ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੀਆਂ ਨੇ ਉਹ ਜੀਵਾਤਮਾ। ਇਸ ਨਾਮ ਦੇ ਨਾਲੋਂ ਟੁੱਟ ਕੇ 84 ਦੇ ਗੇੜ ਚ ਪੈ ਜਾਂਦੀਆਂ ਨੇ। ਇਹ ਕੀ ਖੇਡ ਸੀ 84 ਦਾ? 84 ਕਿਉਂ ਚੁਣਿਆ ਗਿਆ? ਇਹ 84 ਦਾ ਸੰਦੇਸ਼ ਕੀ ਅਸ਼ਨ ਨੂੰ, ਕਿਵੇਂ ਇੱਕ ਜਵਾਨੀ ਦੇ ਵਿੱਚ ਮੋਹ ਮਾਇਆ ਕੇ ਸੰਗ ਨਾ ਲੇਪ, ਮਨ ਮੇ ਰਾਖੇ ਹਰ ਹਰ ਏਕ, ਕਿਵੇਂ ਪਰਿਵਾਰ ਦੇ ਮੋਹ ਤੋਂ, ਕਿਵੇਂ ਆਪਣੇ ਸਰੀਰ ਦੇ ਮੋਹ ਤੋਂ, ਕਿਵੇਂ ਸੰਸਾਰ ਸਾਗਰ ਤੋਂ, ਕਿਵੇਂ ਸੰਸਾਰ ਦੀਆਂ ਵਾਸ਼ਨਾਵਾਂ ਤੋਂ, ਵਸਤਾਂ ਤੋਂ, ਕਿਵੇਂ ਮਾਲਕ ਨੇ ਉਹਨਾਂ ਨੂੰ ਬਚਾਇਆ, ਕਿਵੇਂ ਉਹਨਾਂ ਨੂੰ ਅਮਰ ਪਦਵੀ ਬਖਸ਼ੀ, ਕਿਵੇਂ ਉਹਨਾਂ ਨੂੰ ਸੇਵਾ ਲੈ ਕੇ ਗੋਦ ਦੇ ਵਿੱਚ ਲਿਆ। ਆਪਾਂ ਹੁਣ ਸ਼ਬਦ ਵਿਚਾਰਦੇ ਹਾਂ, ਗੈ ਭੁਜਾ ਲੀਨੇ ਨਾਮ ਦਿਨੇ ਕਰ ਧਾਰ ਮਸਤਕ ਰੱਖਿਆ। ਭੁਜਾ ਹੁੰਦੀ ਆ ਬਾਂਹ, ਕਿਵੇਂ ਉਹਨਾਂ ਨੂੰ ਬਾਂਹ ਫੜ ਕੇ ਆਪਣੀ ਹਿੱਕ ਤੇ ਛਾਤੀ ਦੇ ਨਾਲ ਲਾਇਆ, ਕਿਵੇਂ ਉਹਨਾਂ ਦੇ ਮਸਤਕ ਤੇ ਹੱਥ ਰੱਖ ਕੇ ਉਹਨਾਂ ਦੀ ਰੱਖਿਆ ਕੀਤੀ। ਇਹ ਆਪਾਂ ਨੂੰ ਇੱਕ ਲੈਣ ਦੇ ਵਿੱਚ ਮਹਾਰਾਜ ਸਮਝਾ ਰਹੇ ਨੇ, ਸੰਸਾਰ ਸਾਗਰ ਨਾ ਵਿਆਪੇ ਅਵੇਂ ਉਹ ਹਰ ਰਸ ਚਾਖਿਆ, ਕਿਹੜੇ ਰਸ ਪਲਾ ਕੇ, ਕਿਹੜੇ ਨਾਮ ਦਾ ਰੰਗ ਚਾੜ ਕੇ ਸੰਸਾਗਰ ਦਾ, ਸੰਸਾਰ ਦੀਆਂ ਲਹਿਰਾਂ ਤੇ ਛੱਲਾਂ ਦਾ, ਸੰਸਾਰ ਦੇ ਡਰ ਭੈ ਦਾ, ਸੰਸਾਰ ਦੀ ਹਰ ਇੱਕ ਚੀਜ਼ ਦਾ ਕਿਵੇਂ ਉਹਨਾਂ ਤੇ ਅਸਰ ਨਹੀਂ ਹੋਣ ਦਿੱਤਾ, ਐਦਾਂ ਦੀ ਕਿਹੜੀ ਦਵਾਈ, ਐਦਾਂ ਦੀ ਕਿਹੜੀ ਤਾਕਤ ਤੇ ਸ਼ਕਤੀ ਦੀ ਉਹਨਾਂ ਦੇ ਅੰਦਰ ਵਸ ਪਾਈ, ਐਦਾਂ ਦਾ ਕੀ ਪਲਾਇਆ ਉਹਨਾਂ ਨੂੰ। ਗੁਰਬਾਣੀ ਚ ਫਿਰ ਮਹਾਰਾਜ ਆਪਾਂ ਨੂੰ ਦੂਜੀ ਲੈਣ ਦੇ ਵਿੱਚ ਦੱਸ ਰਹੇ ਨੇ, ਦੂਜੀ ਪੰਕਤੀ ਚ, ਸੰਸਾਰ ਸਾਗਰ ਨਾ ਵਿਆਪੇ ਅਮਿਓ ਹਰ ਰਸ ਚਾਖਿਆ, ਉਹ ਹਰ ਰਸ ਤੇ ਅੰਮ੍ਰਿਤ ਉਹਨਾਂ ਦੇ ਮੁੱਖ ਦੇ ਵਿੱਚ ਪਾ ਕੇ ਉਹਨਾਂ ਨੂੰ ਨਿਡਰ ਕਰ ਦਿੱਤਾ, ਉਹਨਾਂ ਨੂੰ ਭਰਮ ਰਹਿਤ ਕਰ ਦਿੱਤਾ, ਉਹਨਾਂ ਨੂੰ ਆਪਣਾ ਬਣਾ ਲਿਆ, ਉਹਨਾਂ ਨੂੰ ਆਪਣੀ ਹਿੱਕ ਦੇ ਨਾਲ ਲਾ ਲਿਆ। ਆਪਾਂ ਨੂੰ ਵੀ ਉਹ ਗੁਰਬਾਣੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਵੀ ਦੱਸ ਰਹੇ ਨੇ ਵੀ ਇੱਕ ਖਾਲਸੇ ਦਾ, ਇੱਕ ਸਿੱਖ ਤੇ ਸਿੰਘ ਦਾ ਜੀਵਨ ਕੀ ਆ, ਕਿਵੇਂ ਉਹ ਸਰੀਰ ਵਿੱਚ ਰਹਿੰਦੇ ਹੋਏ, ਕਿਵੇਂ ਉਹ ਸੰਸਾਰ ਦੇ ਵਿੱਚ ਵਿਚਰਦੇ ਹੋਏ, ਕਿਵੇਂ ਸੰਸਾਰ ਸਾਗਰ ਦੇ ਪ੍ਰਭਾਵ ਤੋਂ ਪ੍ਰਭਾਵ ਰਹਿਤ ਹੁੰਦੇ ਹੋਏ, ਕਿਵੇਂ ਉਹਨਾਂ ਨੇ ਜ਼ਿੰਮੇਵਾਰੀ ਤੇ ਸੇਵਾ ਨਿਭਾਈ, ਕਿਵੇਂ ਉਸ ਸੱਚ ਦੇ ਨਾਲ ਤੇ ਉਸ ਨਿਰਮਲ ਸ਼ਬਦ ਨਾਲ ਜੁੜ ਕੇ ਕਿਵੇਂ ਨਿਰਮਲ ਰੂਪ ਹੋ ਗਏ, ਬ੍ਰਹਮ ਗਿਆਨੀ ਕੇ ਹੋਏ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਕਿਵੇਂ ਅਚਿੰਤ ਅਵਸਥਾ ਦੇ ਵਿੱਚ ਤਿੰਨ ਮੁਲਕਾਂ ਦੀਆਂ ਫੌਜਾਂ ਲੱਗੀਆਂ ਹੋਈਆਂ ਨੇ, ਆਲਾ ਦੁਆਲਾ ਜਿਹੜਾ ਘੇਰਿਆ ਹੋਇਆ ਸਾਰਾ,
ਹਰ ਇੱਕ ਚੀਜ਼ ਜਿਹੜੀ ਆ ਕੱਟੀ ਹੋਈ ਆ, ਪਾਣੀ ਦੀ ਸਪਲਾਈ, ਬਿਜਲੀ ਦੀ ਸਪਲਾਈ, ਕੋਈ ਵੀ ਚੀਜ਼ ਅੰਦਰ ਨਹੀਂ ਜਾ ਸਕਦੀ। ਜੂਨ ਦਾ ਮਹੀਨਾ ਤਪਸ਼, ਉਹ ਜੂਨ ਦੇ ਮਹੀਨੇ ਦੇ ਵਿੱਚ ਉਹਨਾਂ ਨੂੰ ਕਿਉਂ ਨਹੀਂ ਪੋ ਰਹੀ ਹੋ? ਸੰਸਾਰ ਸਾਗਰ ਨਾ ਵਿਆਪੇ, ਸੰਸਾਰਕ ਜੀਵ ਤੜਫ ਰਹੇ ਨੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ, ਉਹਨਾਂ ਨੂੰ ਕਿਉਂ ਨਹੀਂ ਉਹ ਤਪਸ਼ ਪੋ ਰਹੀ? ਅਸਾੜ ਤਪਨ ਦਾ ਤਿਸ ਲੱਗੇ ਹਰ ਨਾਮ ਨਾ ਜਿੰਨਾ ਪਾਸ, ਹਰ ਨਾਉ ਨਾ ਜਿੰਨਾ ਪਾਸ, ਉਹਨਾਂ ਨੂੰ ਇਹ ਤਪਸ਼ ਜਿਹੜੀ ਆ ਇਹ ਗਰਮੀ ਤੇ ਸਾੜਾ ਜਿਹੜਾ ਉਹਨਾਂ ਜੀਵਾਂ ਨੂੰ ਪਾਉਂਦਾ ਜਿਹੜੇ ਨਾਮ ਨੂੰ ਭੁੱਲ ਗਏ ਨੇ, ਜਿਹੜੇ ਨਾਮ ਦੇ ਨਾਲੋਂ ਟੁੱਟ ਗਏ ਨੇ, ਜਿਹੜੇ ਆਪਣੇ ਆਪ ਦੀ ਵੀ ਜਾਣਕਾਰੀ ਜਿਹੜੀ ਆ ਉਹਨੂੰ ਬਸਾਰ ਤੇ ਭੁੱਲ ਚੁੱਕੇ ਨੇ, ਆਪਣਾ ਹੀ ਨਹੀਂ ਪਤਾ ਸੀ ਕੌਣ। ਗੁਰੂ ਘਰ ਆਉਂਦੇ ਨੇ ਉਹਨਾਂ ਨੂੰ ਇੰਨਾ ਹੀ ਪਤਾ ਵੀ ਇੱਥੇ ਗੋਲਕ ਦੇ ਵਿੱਚ ਦਕਸ਼ਣਾ ਪਾਈ ਦੀ ਆ, ਮੱਥਾ ਟੇਕੀ ਦਾ ਤੇ ਪ੍ਰਸ਼ਾਦ ਲੈ ਕੇ ਬਾਹਰ ਨਿਕਲ ਜਾਈਦਾ। ਇੰਨਾ ਹੀ ਗਿਆਨ ਆ ਉਹਨਾਂ ਨੂੰ, ਉਹਨਾਂ ਨੂੰ ਇਹ ਨਹੀਂ ਪਤਾ ਇੱਥੇ ਸਾਡੇ ਮਨ ਦੀ ਪੜ੍ਹਾਈ ਹੁੰਦੀ ਆ, ਸਾਰਾ ਮਨ ਦਾ ਗਿਆਨ ਦਿੱਤਾ ਜਾਂਦਾ। ਸੰਸਾਰ ਦੇ ਵਿੱਚ ਜਿਹੜੀ ਗੱਲ ਚੱਲਦੀ ਆ, ਸੰਸਾਰ ਦੇ ਵਿੱਚ ਜਿੰਨੀਆਂ ਕਾਲਜ ਯੂਨੀਵਰਸਿਟੀਆਂ ਇਹ ਸੇਰੀ ਸਾਰੀ ਦੀਆਂ ਸਾਰੀਆਂ ਸਾਇੰਸ ਆ ਜਿਹੜੀ ਇਹਦੀ ਪਹੁੰਚ ਸਾਡੇ ਸਰੀਰ ਤੱਕ ਆ, ਇਹਦਾ ਜੰਮਣ ਮਨ ਜਿਹੜਾ ਇਹ ਜਿਹੜਾ ਫੈਸਲਾ ਦਿੰਦੇ ਨੇ ਵੀ ਇਹ ਬੰਦਾ ਡੈਡ ਹੋ ਗਿਆ, ਇਹਨਾਂ ਨੂੰ ਸਰੀਰ ਤੱਕ ਹੀ ਪਤਾ। ਇਹਨੂੰ ਅੱਗੇ ਕਿੱਥੇ ਗਿਆ ਕਿਸੇ ਡਾਕਟਰ ਨੂੰ ਪੁੱਛ ਲਓ, ਸਾਇੰਟਿਸਟ ਨੂੰ ਪੁੱਛ ਲਓ, ਉਹਨਾਂ ਕੋਲ ਇਹਦਾ ਆਂਸਰ ਨਹੀਂ। ਗੁਰਬਾਣੀ ਇਹਦਾ ਆਂਸਰ ਦੇ ਰਹੇ ਨੇ ਵੀ ਜੀਵ ਕਿੱਥੇ ਜਾ ਰਿਹਾ। ਗੁਰਮੁਖ ਪਿਆਰਿਓ, ਕਿਵੇਂ ਰਣ ਤੱਤੇ ਦੇ ਵਿੱਚ ਉਸ ਸ਼ਬਦ ਦੇ ਆਸਰੇ, ਉਸ ਨਾਮ ਦੇ ਰੰਗ ਦੇ ਵਿੱਚ ਇਹ ਅਵਸਥਾ ਉਹਨਾਂ ਦੀ ਕਿਵੇਂ ਬਣੀ? ਉਹਨਾਂ ਨੇ ਸੰਗਤ ਕੀਤੀ ਪੱਕਿਆਂ ਦੀ, ਉਹਨਾਂ ਨੇ ਅਭਿਆਸ ਕੀਤਾ, ਉਹਨਾਂ ਨੂੰ ਅਭਿਆਸੀ ਸਿੰਘ ਵੀ ਕਹਿੰਦੇ ਸੀ ਜੱਥੇ ਦੇ ਵਿੱਚ। ਉਹ ਲਗਾਤਾਰ ਗੁਰਬਾਣੀ ਦਾ ਅਭਿਆਸ ਕਰਦੇ, ਗੁਰਮੰਤਰ ਦਾ ਅਭਿਆਸ ਕਰਦੇ, ਆਪਣੇ ਜੀਵਨ ਦੇ ਵਿੱਚ ਲੰਗਰ ਦੇ ਵਿੱਚ ਸੇਵਾ ਕਰਦੇ, ਮਾਲਕ ਦੇ ਵਿੱਚ ਲੀਨ ਰਹਿੰਦੇ, ਮਾਲਕ ਦੇ ਉੱਤੇ ਭਰੋਸਾ ਕਰਕੇ ਉਹਦੇ ਮਿਲਾਪ ਦੇ ਵਿੱਚ ਤੜਫ ਦੇ ਵਿੱਚ ਵਿਚਰਦੇ। ਤੁਸੀਂ ਸਾਰੇ ਉਹਨਾਂ ਦੀ ਫੋਟੋ ਵੀ ਦੇਖੀ ਹੈ, ਉਹਨਾਂ ਦੇ ਨੇਤਰਾਂ ਤੋਂ ਪਤਾ ਲੱਗਦਾ ਉਹਨਾਂ ਦੇ ਅੰਦਰ ਤੜਫ ਤੇ ਪਿਆਰ ਕਿੰਨਾ ਸੀ, ਉਹਨਾਂ ਨੂੰ ਮਾਲਕ ਦੇ ਉੱਤੇ ਵਿਸ਼ਵਾਸ ਤੇ ਭਰੋਸਾ ਕਿੰਨਾ ਸੀ। ਉਹ ਭਰੋਸਾ ਹੀ ਆ ਜਿਹੜਾ ਆਪਾਂ ਦੇਖ ਰਹੇ ਹਾਂ, ਉਹ ਭਰੋਸਾ ਹੀ ਦਰਸਾਇਆ ਉਹਨਾਂ ਨੇ, ਕੋਈ ਬਾਲ ਜਿੰਨੀ ਵੀ ਸ਼ੰਕਾ ਨਹੀਂ ਰਹਿਣ ਦਿੱਤੀ। ਸੰਗਤ ਦੇ ਵਿੱਚ ਆ ਕੇ ਕਿਵੇਂ ਉਹਨਾਂ ਨੇ ਇਸ ਮੈਦਾਨ ਨੂੰ, ਇਸ ਰਣ ਨੂੰ ਜਿੱਤਿਆ। ਸਾਧ ਸੰਗੇ ਨਾਮ ਰੰਗੇ, ਰਣਜੀਤ ਵੱਡਾ ਅਖਾੜਾ, ਕਿੱਡਾ ਵੱਡਾ ਲੜਾਈ ਦਾ ਮੈਦਾਨ, ਕਿੱਡਾ ਵੱਡਾ ਅਖਾੜਾ, ਤਿੰਨਾਂ ਫੌਜਾਂ ਦਾ ਮੁਕਾਬਲਾ। ਇਹ ਛੋਟਾ ਰਣ ਤੇ ਮੈਦਾਨ ਨਹੀਂ ਸੀ, ਇਹ ਛੋਟਾ ਅਖਾੜਾ ਨਹੀਂ ਸੀ। ਕਿਵੇਂ ਜਿੱਤਿਆ? ਉਹਨਾਂ ਕਮਾਈ ਵਾਲੇ ਗੁਰਮੁਖਾਂ ਦੀ ਸੰਗਤ ਕਰਕੇ, ਉਹਨਾਂ ਕਮਾਈ ਵਾਲੇ ਗੁਰਮੁਖਾਂ ਦੇ ਉਪਦੇਸ਼ ਨੂੰ ਘੁਮਾਉਣ ਕਰਕੇ। ਆਪਾਂ ਨੂੰ ਹੁਣ ਗੁਰਬਾਣੀ ਚ ਫਿਰ ਸਮਝਾ ਰਹੇ ਨੇ ਮਹਾਰਾਜ, ਸਤ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ, ਬਿਨਵੰਤ ਨਾਨਕ ਸ਼ਰਨ ਸਵਾਮੀ, ਬਹੁੜ ਜਮਨਾ ਉਪਾੜਾ।
ਫੌਜਾਂ ਤਾਂ ਕੀ ਜੰਮ ਵੀ ਉਹਨਾਂ ਦੇ ਪੈਰ ਉਖਾੜ ਨਹੀਂ ਸਕਦੇ ਸੀ, ਜੰਮ ਵੀ ਉਹਨਾਂ ਨੂੰ ਧਰਮ ਰਾਏ ਵੀ ਸਲੂਟ ਮਾਰਦਾ ਸੀ। ਇਹ ਸੀ ਅਵਸਥਾ ਉਹਨਾਂ ਦੀ। ਆਪਾਂ 25 ਕੁ ਮਿੰਟ ਹੋਏ ਨੇ ਆਪਾਂ ਨੂੰ ਉਹਨਾਂ ਨੂੰ ਕਿਸ ਅਵਸਥਾ ਦੇ ਵਿੱਚ ਮਾਲਕ ਨੇ ਉਹਨਾਂ ਦੀ ਮਦਦ ਕੀਤੀ, ਕਿਵੇਂ ਉਹ ਸ਼ਬਦ ਦੀ ਆਵਾਜ਼ ਦੇ ਵਿੱਚ ਖੇਡਦੇ ਹੋਏ ਇੱਕ ਨਿਰਭੈਤਾ ਤੇ ਨਿਰਭਉ ਅਵਸਥਾ ਦੇ ਵਿੱਚ ਵਿਚਰਦੇ ਹੋਏ ਕਿਵੇਂ ਉਹ ਸ਼ਬਦ ਦੇ ਵਿੱਚ ਲੀਨ ਹੋਏ, ਕਿਵੇਂ ਮਾਲਕ ਨੇ ਉਹਨਾਂ ਨੂੰ ਸ਼ਬਦ ਦੇ ਰਾਹੀਂ ਆਪਣੀ ਗੋਦ ਦੇ ਵਿੱਚ ਲਿਆ। ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ। ਲੋਕ ਘਬਰਾਹਟ ਚ ਨੇ, ਤਿੰਨ ਮੁਲਕਾਂ ਦੀਆਂ ਫੌਜਾਂ ਘਬਰਾਹਟ ਦੇ ਵਿੱਚ ਨੇ, ਉਹ ਆਨੰਦ ਦੇ ਵਿੱਚ ਵਿਚਰ ਰਹੇ ਨੇ। ਸੁਣ ਸੁਣ ਆਨੰਦ ਕਰੇ ਪ੍ਰਭ ਗਾਜੇ, ਮਾਲਕ ਗੱਜ ਰਿਹਾ, ਸ਼ਬਦ ਦੇ ਰੂਪ ਦੇ ਵਿੱਚ ਆਵਾਜ਼ ਦੇ ਰਿਹਾ। ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ, ਨਾਨਕ ਉਧਰੇ ਤਿੰਨ ਕੇ ਸਾਥੇ। ਜਿਸ ਮੱਥੇ ਦੇ ਉੱਤੇ ਮਾਲਕ ਨੇ ਹੱਥ ਰੱਖਿਆ ਸੰਤ ਜਰਨੈਲ ਸਿੰਘ ਉਹਨਾਂ ਦੇ, ਉਸੇ ਹੀ ਮਸਤਕ ਦੇ ਉੱਤੇ ਉਹ ਹੱਥ ਫੜ ਕੇ ਉਹਨਾਂ ਦੇ ਸਾਥ ਆਪਣੇ ਘਰ ਜਾ ਰਹੇ ਨੇ ਜਿੱਤ ਕੇ। ਗੁਰਮੁਖ ਪਿਆਰਿਓ, ਆਪਣਾ ਇਤਿਹਾਸ ਜਿਹੜਾ, ਆਪਣਾ ਗੁਰਬਾਣੀ ਦਾ ਖਜ਼ਾਨਾ ਜਿਹੜਾ, ਇਹ ਸਾਨੂੰ ਦੱਸ ਰਿਹਾ, ਸਾਡਾ ਮਾਰਗਦਰਸ਼ਨ ਕਰ ਰਹੇ ਨੇ, ਸਾਡੀ ਅਗਵਾਈ ਕਰ ਰਹੇ ਨੇ, ਸਾਨੂੰ ਦੁਨੀਆਂ ਦੇ ਵਿੱਚ ਬੈਠਣਾ ਖੜਨਾ ਸਿਖਾ ਰਹੇ ਨੇ, ਜਿਉਣਾ ਸਿਖਾ ਰਹੇ ਨੇ। ਜਦੋਂ ਆਪਾਂ ਗੁਰਬਾਣੀ ਤੇ ਆਪਣੀ ਹਿਸਟਰੀ ਨੂੰ ਭੁੱਲ ਜਾਂਦੇ ਹਾਂ, ਅਸੀਂ ਇੱਕ ਡੰਗਰ ਤੇ ਪਸ਼ੂ ਦੀ ਤਰ੍ਹਾਂ ਹੋ ਜਾਂਦੇ ਹਾਂ। ਸੁਖਮਨੀ ਸਾਹਿਬ ਚ ਮਹਾਰਾਜ ਦੱਸ ਰਹੇ ਨੇ, ਕਰਤੂਤ ਪਸ਼ੂ ਕੀ, ਕਰਤੂਤਾਂ ਕੰਮ ਸਾਡੇ ਪਸ਼ੂਆਂ ਵਾਲੇ ਹੁੰਦੇ ਨੇ, ਨਾ ਬਹਿਣਾ ਆਉਂਦਾ, ਨਾ ਬੋਲਣਾ ਤੇ ਸੁਣਨਾ ਆਉਂਦਾ, ਨਾ ਵਿਚਰਨਾ ਆਉਂਦਾ। ਜਦੋਂ ਆਪਾਂ ਗੁਰਬਾਣੀ ਨੂੰ ਵਿਚਾਰਦੇ ਹਾਂ, ਫਿਰ ਆਪਾਂ ਨੂੰ ਪਤਾ ਲੱਗਦਾ ਵੀ ਆਪਾਂ ਨੂੰ ਤਾਂ ਮਾਨਸ ਦੀ ਬੰਦੇ ਦੀ ਜੂਨ ਦਿੱਤੀ ਸੀ, ਸਾਡੇ ਕੰਮ ਤੇ ਕਰਤੂਤਾਂ ਕਿਹੜੀਆਂ ਹੋ ਗਈਆਂ। ਕਰਤੂਤ ਪਸ਼ੂ ਕੀ, ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ, ਦਿਨ ਵੀ ਰਾਤ ਵੀ ਲੋਕ ਵਿਚਾਰੇ ਦੇ ਵਿੱਚ ਹੀ ਨਿਕਲ ਜਾਂਦੀ ਹੈ। ਇਸ ਕਰਕੇ ਗੁਰਮੁਖ ਪਿਆਰਿਓ, ਸਮੇਂ ਸਮੇਂ ਸਿਰ ਮਾਲਕ ਕਿਸੇ ਨਾ ਕਿਸੇ ਨੂੰ ਭੇਜਦਾ ਸਾਨੂੰ ਜੀਵਾਂ ਨੂੰ ਜਗਾਉਣ ਦੇ ਲਈ, ਸਾਡੇ ਮਨਾਂ ਨੂੰ ਸਮਝਾਉਣ ਦੇ ਲਈ, ਸਾਡਾ ਅੱਗਾ ਤੇ ਪਿਛੋਕੜ ਯਾਦ ਕਰਾਉਣ ਦੇ ਲਈ, ਸਾਡੇ ਇਸ ਮਾਨਸ ਜਾਮੇ ਦੇ ਵਿੱਚ ਸਾਡਾ ਰਣ ਜਿੱਤਣ ਦੇ ਲਈ, ਜਿੱਥੇ ਉਹਨਾਂ ਨੇ ਦੁਨਿਆਵੀ ਤੌਰ ਤੇ ਸਰੀਰਕ ਰੂਪ ਦੇ ਵਿੱਚ ਇੱਕ ਸਿਪਾਹੀ ਦੀ ਸੇਵਾ ਨਿਭਾਈ, ਉਹਨਾਂ ਨੇ ਦਰਗਾਹ ਦਾ ਸਿਪਾਹੀ ਕਾਲ ਪੁਰਖ ਦਾ ਫੌਜ ਦਾ ਜਰਨੈਲ ਬਣ ਕੇ ਇੱਕ ਸਿਪਾਹੀ ਬਣ ਕੇ ਉਹ ਦੋਨੇ ਪਾਸੇ ਦਾ ਗਿਆਨ ਰੱਖਦੇ ਸੀ। ਉਹਨਾਂ ਨੂੰ ਤ੍ਰੈ ਗੁਣਾਂ ਤੇ ਚੌਥੇ ਪਦ, ਨੌ ਦਰਾਂ ਤੇ ਦਸਵੇਂ ਦੁਆਰ ਦਾ, ਲੋਕ ਤੇ ਪ੍ਰਲੋਕ ਦਾ ਉਹ ਦੋਨੇ ਪਾਸੇ ਆਉਂਦੇ ਜਾਂਦੇ ਸੀ। ਉਹ ਇੱਕ ਗੁਰਮੁਖ ਦੀ ਅਵਸਥਾ ਦੇ ਵਿੱਚ ਵਿਚਰਦੇ ਸੀ। ਗੁਰਮੁਖ ਗਾਡੀ ਰਾਹ ਚਲਾਇਆ, ਗੁਰਮੁਖ ਆਵੇ ਜਾਵੇ ਨਿਸੰਗ, ਜਿਹੜਾ ਅੱਜ ਵੀ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦੇ ਬਾਕੀ ਦੇ ਸਾਥੀ ਸਿੰਘ ਕਿਵੇਂ ਉਹਨਾਂ ਦਾ ਸੰਗ ਕਰਦੇ ਸੀ, ਕਿਵੇਂ ਉਹਨਾਂ ਨੇ ਉਹਨਾਂ ਨੂੰ ਗੁਰਬਾਣੀ ਦੇ ਵਿੱਚ ਸਿਮਨ ਦੇ ਵਿੱਚ ਪ੍ਰਪੱਖ ਕੀਤਾ, ਕਿਵੇਂ ਉਹਨਾਂ ਨੇ ਪਿੰਡ ਪਿੰਡ ਜਾ ਕੇ ਗੁਰਮਤ ਦੇ ਨਾਲ ਗੁਰਬਾਣੀ ਦੇ ਨਾਲ ਜੋੜਿਆ, ਸਿਮਨ ਭਗਤੀ ਦੇ ਨਾਲ ਜੋੜਿਆ, ਕਿਵੇਂ ਲੋਕਾਂ ਨੂੰ ਨਸ਼ੇ ਦੇ ਵਿੱਚੋਂ ਕੱਢ ਕੇ ਅੰਮ੍ਰਿਤ ਪਿਲਾ ਕੇ ਗੁਰੂ ਵਾਲੇ ਬਣਨ ਦੀ ਪ੍ਰੇਰਨਾ ਦਿੱਤੀ। ਇੱਕ ਛੋਟੀ ਜਿਹੀ ਉਮਰ ਚ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ
ਕਿਵੇਂ ਉਹਨਾਂ ਦਾ ਪਾਲਣ ਪੋਸ਼ਣ ਜਿਹੜਾ ਮਾਤਾ ਜੀ ਕਰ ਰਹੇ ਨੇ, ਆਪ ਉਹ ਕੌਮ ਦੀ ਅਗਵਾਈ ਕਰ ਰਹੇ ਨੇ, ਆਪ ਉਹ ਕੌਮ ਦੇ ਲਈ ਆਵਾਜ਼ ਚੱਕ ਰਹੇ ਨੇ। ਇਹ ਸਾਰਾ ਖੇਡ ਜਿਹੜਾ ਆਪਾਂ ਸਾਰੇ ਵਰਤਾਰੇ ਤੋਂ ਜਾਣੂ ਹਾਂ ਆਪਾਂ ਸਾਰੇ। ਉਹਨਾਂ ਨੇ ਆਪਣਾ ਆਪ ਨਿਸ਼ਾਵਰ ਕਰ ਦਿੱਤਾ ਇਸ ਸੱਚ ਨੂੰ ਪ੍ਰਗਟ ਕਰਨ ਦੇ ਲਈ। ਗੁਰਬਾਣੀ ਦਾ ਸਤਿਕਾਰ ਤੇ ਸਿਮਨ ਭਗਤੀ ਦਾ ਮਾਰਗ ਜਿਹੜਾ ਪ੍ਰਪੱਕ ਕਰਨ ਦੇ ਲਈ ਘਰ ਘਰ ਜਾ ਕੇ ਉਹਨਾਂ ਨੇ ਇਸ ਗੁਰਬਾਣੀ ਦਾ ਗਿਆਨ ਦਾ ਦੀਵਾ ਜਗਾਇਆ। ਪਿੰਡ ਪਿੰਡ ਜਾ ਕੇ ਉਹਨਾਂ ਨੇ ਇਸ ਗੁਰਬਾਣੀ ਨੂੰ ਸੰਗਤਾਂ ਦੇ ਨਾਲ ਸਾਂਝਾ ਕੀਤਾ। ਇਹੀ ਸੀ ਉਹਨਾਂ ਦੀ ਤਾਕਤ ਤੇ ਸ਼ਕਤੀ, ਇਹੀ ਸੀ ਉਹਨਾਂ ਦਾ ਜੀਵਨ ਤੇ ਰੰਗ, ਇਹੀ ਸੀ ਉਹਨਾਂ ਦਾ ਸੰਸਾਰ ਦੇ ਵਿੱਚ ਆਉਣ ਦਾ ਮਨੋਰਥ। ਜਿਹੜੀ ਬੱਖਰ ਲੈਣ ਆਈ ਸੀ, ਜਿਸ ਬੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਸੰਸਾਰ ਦੇ ਵਿੱਚ ਆ ਕੇ ਜਿੱਥੇ ਉਹਨਾਂ ਨੇ ਆਪ ਇਸ ਵਸਤ ਨੂੰ ਪ੍ਰਾਪਤ ਕੀਤਾ, ਉੱਥੇ ਸਾਨੂੰ ਵੀ ਪ੍ਰੇਰਨਾ ਦਿੱਤੀ ਵੀ ਇਸ ਇਲਾਕੇ ਦੇ ਵਿੱਚ, ਇਸ ਸੰਸਾਰ ਸਾਗਰ ਦੇ ਵਿੱਚ ਤੁਹਾਨੂੰ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ। ਇੱਕ ਪਰਿਵਾਰ ਤੋਂ ਲੱਗ ਕੇ ਕੰਮ ਧੰਦੇ ਤੇ ਸੰਸਾਰ ਤੱਕ ਤੁਸੀਂ ਭਾਵ ਸਾਗਰ ਦੇ ਵਿੱਚ ਇਸ ਛੱਲਾਂ ਤੇ ਲਹਿਰਾਂ ਦੇ ਵਿੱਚ ਡੁੱਬ ਰਹੇ ਹੋ। ਇਹ ਮਾਇਆ ਤੁਹਾਨੂੰ ਵਿਆਪ ਰਹੀ ਆ, ਇਹਨੇ ਤੁਹਾਨੂੰ ਛੱਡ ਲੈਣਾ, ਨਾ ਤੁਹਾਡਾ ਇੱਥੇ ਕੁਛ ਛੱਡੇ, ਨਾ ਤੁਹਾਡੇ ਲਈ ਅੱਗੇ ਲਈ ਤੁਹਾਨੂੰ ਕੋਈ ਰਸਤਾ, ਤੁਹਾਡਾ ਤੁਹਾਨੂੰ ਮਾਰਗਦਰਸ਼ਨ ਜਿਹੜਾ ਉਹ ਲੱਭੇ। ਗੁਰਮੁਖ ਪਿਆਰੇ, ਆਪਾਂ ਨੂੰ ਅੱਧਾ ਘੰਟਾ ਹੋ ਗਿਆ ਵਿਚਾਰ ਕਰਦੇ ਹਾਂ, ਇਹ ਆਪਾਂ ਤਾਂ ਵਿਚਾਰ ਕਰ ਰਹੇ ਹਾਂ ਬਹੁਤ ਸਾਰੇ ਜੀਵਾਂ ਨੂੰ ਪਤਾ ਨਹੀਂ ਵੀ ਕੀ ਇਹ ਸੰਸਾਰ ਦੇ ਵਿੱਚ ਆਉਣ ਦਾ ਮਨੋਰਥ ਜਿਹੜਾ ਉਹ ਸਾਡਾ ਮੇਨ ਮਨੋਰਥ ਕੀ ਆ। 84 ਤੋਂ ਪਹਿਲਾਂ ਜਦੋਂ ਆਪਾਂ ਦੇਖਦੇ ਹਾਂ, ਜਦੋਂ ਉਹ ਪੰਜਾਬ ਦੇ ਵਿੱਚ ਹੋਰ ਸੂਬਿਆਂ ਦੇ ਵਿੱਚ ਵਿਚਰ ਰਹੇ ਨੇ, ਗੁਰਮਤ ਦਾ ਪ੍ਰਚਾਰ ਕਰ ਰਹੇ ਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦਾ ਸੰਦੇਸ਼ਾ ਪਹੁੰਚਾ ਰਹੇ ਨੇ ਘਰ ਘਰ। ਗੁਰੂ ਸਿੱਖ, ਸਿੱਖ ਗੁਰੂ ਹੈ ਇੱਕ ਉਪਦੇਸ਼ ਚਲਾਏ, ਇੱਕ ਨਵਾਣੇ ਸਿੱਖ ਬਣ ਕੇ ਉਪਦੇਸ਼ ਪਹੁੰਚਾ ਰਹੇ ਨੇ, ਚਲਾ ਰਹੇ ਨੇ ਉਪਦੇਸ਼ ਨੂੰ ਅੱਗੇ। ਜੋ ਗੁਰਬਾਣੀ ਗੁਰੂ ਉਪਦੇਸ਼ ਦੇ ਰਹੇ ਨੇ, ਇੱਕ ਸਮਾਂ ਆਇਆ, ਉਹ ਸਮਾਂ ਜਿੱਥੇ ਇੱਕ ਹੱਕ ਸੱਚ ਦੀ ਇੱਕ ਇੱਜ਼ਤ ਨਾਲ ਜਿਉਣ ਦਾ, ਇੱਕ ਇੱਜ਼ਤ ਦੇ ਨਾਲ ਰਹਿਣ ਦਾ, ਜਦੋਂ ਇਹ ਸਾਰਾ ਇਕੱਠਾ ਹੋ ਕੇ ਸਾਰੇ ਵਿਚਾਰ ਕੀਤੀ ਤੇ ਸਾਰੇ ਪਿੱਛੇ ਨੂੰ ਪੈਰ ਖਿਸਕਾਉਣ ਲੱਗੇ, ਸਾਰੇ ਆਪਦੇ ਮਫਾਦ ਦੇ ਵਿੱਚ ਇੱਧਰ ਉੱਧਰ ਥੜਕਣ ਲੱਗੇ, ਤਿਲਕਣ ਲੱਗੇ, ਡਿੱਗਣ ਲੱਗੇ, ਤੇ ਫਿਰ ਉਸ ਮਹਾਨ ਯੋਧੇ ਨੇ ਅੱਗੇ ਹੋ ਕੇ ਇਹ ਸੇਵਾ ਦੇ ਵਿੱਚ ਜਿਹੜਾ ਯੋਗਦਾਨ ਪਾਇਆ ਉਹ ਆਪਣੇ ਸਭ ਦੇ ਸਾਹਮਣੇ ਆ। ਆਪਾਂ ਸਾਰੇ ਵਿਚਾਰੀਏ, ਇੱਕ ਵੀ ਕੋਈ ਚੀਜ਼ ਬਾਲ ਜਿੰਨੀ ਵੀ ਕੋਈ ਉਹਨਾਂ ਨੇ ਨਿੱਜੀ ਫਾਇਦਾ ਲਿਆ ਹੋਵੇ, ਕੋਈ ਆਪਣੇ ਨਿੱਜੀ ਮਨੋਰਥ ਦੇ ਲਈ, ਕੋਈ ਕਿਸੇ ਦੇ ਨਾਲ ਗੱਲਬਾਤ ਕੀਤੀ ਹੋਵੇ, ਇਹ ਤਾਂ ਹੀ ਹੋ ਸਕਿਆ ਕਿਉਂਕਿ ਉਹ ਬ੍ਰਹਮ ਦਾ ਗਿਆਨ ਰੱਖਦੇ ਸੀ, ਉਹ ਬ੍ਰਹਮ ਦੇ ਵਿੱਚ ਵਿਚਰਦੇ ਸੀ,
ਉਹਨਾਂ ਦਾ ਮਾਲਕ ਦੇ ਨਾਲ ਪਿਆਰ ਸੀ, ਉਹ ਅਗਵਾਈ ਮਾਲਕ ਤੋਂ ਲੈ ਰਹੇ ਸੀ। ਬਹੁਤ ਲੋਕਾਂ ਨੇ ਉਹਨਾਂ ਨੂੰ ਕੰਟਰੋਲ ਕਰਨ ਤੇ ਵਰਤਣ ਦੀ ਕੋਸ਼ਿਸ਼ ਕੀਤੀ ਪਰ ਉਹ ਵਰਤ ਨਹੀਂ ਸਕੇ, ਕਿਉਂਕਿ ਮਾਲਕ ਉਹਨਾਂ ਦੀ ਅਗਵਾਈ ਕਰ ਰਹੇ ਸੀ। ਮਾਲਕ ਉਹਨਾਂ ਨੂੰ ਬੇਦਾਗ ਬਾਇਜ਼ਤ ਉਹਨਾਂ ਨੂੰ ਤਾਕਤ ਤੇ ਸ਼ਕਤੀ ਦੇ ਰਹੇ ਸੀ। ਆਓ ਗੁਰਮੁਖ ਪਿਆਰਿਓ, ਜੋ ਉਹਨਾਂ ਨੇ ਸੰਸਾਰ ਦੇ ਵਿੱਚ ਆ ਕੇ ਕਿੰਨੇ ਜੀਵਾਂ ਨੂੰ ਗੁਰੂ ਦੇ ਲੜ ਲਾਇਆ, ਕਿੰਨੇ ਲੋਕਾਂ ਦਾ ਨਰਕ ਭਰਿਆ ਜੀਵਨ, ਨਸ਼ਿਆਂ ਦੇ ਵਿੱਚ ਘਿਰੇ ਹੋਏ ਜੀਵਾਂ ਨੂੰ ਕਿਵੇਂ ਇੱਕ ਜਿਉਣ ਦਾ ਗੁਰਬਾਣੀ ਦੁਆਰਾ ਭੇਜ ਦਿੱਤਾ। ਆਪਾਂ ਵੀ ਹੁਣ ਸਿੱਖ ਰਹੇ ਹਾਂ ਸਾਰੇ, ਆਪਾਂ ਵੀ ਉਹ ਸਿੱਖਾਂ ਦੇ ਰਾਹੀਂ ਆਪਣੇ ਜੀਵਨ ਮਨੋਰਥ ਨੂੰ ਸਮਝ ਰਹੇ ਹਾਂ। ਆਓ ਉਹਨਾਂ ਨੂੰ ਯਾਦ ਕਰਦੇ ਹੋਏ, ਆਓ ਗੁਰਬਾਣੀ ਮਹਾਰਾਜ ਸੱਚੇ ਪਾਤਸ਼ਾਹ ਦੀ ਅਗਵਾਈ ਨੂੰ ਸਿਰ ਮੱਥੇ ਮੰਨਦੇ ਹੋਏ ਜਿਵੇਂ ਉਹਨਾਂ ਨੇ ਮੰਨਿਆ, ਉਹ ਆਪਾਂ ਹਰ ਇੱਕ ਜਿਹੜੀ ਗੱਲ ਸੀ ਤੁਸੀਂ ਸਾਰਿਆਂ ਨੇ ਸਪੀਚਾਂ ਸੁਣੀਆਂ ਹੋਣੀਆਂ ਨੇ। ਉਹ ਜਦੋਂ ਵੀ ਕੋਈ ਗੱਲ ਕਰਦੇ ਸੀ ਇਤਿਹਾਸ ਦਾ ਤੇ ਗੁਰਬਾਣੀ ਦਾ ਬੇਰਵਾ ਦੇ ਕੇ ਗੱਲ ਸਾਂਝੀ ਕਰਦੇ ਸੀ। ਆਪਣੇ ਆਪ ਨੂੰ ਬੜਾ ਨਿਮਾਣਾ ਤੇ ਨੀਵਾਂ ਸਮਝ ਕੇ ਬੋਲਦੇ ਸੀ, ਇਹ ਨਿਮਾਣਾਪਣ ਸੀ ਉਹਨਾਂ ਦਾ। ਇਹ ਇੱਕ ਸਿੱਖ ਦੀ ਅਵਸਥਾ ਤੇ ਪਰਿਭਾਸ਼ਾ ਸੀ। ਆਓ ਹੁਣ ਆਪਾਂ ਵੀ ਸਾਰੇ ਰਲ ਕੇ ਗੁਰਮੰਤਰ ਦ੍ਰਿੜ ਕਰੀਏ, ਆਪਾਂ ਵੀ ਉਸ ਗੁਰਮੰਤਰ ਦਾ ਅਭਿਆਸ ਕਰੀਏ, ਆਪਾਂ ਨੂੰ ਵੀ ਆਪਣੇ ਸਰੀਰ ਦਾ ਤੇ ਮਨ ਦਾ ਭੇਦ ਆ ਜੇ, ਆਪਾਂ ਨੂੰ ਵੀ ਇਹ ਨਿਗੁਣੀ ਜੀ ਚੀਜ਼ ਲੱਗਣ ਲੱਗ ਜੇ ਆਪਣੀ ਦੇਹ, ਆਪਾਂ ਨੂੰ ਵੀ ਜ਼ਿੰਦਗੀ ਤੇ ਮੌਤ ਦੀ ਸਮਝ ਆ ਜੇ ਬਈ ਸਿਰਫ ਸਰੀਰ ਹੀ ਜੀਵਨ ਤੇ ਮੌਤ ਆ, ਜਾਂ ਇਸ ਤੋਂ ਅੱਗੇ ਦੀ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਸਾਨੂੰ ਸਮਝਾ ਰਹੇ ਨੇ, ਜਿਹੜੀ ਗੱਲ ਸੰਤ ਜਰਨੈਲ ਸਿੰਘ ਉਹਨਾਂ ਨੇ ਕੀਤੀ, ਸਰੀਰਕ ਮੌਤ ਨੂੰ ਮੈਂ ਮੌਤ ਨਹੀਂ ਸਮਝਦਾ, ਜ਼ਮੀਰ ਦਾ ਮਰ ਜਾਣਾ ਯਕੀਨਨ ਮੌਤ ਆ, ਜ਼ਮੀਰ ਉਹਦੇ ਵਿੱਚ ਹੀ ਹੁੰਦੀ ਆ, ਅਣਖ ਤੇ ਗੈਰਤ ਤੇ ਅਸੂਲਾਂ ਤੇ ਉਹੀ ਜੀਵ ਚੱਲਦਾ ਜਿਹੜਾ ਸੱਚ ਦੇ ਨਾਲ ਜੁੜਿਆ ਹੁੰਦਾ, ਜਿਹੜਾ ਨਾਮ ਦੇ ਵਿੱਚ ਰੰਗਿਆ ਹੁੰਦਾ, ਜਿਹਦਾ ਮਾਲਕ ਦੇ ਨਾਲ ਪਿਆਰ ਹੁੰਦਾ, ਜਿਹਦਾ ਪਰਿਵਾਰ ਨਾਲ ਪਿਆਰ ਹੁੰਦਾ, ਸੰਸਾਰ ਨਾਲ ਪਿਆਰ ਹੁੰਦਾ, ਜਿਹੜਾ ਸੰਸਾਰ ਦੀ ਚੌਧਰ ਤੇ ਸ਼ੋਰ ਦੇ ਵਿੱਚ ਨਿੱਜੀ ਮੁਹਾਤ ਦੇ ਵਿੱਚ ਚੱਲਦਾ ਹੁੰਦਾ, ਉਹਨੂੰ ਗੈਰਤ ਨਾਂ ਦੀ ਚੀਜ਼ ਦਾ ਪਤਾ ਵੀ ਨਹੀਂ ਹੁੰਦਾ, ਹੋਣੀ ਤਾਂ ਦੂਰ ਦੀ ਗੱਲ। ਆਓ ਆਪਾਂ ਨੂੰ ਆਪਣੇ ਪੁਰਖਿਆਂ ਨੇ ਕਿੰਨਾ ਮਜ਼ਬੂਤ ਜੀਵਨ ਦਿੱਤਾ, ਕਿਨੂੰ ਕਿਵੇਂ ਸਾਨੂੰ ਅਡੋਲ ਅਵਸਥਾ ਦੇ ਵਿੱਚ, ਕਿਵੇਂ ਸਾਨੂੰ ਉਸ ਮਾਲਕ ਦੇ ਰੰਗ ਦੇ ਵਿੱਚ ਜਿਉਣ ਦਾ ਢੰਗ ਤਰੀਕਾ ਸਿਖਾਇਆ, ਕਿਵੇਂ ਅਸੀਂ ਸੰਸਾਰ ਤੋਂ ਤਿੰਨਾਂ ਗੁਣਾਂ ਤੋਂ ਉੱਪਰ ਉੱਠ ਕੇ ਇੱਕ ਗੁਰਮੁਖ ਬਣ ਕੇ ਗੁਰਮੁਖ ਦੀ ਜੀਵਨ ਜਾਂਚ ਸਿੱਖ ਕੇ ਆਪਾਂ ਜਿਉਣਾ, ਤ੍ਰੈ ਗੁਣਾਂ ਤੇ ਰਹੇ ਨਰਾਰਾ, ਸੋ ਗੁਰਮੁਖ ਸੋਭਾ ਪਾਏਗਾ। ਜੇ ਸੋਭਾ ਸਤਿਕਾਰ ਵਡਿਆਈ ਲੈਣੀ ਆ ਮਾਲਕ ਦੀ, ਤਿੰਨਾਂ ਗੁਣਾਂ ਤੋਂ ਨਿਰਾਲਾ ਤੇ ਵੱਖਰਾ ਹੋ ਕੇ ਚੱਲਣਾ ਪੈਂਦਾ। ਜੇ ਦੁਨੀਆਂ ਦੀ ਵਡਿਆਈ ਲੈਣੀ ਆ, ਦੁਨੀਆਂ ਦੀ ਸ਼ੋਹਰਤ ਲੈਣੀ ਆ, ਤੇ ਦੁਨੀਆਂ ਦੇ ਵਿੱਚ ਡਿੱਗ ਕੇ ਗੋਡੇ ਟੇਕ ਕੇ ਫਿਰ ਮਿਲਦੀ ਆ। ਇਹ ਹੁਣ ਆਪਾਂ ਦੇਖਣਾ ਆਪਾਂ ਕਿਹੜਾ ਰਸਤਾ ਚੁਣਨਾ। ਆਓ ਗੁਰਮੁਖ ਪਿਆਰੇ।

ਆਪਾਂ ਵੀ ਆਪਣੇ ਆਪ ਨੂੰ ਪ੍ਰਪੱਖ ਕਰੀਏ। ਆਓ ਹੁਣ ਆਪਾਂ ਗੁਰਮੰਤਰ ਜੜ ਕਰੀਏ। ਸਾਰਿਆਂ ਨੇ ਆਪਾਂ ਰਲ ਕੇ ਸਿਮਨ ਕਰਨਾ, ਕੋਈ ਵੀ ਰਸਨਾ ਬਾਂਝੀ ਨਾ ਰਹਿ ਜੇ, ਬੋਲ ਕੇ ਸਿਮਨ ਕਰਨਾ ਸਾਰਿਆਂ ਨੇ, ਕਿਉਂਕਿ ਆਪਾਂ ਆਏ ਹਾਂ ਮਹਾਰਾਜ ਦੀ ਸ਼ਰਨ ਦੇ ਵਿੱਚ ਦ੍ਰਿੜ ਕਰਨ ਆਏ। ਦ੍ਰਿੜ ਤਾਂ ਹੋਊਗਾ ਜੇ ਆਪਾਂ ਬੋਲਾਂਗੇ। ਆਓ ਹੁਣ ਆਪਾਂ ਸਾਰੇ ਗੁਰਮੰਤਰ ਸ਼ੁਰੂ ਕਰੀਏ। ਕਰੋ ਸ਼ੁਰੂ। ਗੁਰੂ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਫੇਰੋ, ਜਿਹੜਾ ਆਪਾਂ ਸੁੱਖ ਲੱਭਦੇ ਹਾਂ ਸਾਰੇ, ਜਿਹੜੇ ਆਪਣੇ ਸਾਰੇ ਮਨ ਸ਼ਾਂਤੀ ਚਾਹੁੰਦੇ ਹਾਂ, ਇਹ ਗੱਲਾਂ ਨਾਲ ਨਹੀਂ ਮਿਲਦੀ। ਗੱਲਾਂ ਦੇ ਵਿੱਚ ਸਾਰਾ ਖਲਾ, ਗੱਲਾਂ ਦੇ ਵਿੱਚ ਜਿਹੜੀਆਂ ਲਹਿਰਾਂ ਤੇ ਛੱਲਾਂ ਚੱਲ ਰਹੀਆਂ ਨੇ, ਉਹਦੇ ਵਿੱਚ ਆਪਣੇ ਮਨ ਨੂੰ ਟਿਕਾ ਨਹੀਂ ਆਉਂਦਾ। ਜਦੋਂ ਆਪਾਂ ਲਗਾਤਾਰ ਗੁਰਮੰਤਰ ਦਿਨ ਕਰਦੇ ਹਾਂ, ਜਿਵੇਂ ਹੁਣ ਆਪਾਂ ਗੁਰਮੰਤਰ ਦਿਨ ਕਰਦੇ ਹੋਏ ਬਿਲਕੁਲ ਸ਼ਾਂਤ ਹੋ ਗਏ, ਇਸ ਸ਼ਬਦ ਨੂੰ ਸੁਣਦੇ ਸੁਣਦੇ ਸੁਣਦੇ ਸੁਣਦੇ ਆਪਾਂ ਵਿਚਾਰਾਂ ਨੂੰ ਭੁੱਲ ਗਏ, ਆਪਣੀ ਦੇਹ ਤੇ ਸਰੀਰ ਨੂੰ ਭੁੱਲ ਗਏ, ਕੋਈ ਤਕਲੀਫ ਨਹੀਂ, ਬੈਠੇ ਹਾਂ। ਜਿਉਂ ਜਿਉਂ ਆਪਣਾ ਅਭਿਆਸ ਵੱਧਦਾ, ਜਿਉਂ ਜਿਉਂ ਆਪਾਂ ਗੁਰਮੰਤਰ ਲਗਾਤਾਰ ਸਾਹ ਸਾਹ ਨਾਲ ਦ੍ਰਿੜ ਕਰਦੇ ਹਾਂ, ਆਪਣਾ ਮਨ ਬੈਠਣਾ ਸ਼ੁਰੂ ਹੋ ਜਾਂਦਾ। ਪਹਿਲਾਂ ਆਪਾਂ ਕਿੰਨੇ ਵੀ ਤਾਕਤਵਰ ਹੋਈਏ, ਕਿੰਨੀ ਵੀ ਸਰੀਰ ਦੇ ਵਿੱਚ ਜਾਨ ਹੋਵੇ, ਆਪਾਂ ਬੜਾ ਚਿਰ ਬੈਠ ਨਹੀਂ ਸਕਦੇ, ਕਿਉਂਕਿ ਖੇਡ ਜਿਹੜਾ ਬੜਾ ਬਰੀਕ ਤੇ ਲੁਕਵਾਂ ਖੇਡ ਚੱਲਦਾ ਹੈ, ਜਿਹਦਾ ਆਪਾਂ ਨੂੰ ਗਿਆਨ ਨਹੀਂ। ਜਦੋਂ ਆਪਾਂ ਗੁਰਮੰਤਰ ਦਿਨ ਕਰਦੇ ਹਾਂ, ਇਹੀ ਸਰੀਰ ਦੀ ਤਕਲੀਫ ਖਤਮ ਹੋ ਜਾਂਦੀ ਆ, ਇਹੀ ਮਨ ਜਿਹੜਾ ਵਿਚਾਰਾਂ ਚ ਭੱਜਦਾ ਭੱਜਣਾ ਤੋਂ ਰੁਕ ਜਾਂਦਾ। ਜਦੋਂ ਆਪਾਂ ਬਾਰ ਬਾਰ ਸਿਮਰਨ ਕਰਕੇ ਇਸ ਅਵਸਥਾ ਦੇ ਵਿੱਚ ਬੈਠਦੇ ਹਾਂ, ਇੱਥੋਂ ਅਗਲਾ ਖੇਡ ਸ਼ੁਰੂ ਹੁੰਦਾ, ਜਿਹੜਾ ਬਿਨਾਂ ਅੱਖਾਂ ਤੋਂ ਦੇਖਦਾ, ਬਿਨਾਂ ਕੰਨਾਂ ਤੋਂ ਸੁਣਦਾ, ਬਿਨਾਂ ਜੀਭ ਤੋਂ ਗੱਲਬਾਤ ਹੁੰਦੀ ਆ, ਅੱਖੀ ਵਾਜੋ ਵੇਖਣਾ, ਬਿਨ ਕੰਨਾਂ ਸੁਣਨਾ, ਪੈਰਾਂ ਵਾਜੋ ਚੱਲਣਾ, ਬਿਨ ਹੱਥਾਂ ਕਰਨਾ, ਜੇਬਾਂ ਵਾਜੋ ਬੋਲਣਾ, ਇਉਂ ਜੀਵਤ ਹੀ ਮਰਨਾ, ਨਾਨਕ ਹੁਕਮ ਪਛਾਣ ਕੇ ਤੋਂ ਖਸਮੇ ਮਿਲਣਾ। ਹੁਕਮ ਕੀ ਆ? ਜਦੋਂ ਆਪਾਂ ਵਾਰ ਵਾਰ ਸ਼ਬਦ ਨੂੰ ਦ੍ਰਿੜ ਕਰਦੇ ਹਾਂ, ਜਦੋਂ ਆਪਣਾ ਸੰਬੰਧ ਵਿਚਾਰਾਂ ਤੇ ਦੇਹ ਨੂੰ ਟੁੱਟ ਜਾਂਦਾ, ਇੱਥੋਂ ਅੱਗੇ ਨਾਮ ਤੇ ਸ਼ਬਦ ਦੇ ਰੂਪ ਦੇ ਵਿੱਚ ਉਹ ਆਵਾਜ਼ ਆਪਾਂ ਨੂੰ, ਉਹ ਹੁਕਮ ਆਪਾਂ ਨੂੰ ਸੁਣਾਈ ਦਿੰਦਾ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਵਜਾਏ ਜੀਓ। ਜਦੋਂ ਆਪਾਂ ਇਸ ਵਾਸਤਾ ਚ ਬੈਠੇ ਹੁੰਦੇ ਹਾਂ, ਇੱਥੋਂ ਆਪਣੀ ਸ਼ੁਰੂਆਤ ਹੁੰਦੀ ਆ, ਇੱਥੋਂ ਆਪਣੇ ਘਰ ਦੀ ਸੋਝੀ ਆਉਂਦੀ ਆ, ਆਪਣਾ ਘਰ ਸੁਭਾਗਾ ਹੁੰਦਾ। ਪੰਨ ਸ਼ਬਦ ਤਿਤ ਘਰ ਸੁਭਾਗੇ, ਘਰ ਸੁਭਾਗੇ ਸ਼ਬਦ ਵਾਜੇ, ਕਲਾ ਚਿਤ ਕਰ ਤਾਰੀਆ। ਪੰਜ ਸ਼ਬਦ ਵਜੇ ਮਤ ਗੁਰਮਤ ਬੜਭਾਗੀ, ਅਨਹਦ ਵਜਿਆ ਅਨਹਦ ਮੂਲ ਰਾਮ ਸਭ ਦੇਖਿਆ, ਗੁਰ ਸ਼ਬਦੀ ਗੋਬਿੰਦ ਗਜਿਆ। ਮਾਲਕ ਗਜਦਾ ਆਪਣੇ ਅੰਦਰ ਕਿਵੇਂ ਉਹਨੇ ਸੇਜ ਵਿਛਾਈ ਹੋਈ ਆ, ਕਿਵੇਂ ਧਿਨ ਤੇ ਪਿਰ ਇਕੱਠੇ ਹੁੰਦੇ ਨੇ, ਕਿਵੇਂ ਖੁਸ਼ੀ ਦੇ ਰਾਗ ਤੇ ਬਾਜੇ ਵੱਜਦੇ ਨੇ, ਆਪਾਂ ਨੂੰ ਦੱਸ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ। ਅਨਹਦ ਬਾਜੇ ਗੋਬਿੰਦ ਗਾਜੇ, ਅਚਰਜ ਸੋ ਬਣਾਈ, ਕਹੋ ਨਾਨਕ ਪਿਰ ਮੇਰੇ ਸੰਗੇ, ਤਾਂ ਮੈਂ ਨੌਨਿਤ ਪਾਈ। ਉਦੋਂ ਆਪਾਂ ਮਾਲਕ ਦੇ ਗੋਦ ਦੇ ਵਿੱਚ ਆਪਾਂ ਉਹਦੇ ਆਮਣੋ ਸਾਹਮਣੇ ਹੁੰਦੇ ਹਾਂ। ਇਹ ਪੰਜ ਸ਼ਬਦ ਜਿਹੜੇ ਨੇ
ਇਹ ਆਪਾਂ ਨੂੰ ਦਰਗਾਹ ਦੇ ਤੱਕ ਮਾਲਕ ਦੇ ਤੱਕ ਮਿਲਾਉਣ ਦੇ ਵਿੱਚ ਆਪਣਾ ਸੰਪਰਕ ਕਰਾਉਣ ਦੇ ਵਿੱਚ ਇਹਨਾਂ ਦਾ ਹੀ ਰੋਲ ਹੁੰਦਾ। ਅਨਹਦ ਵਾਜੇ ਸਹਿਜ ਸਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾਵੇਂ ਤਾੜੀ ਲਾਈ ਆਸਣ ਉੱਚ ਸਵਾਰਿਆ ਜੀ ਇਹਨੂੰ ਸਹਿਜ ਗੁਫਾ ਕਹਿੰਦੇ ਨੇ ਜਿੱਥੇ ਸ਼ਬਦਾਂ ਦਾ ਪ੍ਰਵਾਹ ਚੱਲਦਾ ਜਦੋਂ ਇਸ ਗੁਫਾ ਦੇ ਵਿੱਚ ਆਪਣਾ ਮਨ ਜਾਂਦਾ ਆਸਣ ਉੱਚ ਸਵਾਰਿਆ ਜੀ ਆਪਣਾ ਆਸਣ ਤੇ ਆਪਣੇ ਮਨ ਦਾ ਸਥਾਨ ਤੇ ਬੈਠ ਕੇ ਜਿਹੜੀ ਆਪਾਂ ਨੂੰ ਲੱਭੇ ਆਉਂਦੀ ਆ ਇਹ ਕਿੱਥੋਂ ਦਾ ਰਹਿਣ ਵਾਲਾ ਇਹ ਕਿੱਥੋਂ ਦਾ ਬੈਠਣ ਖੜਨ ਵਾਲਾ ਇਹ ਕਿੱਥੋਂ ਦਾ ਕੱਪੜਾ ਪਾਉਣ ਵਾਲਾ ਖੁਰਾਕ ਖਾਣ ਵਾਲਾ ਇਹ ਕਿੱਥੋਂ ਦੇ ਇਸ਼ਨਾਨ ਕਰਨ ਵਾਲਾ ਤੀਰਥ ਤੇ ਜਾਣ ਵਾਲਾ ਤੀਰਥ ਕਰਨ ਵਾਲਾ ਅਜੇ ਸਿਰਫ ਆਪਾਂ ਬਾਹਰ ਤੱਕ ਗਿਆਨ ਰੱਖਦੇ ਹਾਂ ਜਿਹੜਾ ਤੀਰਥ ਸਾਨੂੰ ਅੰਦਰੋਂ ਸਮਝਾਇਆ ਜਾ ਰਿਹਾ ਆਪਾਂ ਪੜ੍ਹਦਾ ਰਹੇ ਹਾਂ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮੰਨ ਲਓ ਇੱਥੇ ਅੰਤਰਗਤ ਅੰਦਰ ਦੀ ਗੱਲ ਦੱਸ ਰਹੇ ਨੇ ਅੰਦਰ ਦਾ ਭੇਦ ਅੰਦਰ ਦੀ ਹਾਲਤ ਗਤ ਇੱਥੇ ਸਾਨੂੰ ਇਸ਼ਨਾਨ ਕਰਨ ਨੂੰ ਕਹਿ ਰਹੇ ਨੇ ਇਹਦੇ ਲਈ ਫਿਰ ਆਪਾਂ ਨੂੰ ਗੁਰਮੰਤਰ ਦੇਣ ਕਰਨਾ ਪੈਂਦਾ ਸੰਗਤ ਕਰਨੀ ਪੈਂਦੀ ਹੈ ਜਿੰਨਾ ਚਿਰ ਆਪਾਂ ਗੁਰਮੰਤਰ ਦੇਣ ਨਹੀਂ ਕਰਾਂਗੇ ਇਹ ਤੀਰਥ ਜਿਹੜਾ ਇਹ ਨੌ ਦਰਾਂ ਤੇ ਉੱਪਰ ਦੇ ਤ੍ਰੈ ਗੁਣਾਂ ਤੋਂ ਉੱਪਰ ਆਪਾਂ ਤਿੰਨਾਂ ਗੁਣਾਂ ਚ ਰਹਿੰਦੇ ਹਾਂ ਸਾਰੇ ਆਪਣਾ ਨਿਵਾਸ ਤਿੰਨਾਂ ਗੁਣਾਂ ਦੇ ਵਿੱਚ ਇੱਥੇ ਸੁੱਤੇ ਹੋਏ ਹਾਂ ਆਪਾਂ ਸਾਰੇ ਇਹ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਣੀ ਜਿੰਨਾ ਚਿਰ ਹੁਣ ਆਪਣੇ ਤੇ ਬਖਸ਼ਿਸ਼ ਨਹੀਂ ਕਰਦਾ ਜਿੰਨਾ ਚਿਰ ਆਪਾਂ ਨੂੰ ਜਗਾਉਂਦਾ ਨਹੀਂ ਇੱਥੋਂ ਆਪਣੀ ਮਰਜ਼ੀ ਨਾਲ ਨਹੀਂ ਆਪਾਂ ਜਾਗ ਸਕਦੇ ਜੇ ਉਹ ਜਗਾਓ ਤਾਂ ਆਪਾਂ ਜਾਗ ਸਕਦੇ ਹਾਂ ਨਹੀਂ ਆਪਣੇ ਕੋਲੇ ਤਾਕਤ ਤੇ ਸ਼ਕਤੀ ਤੇ ਕੋਈ ਅਕਲ ਕਲਾ ਨਹੀਂ ਜਿਹਦੇ ਨਾਲ ਆਪਾਂ ਜਾਗੀਏ ਜਦੋਂ ਆਪ ਜਗਾਉਂਦਾ ਉਹ ਆਪਣੇ ਮੁੱਖ ਦੇ ਵਿੱਚ ਅੰਮ੍ਰਿਤ ਪਾਉਂਦਾ ਆਪਾਂ ਇੱਥੋਂ ਹੀ ਵਿਚਾਰ ਸ਼ੁਰੂ ਕੀਤੀ ਸੀ ਵੀ ਇੱਕ ਸੰਤ ਤੇ ਬ੍ਰਹਮ ਗਿਆਨੀ ਦੀ ਅਵਸਥਾ ਕੀ ਹੁੰਦੀ ਹੈ ਆਪਾਂ ਕੋਸ਼ਿਸ਼ ਕੀਤੀ ਸੀ ਗੁਰਬਾਣੀ ਦੁਆਰਾ ਵੀ ਮਨ ਤੇ ਤਨ ਦੇ ਰੂਪ ਦੇ ਵਿੱਚ ਉਹਨਾਂ ਦੀ ਕੀ ਅਵਸਥਾ ਹੁੰਦੀ ਹੈ ਆਪਾਂ ਮਨਾ ਰਹੇ ਹਾਂ ਉਹ ਘੱਲੂਘਾਰਾ ਦਿਵਸ ਆਪਾਂ ਉਸ 20ਵੀਂ ਸਦੀ ਦੇ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂਵਾਲਾ ਤੋਂ ਵਿਚਾਰ ਸ਼ੁਰੂ ਕੀਤੀ ਸੀ ਵੀ ਉਹਨਾਂ ਦੀ ਅੰਦਰਲੀ ਅਵਸਥਾ ਕੀ ਸੀ ਕਿਵੇਂ ਤੱਤ ਦੇ ਬੇਤੇ ਸੀ ਉਹ ਕਿਵੇਂ ਸਹਿਜ ਦੇ ਵਿੱਚ ਅਚਿੰਤ ਅਵਸਥਾ ਚ ਵਿਚਰਦੇ ਸੀ ਉਹ ਬ੍ਰਹਮ ਗਿਆਨੀ ਕੋਈ ਹੋਏ ਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ ਇਹ ਆਪਾਂ ਹੁਣ ਗੁਰਬਾਣੀ ਦੁਆਰਾ ਜਦੋਂ ਦੇਖਿਆ ਆਪਾਂ ਜ਼ਿਆਦਾ ਬਾਹਰੋਂ ਜਾਣਦੇ ਹਾਂ ਇਤਿਹਾਸ ਦੇ ਰੂਪ ਦੇ ਵਿੱਚ ਲਿਖਤ ਦੇ ਰੂਪ ਦੇ ਵਿੱਚ ਕੈਸਟਾਂ ਦੇ ਰੂਪ ਦੇ ਵਿੱਚ ਉਹ 84 ਦਾ ਵਰਤਾਰਾ ਜਿਹੜਾ ਆਪਾਂ ਸੁਣਦੇ ਹਾਂ ਇਤਿਹਾਸ ਨੂੰ ਜਦੋਂ ਆਪਾਂ ਅੰਦਰ ਦੀ ਗੱਲ ਦੇਖਦੇ ਹਾਂ ਉਹਨਾਂ ਦੀ ਅਵਸਥਾ ਦੇਖਦੇ ਹਾਂ ਉਹਨਾਂ ਦੇ ਮੂਹਰੇ ਉਹ ਕੁਛ ਵੀ ਨਹੀਂ ਟੈਂਕ ਤੋਪ ਜਹਾਜ਼ ਤਿੰਨਾਂ ਮੁਲਕਾਂ ਦੀਆਂ ਸਰਕਾਰਾਂ ਤੇ ਫੌਜਾਂ ਆਹ ਹੁਣ ਜਿਹੜਾ ਆਪਣਾ ਸਮਾਂ 7-9 ਦਾ ਇੱਥੇ ਸਮਾਪਤ ਆ ਇੰਨੀ ਵਿਚਾਰ ਕਰਦੇ ਹਾਂ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਗੁਰੂ ਸਾਹਿਬ ਸਾਧ ਸੰਗਤ ਬਖਸ਼ਣ ਯੋਗ ਨੇ ਬਖਸ਼ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਾਂ ਗੁਰ ਪੂਰਾ ਮਿਲਾਵੇ। ਅੰਤਰ ਜੋਰ ਹਉਮੈ ਤਨ ਮਾਇਆ, ਕੂੜੀ ਆਵੇ ਜਾਏ ਸਤਿਗੁਰ ਕਾ ਫੁਰਮਾਇਆ। ਮਨ ਨ ਸਕੀ ਦੁੱਤਰ ਤਰਿਆ ਨਾ ਜਾਈ, ਨਦਰ ਕਰੇ ਜਿਸ ਆਪਣੀ ਸੋ ਚੱਲੈ ਸਤਿਗੁਰ ਪਹਾਏ। ਸਤਿਗੁਰ ਕਾ ਦਰਸ਼ਨ ਸਫਲ ਹੈ, ਜੋ ਇੱਛੈ ਸੋ ਫਲ ਪਾਏ। ਜਿਨੀ ਸਤਿਗੁਰ ਮੰਨਿਆ ਤਿਨਕੋ ਲਾਗੋਂ ਪਾਈ। ਨਾਨਕ ਤਾਕਾ ਦਾਸ ਹੈ, ਜੇ ਅੰਦਨ ਰਹਿ ਲਿਵਲਾਈ। ਜਿਨ੍ਹਾਂ ਪਿਰੀ ਪਿਆਰ ਬਿਨ ਦਰਸ਼ਨ ਕਿਉਂ ਤ੍ਰਿਪਤੀ ਹੈ, ਨਾਨਕ ਮਿਲੇ ਸੁਭਾਏ। ਗੁਰਮੁਖ ਇਹ ਮਨ ਰਹਿਸੀ ਹੈ।

ਹਰੇ ਜਿਨ੍ਹਾਂ ਗੁਰਮੁਖ ਅੰਦਰ ਨੇਹਿ ਤੈ ਪ੍ਰੀਤਮ ਸੱਚੈ ਲਾਇਆ ਰਾਤੀ ਅਤਹਿ ਡੇਹੋ ਨਾਨਕ ਪ੍ਰੇਮ ਸਮਾਹਿਆ ਗੁਰਮੁਖ ਸੱਚੀ ਆਸ਼ਕੀ ਜਿਤ ਪ੍ਰੀਤਮ ਸੱਚਾ ਪਾਈਐ ਅਨ ਦਿਨ ਰਹਿ ਆਨੰਦ ਨਾਨਕ ਸਹਿਜ ਸਮਾਹੀਐ ਸੱਚਾ ਪ੍ਰੇਮ ਪਿਆਰ ਗੁਰ ਪੂਰੇ ਤੇ ਪਾਈਐ ਕਬੂ ਨਾ ਹੋਵੇ ਭੰਗ ਨਾਨਕ ਹਰ ਗੁਣ ਗਾਈਐ ਜਿਨ੍ਹਾਂ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰੱਤੇ ਸਹੀ ਜੇ ਮੁਖ ਨਾ ਮੁੜਨ ਜਿਨੀ ਸੁਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿੰਨਾ ਕਾਰ ਨਿਆਈ ਤਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ ਧੂੜੀ ਵਿੱਚ ਲੁੜੰਦੜੀ ਸੋਹਾ ਨਾਨਕ ਤੈਸੈ ਨਾਲੇ ਗੁਰ ਕੈ ਸ਼ਬਦ ਅਰਾਦੀ ਐ ਨਾਮ ਰੰਗ ਬੈਰਾਗ ਜੀਤੇ ਪੰਜ ਬੈਰਾਈਆ ਨਾਨਕ ਸਫਲ ਮਾਰੂ ਇਹੋ ਰਾਗ ਜਾਮੂ ਇੱਕ ਤਾਂ ਲੱਖ ਤਉ ਜਿੱਤੇ ਪਿੰਨਣੇ ਦਰ ਕਿੱਤੜੇ ਬਾਹਮਣ ਬਿਰਥਾ ਗਇਓ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋ ਰਸ ਪੀਜੀਐ ਕਬਹੂੰ ਨਫੀਕਾ ਹੋਏ ਨਾਨਕ ਰਾਮ ਨਾਮ ਗੁਣ ਗਾਈਐ ਦਰਗਹਿ ਨਿਰਮਲ ਸੋਇ ਜੋ ਪ੍ਰਭ ਰੱਖੇ ਆਪ ਤਿਨ ਕੋਇ ਨ ਮਾਰਈ ਅੰਦਰ ਨਾਮ ਨਿਧਾਨ ਸਦਾ ਗੁਣ ਸਾਰੀ ਇੱਕ ਹਟੇਕ ਅਗੰਮ ਮਨ ਤਨ ਪ੍ਰਭ ਧਾਰਈ ਲੱਗਾ ਰੰਗ ਅਪਾਰ ਕੋ ਨਾ ਉਤਾਰੀ ਗੁਰਮੁਖ ਹਰ ਗੁਣ ਗਾਈ ਸਹਿਜ ਸੁਖ ਸਾਰਈ।

ਆਪਣੀ ਨਦਰ ਨਿਹਾਲ ਆਪੇ ਲਹੋ ਲਾਏ ਜਨ ਦੇਹੋ ਮਤੀ ਉਪਦੇਸ਼ ਵਿੱਚੋਂ ਭਰਮ ਜਾਏ ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ ਸਭ ਕਛੁ ਤਿਸ ਦੇ ਵਸ ਦੂਜੇ ਨਾਹੀਂ ਜਾਏ ਨਾਨਕ ਸੁਖ ਆਨੰਦ ਪਏ ਪ੍ਰਭ ਕੀ ਮਨ ਰਜਾਈ ਗੁਰਪੂਰਾ ਜਿਨ ਸਿਮਰਿਆ ਸੇਈ ਪਏ ਨਿਹਾਲ

ਲਾਓ ਰਾਗੇਕ ਸੰਗ ਪੰਚ ਬਰੰਗਨ ਸੰਗ ਅਲਾਪੈ ਅਠੋ ਨੰਦਨ ਪ੍ਰਥਮ ਰਾਗ ਭੈਰੋ ਵੈ ਕਰੀ ਪੰਚ ਰਾਗਨੀ ਸੰਗ ਉਚਰਹੀ ਪ੍ਰਥਮ ਭੈਰ ਵੀ ਬਿਲਾਵਲੀ ਪੁਨਿਆ ਕੀ ਗਾਵੈ ਬੰਗਲੀ ਪੁਨ ਅਸਲੇਖੀ ਕੀ ਪਹੀ ਬਾਰੀ ਹੇ ਭੈਰੋ ਕੀ ਪੰਚੋ ਨਾਰੀ ਪੰਚਮ ਹਰਖ ਦੇ ਸਾਕ ਸੁਨਾਵਹਿ ਬੰਗਾਲ ਮਦ ਮਾਧਵ ਗਾਵਹਿ ਲਲਿਤ ਬਿਲਾਵਲ ਗਾਵਾਹੀ ਆਪਣੀ ਆਪਣੀ ਭਾਂਤ ਅਸ਼ਟ ਪੁੱਤਰ ਭੈਰਵ ਕੇ ਗਾਵਹਿ ਗਾਇਨ ਪਾਤਰ ਦੁਤੀਆ ਮਾਲ ਕੌਸਕ ਆਲਾਪੈ ਸੰਗ ਰਾਗਨੀ ਪੰਚੋ ਥਾਪੈ ਗੋਂਡ ਕਰੀ ਅਰ ਦੇਵ ਗੰਧਾਰੀ ਗੰਧਾਰੀ ਸੀ ਹੁਤੀ ਉਚਾਰੀ ਤਨਹਾਸਰੀ ਏ ਪੰਚੋ ਗਾਈ ਮਾਦਰਾ ਕੌਸਕ ਸੰਗਲਾਈ ਮਾਰੂ ਮਸਤ ਅੰਗ ਮੇ ਵਾਰਾ ਪਰਬਲ ਚੰਡ ਕੌਸਕ ਓ ਭਾਰਾ ਖੋ ਖਟਿਓ ਪਹੁਰਾ ਨਦ ਗਾਏ ਅਸ਼ਟਮਾਲ ਕੌਸਕ ਸੰਗਲਾਈ ਪੁਨ ਆਇਓ ਹਿੰਡੋਲ ਪੰਚਨਾਰ ਸੰਗ ਅਸ਼ਟ ਸੁਤ ਉੱਠੈ ਤਨ ਕਲੋਲ ਗਾਇਨ ਤਾਰ ਮਿਲਾਵਈ ਤੇ ਲੰਗੇ ਦੇਵ ਕਰੀ ਆਈ ਬਸੰਤੀ ਸੰਦੂਰ ਸੁਹਾਈ ਸਰਸ ਅਹੀਰੀ ਲੈ ਪਾਰ ਜਾ ਸੰਗਲਾਹੀ ਪੰਚੋ ਆਰ ਜਾ ਸੁਰਮਾਨੰਦ ਪਾਸ ਕਰ ਆਏ ਚੰਦਰ ਬਿੰਬ ਮੰਗਲਨ ਸੁਹਾਏ ਸਰਸ ਬਾਨ ਓ ਆਹੇ ਬਿਨੋਦਾ ਗਾਵੈ ਸਰਸ ਬਸੰਤ ਕਮੋਦਾ ਅਸ਼ਟ ਪੁੱਤਰ ਮੈਂ ਕਹੇ ਸਵਾਰੀ ਪੁਨ ਆਈ ਦੀਪਕ ਕੀ ਬਾਰੀ ਕਛੇਲੀ ਪਟ ਮੰਜਰੀ ਟੋਡੀ ਕਹੀ ਅਲਾਪ ਕਾਮੋ ਦੀ ਗੁਜਰੀ ਸੰਗ ਦੀਪਕੇ ਥਾਪ ਕਾਲੰਕਾ ਕੁੰਤਲ ਓ ਰਾਮਾ ਕਮਲ ਕੁਸਮ ਚੰਪਕ ਕੇ ਨਾਮਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਬਜੀਆਂ ਵਾਧਾਈਆਂ, ਰਾਗ ਰਤਨ ਪਰ ਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵੋ, ਹਰੀ ਕੇਰਾ ਮਨ ਜਨੀ ਵਸਾਇਆ, ਕਹੇ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੂੰ ਹਰ ਨਾਲ ਹੀ, ਹਰ ਨਾਲ ਰਹੂੰ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ, ਸਭਨਾ ਗੱਲਾਂ ਸਮਰੱਥ ਸੁਆਮੀ, ਸੁੱਖ ਮਨੋਂ ਵਿਸਾਰੇ, ਕਹੇ ਨਾਨਕ ਮਨ ਮੇਰੇ, ਸਦਾ ਰਹੂੰ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰੇ ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਾਰਾ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰੇ ਸੱਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਨ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟ ਹੋ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤ ਹੋ, ਸ਼ਬਦ ਰੋ ਪਿਆਰੋ, ਸੱਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸਪਾਗੈ, ਘਰ ਸਪਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਧ ਜਨ ਕੋ, ਸੇ ਨਾਮ ਹਰ ਕੈ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਨਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ, ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ, ਗੁਰ ਤੇ ਜਾਣੀ ਸੁਣਤੇ ਪੁਨੀਤ, ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਨਵੰਤ ਨਾਨਕ।

ਵਾਹਿਗੁਰੂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਇ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌਣ ਦਿਆਵੈ ਤਾਇ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਈ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਹਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ

ਵਾਹਿਗੁਰੂ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ। ਦੇਗ ਦਿਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਵਾਣ ਨਿਤਾਣਿਆਂ ਦੇ ਤਾਣ ਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ। ਹਰ ਸਾਲ ਦੀ ਤਰ੍ਹਾਂ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੈ ਕਭੂ ਨ ਛਾਡੈ ਖੇਤ ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ।

जून 1984 ਦੇ ਸਮੂਹਕ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਤੇ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਪਾਤਸ਼ਾਹ ਜੀਓ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ, ਬਾਬਾ ਠਾਰਾ ਸਿੰਘ ਜੀ, ਭਾਈ ਅਮਰੀਕ ਸਿੰਘ ਜੀ, ਭਾਈ ਸਾਹਿਬ ਭਾਈ ਸੁਵੇਗ ਸਿੰਘ ਜੀ, ਸਮੂਹਕ ਸਿੰਘਾਂ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਤਿਗੁਰੂ ਜੀਓ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੇਵਾ, ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ, ਸਮੁੱਚੀਆਂ ਸਿੱਖ ਸੰਗਤਾਂ ਅਤੇ ਦਰ ਘਰ ਦੇ ਪੀਤਵਾਨ ਸਵਰਗਵਾਸੀ ਸਰਦਾਰ ਜਗਜੀਤ ਸਿੰਘ ਜੀ ਰੱਕੜ, ਤਿਨ੍ਹਾਂ ਦੇ ਸਪੁੱਤਰ ਸਰਦਾਰ ਹਰਦੀਪ ਸਿੰਘ ਜੀ, ਸਰਦਾਰ ਕੁਲਜੀਤ ਸਿੰਘ ਜੀ ਨਿੱਜਰ ਅਤੇ ਕਾਕਾ ਹਰਨੂਰ ਸਿੰਘ ਜੀ, ਸਮੁੱਚੇ ਪਰਿਵਾਰਾਂ ਵੱਲੋਂ ਅਤੇ ਸਮੂਹਕ ਸੰਗਤਾਂ ਦੇ ਵੱਲੋਂ ਪਾਤਸ਼ਾਹ ਜੀਓ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਆਪ ਜੀ ਨੇ ਬਖਸ਼ਿਸ਼ ਕੀਤੀਆਂ, ਬਾਣੀ ਆਤੋ ਮਦ ਇਸ ਵਕਤ ਆਪ ਜੀ ਨੇ ਸੰਪੂਰਨਤਾ ਬਖਸ਼ਿਸ਼ ਕੀਤੀ। ਪਾਠੀ ਸਿੰਘਾਂ ਤੋਂ ਪਾਠ ਕਰਦੇ ਹਾਂ, ਸਮੁੱਚੀਆਂ ਸੰਗਤਾਂ ਸੇਵਾਦਾਰਾਂ ਤੋਂ ਦਰ ਘਰ ਦੀਆਂ ਸੇਵਾਵਾਂ ਕਰਦੇ ਹਾਂ। ਬੇਅੰਤ ਭੁੱਲਾਂ ਗਲਤੀਆਂ ਗੁਣ ਵਾਸਤੇ ਸਤਿਗੁਰੂ ਜੀਓ ਸੋਝੀ ਸੁਮਤ ਪ੍ਰਦਾਨ ਕਰਨੀ, ਕੌਮ ਦੀ ਪੰਥ ਦੀ ਚੜ੍ਹਦੀ ਕਲਾ ਕਰਨੀ, ਸਮੁੱਚੀਆਂ ਸੰਗਤਾਂ ਵਿੱਚ ਆਪਸੀ ਪ੍ਰੇਮ ਪਿਆਰ ਮਿਲਵਰਤਨ ਦੀ ਸੋਝੀ ਇਤਫਾਕ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਸਮੂਹ ਸੰਗਤਾਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕੇ ਰੁਮਾਲੇ ਬੇਅੰਤ ਮਾਇਆ ਭੇਟ ਕੀਤੀ, ਪ੍ਰਵਾਨ ਕਰਨੀ ਪਾਵਨ ਦਰਬਾਰ ਵਿੱਚ ਤਿਹਾਵਲਕੜਾ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਪ੍ਰਵਾਨ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋ ਸ਼ਕੇ, ਆਪ ਜੀ ਦਾ ਨਾਮ ਜਪੇ, ਛੇ ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ, ਅੱਖਰ ਵਾਧਾ ਘਾਟਾ ਸਤਿਗੁਰੂ ਜੀ ਭੁੱਲ ਚੁੱਕ ਮਾਫ਼ ਕਰਨੀ, ਕਿਰਪਾ ਕਰੋ ਪਾਤਸ਼ਾਹ ਜੀਓ ਦਰ ਆਈ ਸੰਗਤ ਨੂੰ ਪਾਵਨ ਇਲਾਹੀ ਸ਼੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੇ, ਨਾਨਕ ਨਾਮ ਚੜ੍ਹਦੀ ਕਲਾ।

ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਧੰਨ ਵਾਹਿਗੁਰੂ ਸਾਹਿਬ ਜੀ, ਕਿਆ ਜਾਣਾ ਕਿਵ ਮਰਹੈਂਗੇ, ਕੈਸਾ ਮਰਨਾ ਹੋਏ। ਜੇਕਰ ਸਾਹਿਬ ਮਨਹੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡਿਆਸ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਰਾ ਸੋ ਪਹਿਚਾਨੀਆ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨ ਛਾਡੇ ਖੇਤ ਦੇ ਮਹਾਂਵਾਕ ਅਨੁਸਾਰ ਤੀਸਰੇ ਘੱਲੂਘਾਰੇ ਨੂੰ ਸਮਰਪਿਤ ਅਤੇ 19 ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਸਮੁੱਚੇ ਸੇਵਕ ਪਰਿਵਾਰਾਂ ਵੱਲੋਂ ਸੁਰਗਵਾਸੀ ਸਰਦਾਰ ਜਗਜੀਤ ਸਿੰਘ ਜੀ ਰੱਕੜ, ਤਿਨ੍ਹਾਂ ਦੇ ਸਪੁੱਤਰ ਸਰਦਾਰ ਹਰਦੀਪ ਸਿੰਘ ਜੀ, ਤਿਨ੍ਹਾਂ ਦੇ ਸਮੁੱਚੇ ਪਰਿਵਾਰ ਦੇ ਵੱਲੋਂ ਅਤੇ ਸਰਦਾਰ ਕੁਲਜੀਤ ਸਿੰਘ ਜੀ ਨਿੱਜਰ ਅਤੇ ਤਿਨ੍ਹਾਂ ਦੇ ਸਪੁੱਤਰ ਕਾਕਾ ਸਰਦਾਰ ਹਰਨੂਰ ਸਿੰਘ ਜੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਅਤੇ ਸੰਗਤਾਂ ਦੀ ਅਸੀਸਾਂ ਸਦਕਾ ਇਹ ਹਰ ਸਾਲ ਦੀ ਤਰ੍ਹਾਂ ਸਮੁੱਚੇ ਪਰਿਵਾਰਾਂ ਵੱਲੋਂ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ, ਤਿੰਨੋਂ ਦਿਨ ਗੁਰੂ ਕੇ ਲੰਗਰਾਂ ਦੀਆਂ ਸੇਵਾਵਾਂ ਗੁਰੂ ਸਾਹਿਬ ਜੀ ਨੇ ਤਿਨ੍ਹਾਂ ਨੂੰ ਬਖਸ਼ਿਸ਼ ਕੀਤੀਆਂ ਹਨ। ਪਾਤਸ਼ਾਹ ਜੀ ਕਿਰਪਾ ਕਰਨ, ਦੋਵਾਂ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਕੀਤੀਆਂ ਸੇਵਾਵਾਂ ਪਿਟਾਵਾਂ ਪਾਤਸ਼ਾਹ ਜੀ ਪ੍ਰਵਾਨ ਕਰਨ। ਸੋ ਦੋਵੇਂ ਪਰਿਵਾਰ ਹਮੇਸ਼ਾ ਹੀ ਗੁਰੂ ਘਰ ਦੇ ਹਰ ਕਾਰਜਾਂ ਦੇ ਵਿੱਚ ਸੇਵਾਵਾਂ ਕਰ ਰਹੇ ਹਨ, ਸਤਿਗੁਰੂ ਜੀ ਦਰ 'ਤੇ ਪ੍ਰਵਾਨ ਕਰਨ ਜੀ। ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਜੋ ਦੂਰੋਂ ਨੇੜੋਂ ਚੱਲ ਕੇ ਇਹਨਾਂ ਸਮੁੱਚੇ ਸ਼ਹੀਦੀ ਸਮਾਗਮਾਂ ਦੇ ਵਿੱਚ ਆਪ ਜੀ ਹਾਜ਼ਰੀਆਂ ਭਰ ਰਹੇ ਹੋ। ਆਪਾਂ ਰਾਤਰੀ ਦੇ ਦੀਵਾਨਾਂ ਵਿੱਚ ਵੀ ਬੇਨਤੀ ਕੀਤੀ ਸੀ ਕਿ ਅੱਜ ਜਿਹੜੀ ਆਪਾਂ ਅਰਦਾਸ ਕਰਨੀ ਹੈ ਉਹ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ, ਤੀਸਰੇ ਘੱਲੂਘਾਰੇ ਨੂੰ, ਅਤੇ ਕੋਸ਼ਿਸ਼ ਕਰਿਓ ਕਿ ਸਾਰੀਆਂ ਸੰਗਤਾਂ ਅਰਦਾਸ ਵਿੱਚ ਜ਼ਰੂਰ ਸ਼ਾਮਿਲ ਹੋਣਾ ਜੀ। ਸੋ ਹੁਣ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ, ਤਿਨ੍ਹਾਂ ਦੀ ਸੇਵਾ ਸੰਭਾਲ, ਅਰਦਾਸ ਬੇਨਤੀ ਕਰਕੇ ਸਤਿਗੁਰੂ ਜੀ ਆਪਣੇ ਸੁਖਾਸਨ ਸਥਾਨਾਂ ਵੱਲ ਜਾਣਗੇ। ਅਗਲਾ ਪ੍ਰੋਗਰਾਮ ਆਪਾਂ ਗੁਰੂ ਘਰ ਦੇ ਸੈਕਟਰੀ ਸਾਹਿਬ ਪ੍ਰਬੰਧਕਾਂ ਪਾਸੋਂ ਸ਼੍ਰਵਣ ਕਰਾਂਗੇ, ਅਤੇ ਸਾਰੀਆਂ ਸੰਗਤਾਂ ਨਾਲੋਂ ਨਾਲ ਜਪਣਾ ਕਰੋ ਜੀ।

السلام عليكم.

0: ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਗੱਜ ਵੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਆ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਸਵਰਗਵਾਸੀ ਭਾਈ ਜਗਜੀਤ ਸਿੰਘ ਜੀ ਜਿਨ੍ਹਾਂ ਨੇ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਆਰੰਭਿਆ ਸੀ ਅਤੇ ਇਹਨੂੰ ਹੁਣ ਅੱਗੇ ਤੋਰਨ ਵਾਲੇ ਉਹਨਾਂ ਦੇ ਸਪੁੱਤਰ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਅਤੇ ਉਹਨਾਂ ਦੇ ਸਹਿਯੋਗੀ ਬਹੁਤ ਹੀ ਸੱਜਣ ਭਾਈ ਸਾਹਿਬ ਭਾਈ ਕੁਲਜੀਤ ਸਿੰਘ ਜੀ ਅਤੇ ਨਾਲ ਹੀ ਉਸ ਬੱਚੇ ਦਾ ਬਹੁਤ ਬਹੁਤ ਧੰਨਵਾਦ ਆ ਹਰਨੂਰ ਸਿੰਘ ਬੱਚਾ ਹਰਨੂਰ ਸਿੰਘ ਇਹਨੇ ਪੂਰਾ ਯੋਗਦਾਨ ਪਾਇਆ ਪੂਰੀ ਮਿਹਨਤ ਨਾਲ ਮੈਂ ਵੇਖ ਰਿਹਾ ਇਹਦੀ ਬਹੁਤ ਜ਼ਿਆਦਾ ਲਗਨ ਵਾਹਿਗੁਰੂ ਹਰੇਕ ਨੂੰ ਇਹੋ ਜਿਹਾ ਬੱਚੇ ਦੀ ਦਾਤ ਬਖਸ਼ੇ ਅਤੇ ਸਾਡੇ ਕੋਲ ਕੁਝ ਹੋਰ ਬੇਨਤੀਆਂ ਜੀ ਇੱਕ ਤਾਂ ਕੱਲ੍ਹ ਕੁਝ ਕਾਰਾਂ ਕਿਸੇ ਚੋਰ ਨੇ ਇੱਥੇ ਬ੍ਰੇਕ ਕੀਤੀਆਂ ਕਿਰਪਾ ਕਰਕੇ ਕੋਈ ਵੀ ਫੋਨ ਪਰਸ ਜਾਂ ਕੋਈ ਹੋਰ ਵੀ ਕੀਮਤੀ ਸਮਾਨ ਆਪਣੀ ਕਾਰਾਂ ਦੇ ਵਿੱਚ ਨਾ ਰੱਖ ਕੇ ਜਾਓ ਜੀ ਤਾਂ ਕਿ ਉਹ ਜਿਹੜਾ ਡਿਸਪਲੇ ਹੁੰਦਾ ਫਿਰ ਚੋਰਾਂ ਨੂੰ ਮਤਲਬ ਮੌਕਾ ਮਿਲਦਾ ਬ੍ਰੇਕ ਕਰਨ ਦਾ। ਦੂਸਰਾ ਇਹ ਆ ਜੀ ਜਕਾਰਾ ਮੂਵਮੈਂਟ ਵੱਲੋਂ ਤੁਹਾਡੇ ਅਧਿਕਾਰਾਂ ਵਾਸਤੇ ਅਗਲੇ ਹਫ਼ਤੇ ਇੱਥੇ ਸੈਮੀਨਾਰ ਲੱਗਣਾ ਸੈਮੀਨਾਰ ਲਾਇਬ੍ਰੇਰੀ ਵਿੱਚ ਲੱਗਣਾ ਜੀ ਅਤੇ ਸੰਡੇ 2 ਵਜੇ June 14 ਨੂੰ ਇਹ ਸੈਮੀਨਾਰ ਹੋ ਰਿਹਾ ਜੀ ਅਤੇ ਥੱਲੇ ਭਾਈ ਫਤਿਹ ਸਿੰਘ ਜੀ ਕੈਨਪੀ ਦੇ ਥੱਲੇ ਟੇਬਲ ਲਾ ਕੇ ਬੈਠੇ ਆ ਜੇ ਤੁਹਾਨੂੰ ਕੋਈ ਸਵਾਲ ਜਾਂ ਕੋਈ ਵੀ ਮਤਲਬ ਕੁਐਸਚਨ ਆਪਣੇ ਰਾਈਟਸ ਬਾਰੇ ਹੋਵੇ ਤੁਸੀਂ ਭਾਈ ਫਤਿਹ ਸਿੰਘ ਨੂੰ ਥੱਲੇ ਪੁੱਛ ਸਕਦੇ ਜੀ। ਇੱਕ ਹੋਰ ਬੇਨਤੀ ਆ ਜੀ ਗੁਰਬਾਣੀ ਕੰਠ ਮੁਕਾਬਲੇ 17 ਅਕਤੂਬਰ 2026 ਨੂੰ ਹੋ ਰਹੇ ਆ ਬਾਬਾ ਜੋਗਿੰਦਰ ਸਿੰਘ ਜੀ ਬੜੀ ਅਣਥਕ ਮਿਹਨਤ ਦੇ ਨਾਲ ਉਹਨਾਂ ਨੇ ਇਹ ਕਾਰਜ ਆਰੰਭਿਆ ਸੀ ਅਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਕੰਠ ਕਰਾਓ ਤਾਂ ਕਿ 17 ਅਕਤੂਬਰ ਨੂੰ ਹੋਣ ਵਾਲੇ ਗੁਰਬਾਣੀ ਕੰਠ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਸਕਣ। ਇੱਕ ਹੋਰ ਬੇਨਤੀ ਆ ਜੀ ਪਾਤਸ਼ਾਹੀ ਰੈਲੀ ਦੇ ਵਿੱਚ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਸਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਉਹਨਾਂ ਦਾ ਗੁਰੂ ਘਰ ਦੀ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਹੁਣ ਸਾਡੇ ਕੋਲ ਮਤਲਬ ਖਾਲਸਾ ਸਕੂਲ ਦੇ ਬੱਚੇ ਜੀ ਭਾਈ ਜਪਜੋਤ ਭਵਜੋਤ ਸਿੰਘ ਭਾਈ ਜਪਨਾਮ ਸਿੰਘ ਭਾਈ ਹਰਵੰਤ ਸਿੰਘ ਇਹ ਖਾਲਸਾ ਸਕੂਲ ਦੇ ਬੱਚੇ ਆ ਜੀ ਇਹਨਾਂ ਨੇ ਸ਼ਬਦ ਕੰਠ ਕੀਤੇ ਆ ਅਤੇ ਇਹ ਹੁਣ ਇੱਕ ਸ਼ਬਦ ਸੰਗਤ ਨੂੰ ਸਰਵਣ ਕਰਾਉਣਗੇ ਜੀ ਸੋ ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਦੇ ਜਥੇ ਵੱਲੋਂ ਕੀਰਤਨ ਸਰਵਣ ਕਰਿਓ ਜੀ 11:30 ਵਜੇ ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਬੱਚਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸੋਹਣਾ ਕੀਰਤਨ ਸਰਵਣ ਕਰਵਾਇਆ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਭੂ ਨਾ ਛਾਡੇ ਖੇਤ। ਇਹ ਅਖਾਣ ਇਹ ਜੋ ਸਾਡੇ ਸਿੰਘਾਂ ਨੇ 1984 ਵਿੱਚ ਪੂਰਾ ਕਰ ਵਿਖਾਇਆ ਜਦੋਂ ਜ਼ਾਲਮ ਸਰਕਾਰ ਨੇ ਸਾਡੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ। ਭਾਰਤ ਦੀ ਜ਼ਾਲਮ ਸਰਕਾਰ ਨੇ ਟੈਂਕਾਂ ਤੋਪਾਂ ਦੇ ਮੂੰਹ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਖੋਲ੍ਹ ਦਿੱਤੇ। ਸਿੰਘ ਗੁਰੂ ਦੇ ਸਿੰਘਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰਹਿਤ ਮਰਿਆਦਾ ਦੀ ਰਾਖੀ ਨੂੰ ਮੁੱਖ ਰੱਖਦਿਆਂ ਸ਼ਹੀਦੀਆਂ ਦੇ ਜਾਮ ਪੀ ਗਏ। ਮੈਂ ਇੱਕ ਬੇਨਤੀ ਭੁੱਲ ਗਿਆ ਸੀਗਾ ਜੀ, ਸਾਡੇ ਕੋਲ ਇਸ ਵਕਤ ਕਿਸੇ ਬੁਲਾਰੇ ਨੇ ਨਾਂ ਨਹੀਂ ਲਿਖਾਇਆ। ਜੇ ਕੋਈ ਵੀ ਬੁਲਾਰੇ ਇੱਥੇ ਹੋਵੇ ਆਪਣਾ ਨਾਂ ਲਿਖਾਉਣਾ ਚਾਹੁੰਦਾ ਹੋਵੇ ਤਾਂ ਹੀ ਇਜ਼ ਮੋਰ ਦੈਨ ਵੈਲਕਮ ਜੀ। ਭਾਈ ਸਾਹਿਬ ਭਾਈ ਅਮਰਜੀਤ ਸਿੰਘ ਜੀ ਉਹਨਾਂ ਨੇ ਆਉਣਾ ਸੀ, ਉਹਨਾਂ ਦਾ ਪ੍ਰੋਗਰਾਮ ਚੇਂਜ ਹੋ ਗਿਆ ਇਸ ਕਰਕੇ ਉਹ ਨਹੀਂ ਆ ਸਕੇ। ਅਤੇ ਹੁਣ ਆਪਣੇ ਕੋਲ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਤੋਂ ਆਪਾਂ 11:30 ਵਜੇ ਤੱਕ ਕੀਰਤਨ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਅੰਦਰ ਆਪਾਂ ਸਾਰੇ ਉਹਨਾਂ ਮਰ ਜੀਵੜਿਆਂ ਸ਼ਹੀਦ ਬ੍ਰਹਮ ਗਿਆਨੀਆਂ ਸਿੰਘਾਂ ਦੀ ਯਾਦ ਅੰਦਰ ਜੁੜ ਬੈਠੇ ਹਾਂ। ਸਤਿਗੁਰੂ ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਕੀਤੀਆਂ ਹੋਈਆਂ ਸੇਵਾਵਾਂ ਪ੍ਰਵਾਨ ਕਰਨ, ਕੀਰਤਨ ਦੁਆਰਾ ਆਪ ਸੰਗਤਾਂ ਦੀ ਸੇਵਾ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਅਗਲਾ ਪ੍ਰੋਗਰਾਮ ਆਪ ਜੀ ਨੂੰ ਪ੍ਰਬੰਧਕ ਸਾਹਿਬਾਨ ਦੱਸਣਗੇ ਜੀ। ਦਾਸਰਿਆਂ ਨੂੰ ਬੁਲਾਓ, ਫਤਿਹ ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਅਤੇ ਉਹਨਾਂ ਦੇ ਜਥੇ ਦਾ ਬਹੁਤ ਬਹੁਤ ਧੰਨਵਾਦ। ਭਾਈ ਸਾਹਿਬ ਨੇ ਬਹੁਤ ਸਾਰੇ ਸ਼ਬਦ ਗਾਇਨ ਕੀਤੇ ਅਤੇ ਹਰ ਇੱਕ ਸ਼ਬਦ ਦੇ ਵਿੱਚ ਗੁਰਬਾਣੀ ਸਾਨੂੰ ਕੀ ਦੱਸਦੀ ਹੈ ਜੀ। ਜਿਸ ਤਰ੍ਹਾਂ ਹੁਣ ਭਾਈ ਸਾਹਿਬ ਨੇ ਗਾਇਨ ਕੀਤਾ, ਬ੍ਰਹਮ ਗਿਆਨੀ ਸਭ ਜੀਵੇ ਨਹੀਂ ਮਰਦਾ ਨਹੀਂ ਮਰਦਾ, ਮਰਨ ਮੁਣਸਾ ਸੂਰਿਆ ਹੱਕ ਹੈ ਸੋਏ ਹੋਏ ਮਰੇ ਪ੍ਰਵਾਨ। ਇਹ ਐਕਚੁਲੀ ਮੈਂ ਇੰਗਲਿਸ਼ ਦੇ ਵਿੱਚ ਥੋੜ੍ਹੀ ਜਿਹੀ ਟ੍ਰਾਂਸਲੇਸ਼ਨ ਕਰਦਾ। ਦ ਡੈਥ ਆਫ ਬਰੇਵ ਹੀਰੋਜ਼ ਇਜ਼ ਬਲੈਸਡ, ਇਟ ਇਜ਼ ਅਪਰੂਵਡ ਬਾਏ ਦਾ ਗੋਡ। ਮਤਲਬ ਪਰਮਾਤਮਾ ਨੇ ਵੀ ਨਾ, ਮਤਲਬ ਜਿਹੜੇ ਸੂਰਬੀਰ ਆ ਸੂਰਬੀਰ ਆ, ਜਿਸ ਤਰ੍ਹਾਂ 1984 ਦੇ ਵਿੱਚ ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਉਸ ਵਾਹਿਗੁਰੂ ਨੇ, ਉਸ ਅਕਾਲ ਪੁਰਖ ਨੇ ਉਹਨਾਂ ਦੀਆਂ ਸ਼ਹੀਦੀਆਂ ਨੂੰ ਪ੍ਰਵਾਨ ਕੀਤਾ। ਹੋਰ ਵੀ ਬਾਬਾ ਜੀ ਨੇ ਕਾਫੀ ਸ਼ਬਦ ਗਾਇਨ ਕੀਤੇ, ਮੈਂ ਸੰਗਤ ਦਾ ਬਹੁਤਾ ਟਾਈਮ ਨਾ ਲੈਂਦਾ ਹੋਇਆ। ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਉਹ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਜੀ 12:45 ਤੱਕ। ਅਤੇ ਇੱਕ ਦੋ ਬੇਨਤੀਆਂ ਜੀ ਮੈਂ ਛੇਤੀ ਛੇਤੀ ਦੱਸ ਦਿਆਂ। ਇੱਕ ਤਾਂ ਜੀ ਮੀਟਿੰਗ ਹੈਗੀ ਆ 2:00, ਅਤੇ ਦੂਸਰੀ ਇੱਕ ਹੋਰ ਇਨਫੋਰਮੇਸ਼ਨ ਆ ਕਿ ਸਾਡੇ ਲੋਕਲ ਸਟੂਡੈਂਟਸ ਆਫ ਸਟੋਕਟਨ ਉਹਨਾਂ ਦਾ ਕੱਲ੍ਹ ਨੂੰ ਕੈਂਪ ਸ਼ੁਰੂ ਹੋ ਰਿਹਾ ਜੀ, ਅਤੇ ਕੈਂਪ ਦੀ ਰਜਿਸਟ੍ਰੇਸ਼ਨ ਵਾਸਤੇ ਮਹਿਤਾਬ ਸਿੰਘ ਨੂੰ ਤੁਸੀਂ ਕਾਲ ਕਰ ਸਕਦੇ ਹੋ, ਅਤੇ ਲੋਕਲ ਸਟੂਡੈਂਟਸ ਵੱਧ ਚੜ੍ਹ ਕੇ ਉਸ ਕੈਂਪ ਦੇ ਵਿੱਚ ਹਿੱਸਾ ਲੈਣ। ਐਜ਼ ਆਫ ਨਾਓ ਅਬਾਊਟ 20 ਸਟੂਡੈਂਟਸ ਦੇ ਹੈਵ ਰਜਿਸਟਰਡ ਦੇਅਰ ਨੇਮਸ, ਅਤੇ ਇਸ ਕੈਂਪ ਦੇ ਵਿੱਚ ਕੀਰਤਨ, ਕਥਾ, ਸਿੱਖ ਹਿਸਟਰੀ, ਗੱਤਕਾ, ਆਰਚਰੀ ਇਹ ਬੱਚਿਆਂ ਨੂੰ ਸਿਖਾਉਣਗੇ, ਦਸਤਾਰ ਸਜਾਉਣੀ ਵੀ ਬੱਚਿਆਂ ਨੂੰ ਸਿਖਾਉਣਗੇ, ਅਤੇ ਤੁਸੀਂ ਜੀ ਆਪਣੇ ਬੱਚਿਆਂ ਨੂੰ ਵੱਧ ਚੜ੍ਹ ਕੇ ਇਸ ਕੈਂਪ ਵਿੱਚ ਹਿੱਸਾ ਲੈਣ ਦਾ ਮਤਲਬ ਉਹਨਾਂ ਨੂੰ ਭੇਜੋ, ਵੱਧ ਤੋਂ ਵੱਧ ਭੇਜੋ ਜੀ। ਅਤੇ ਦੂਸਰਾ ਹੁਣ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜੀ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ ਜੀ ਅਬਾਊਟ 12:45 ਤੱਕ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਸਾਹਿਬ ਜੀ। ਡੰਡੋਤ ਬੰਦਨ ਵਾਰ ਸਰਬ ਕਲਾ ਸਮਰੱਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਔਰ ਪਵਿੱਤਰ ਗੁਰਗੋਦ ਵਿੱਚ ਹਫ਼ਤਾਵਾਰੀ ਸ਼ਹੀਦੀ ਸਮਾਗਮ ਅਤੇ ਸਾਲਾਨਾ ਮਹਾਨ ਜੂਨ 1984 ਅਤੇ ਤੀਸਰੇ ਘੱਲੂਘਾਰੇ ਦੇ ਸੰਬੰਧ ਦੇ ਵਿੱਚ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਸਮੁੱਚੇ ਅੱਜ ਦੇ ਸਮਾਗਮਾਂ ਦੇ ਵਿੱਚ ਆਪ ਜੀ ਨੇ ਰੱਬੀ ਬਾਣੀ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਸੰਪੂਰਨਤਾ ਉਪਰੰਤ ਬੱਚਿਆਂ ਤੋਂ ਆਪ ਜੀ ਨੇ ਸ਼ਬਦ ਕੀਰਤਨ ਸਤਿਕਾਰਯੋਗ ਭਾਈ ਸਾਹਿਬ ਭਾਈ ਓਅੰਕਾਰ ਸਿੰਘ ਜੀ ਦੀ ਜਥੇ ਪਾਸੋਂ ਰਸ ਭਿੰਨਾ ਤੇ ਆਪ ਜੀ ਨੂੰ ਬੁਲੰਦ ਆਵਾਜ਼ ਦੇ ਵਿੱਚ ਮਹਾਨ ਸੂਰਬੀਰ ਯੋਧਿਆਂ ਨੂੰ ਅੰਦਰੂਨੀ ਤੌਰ ਤੇ ਦਿਲ ਦੀਆਂ ਗਹਿਰਾਈਆਂ ਤੇ ਗੁਰਬਾਣੀ ਦੇ ਮੁਤਾਬਕ ਉਹਨਾਂ ਨੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਨੂੰ ਕੀਰਤਨ ਰੂਪ ਦੇ ਵਿੱਚ ਆਪ ਜੀ ਨੂੰ ਚੇਤੇ ਕਰਵਾਇਆ ਹੈ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਗੁਰੂ ਕਿਰਪਾ ਸਦਕਾ ਪਹਿਲੋਂ ਸ਼ਬਦ ਆਪ ਜੀ ਨੇ ਜਿਹੜਾ ਜਥੇ ਤੋਂ ਅਖੀਰਲਾ ਸ਼ਬਦ ਸੁਖਮਨੀ ਸਾਹਿਬ ਜੀ ਦੀ ਜਿਹੜੀ ਅੱਠਵੀਂ ਅਸ਼ਟਪਦੀ ਹੈ ਅਤੇ ਉਹਦੀ ਛੇਵੀਂ ਪੌੜੀ ਮੇਰੇ ਖਿਆਲ 'ਚ ਬ੍ਰਹਮ ਗਿਆਨੀ ਸਦਜੀਵੈ ਨਹੀਂ ਮਰਤਾ, ਉਸ ਸ਼ਬਦ ਦੇ ਦੁਆਰਾ ਆਪ ਜੀ ਨੂੰ ਨਿਹਾਲ ਕੀਤਾ ਹੈ। ਇਸ ਤੋਂ ਪਹਿਲੋਂ ਜਿਹੜਾ ਸ਼ਬਦ ਸੀ ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਉਹ ਆਪਾਂ ਸ਼੍ਰਵਣ ਕੀਤਾ ਹੈ। ਗੌੜੀ ਰਾਗ ਦੇ ਵਿੱਚ, ਕਿਉਂਕਿ ਗੌੜੀ 12 ਪ੍ਰਕਾਰ ਦੀ ਹੈ, ਗੌੜੀ ਗੁਵਾਰੇਰੀ, ਗੌੜੀ ਦੀਪਕੀ, ਗੌੜੀ ਮਾਂਝ, ਗੌੜੀ ਮਾਲਵਾ, ਔਰ ਇਹ ਜਿਹੜਾ ਸ਼ਬਦ ਹੈ ਇਹ ਹੈ ਗੌੜੀ ਗੁਵਾਰੇਰੀ, ਗੌੜੀ 12ਵੀਂ ਅਖੀਰਲੀ ਜਿਹੜੀ ਸ਼ਬਦ ਦੀ ਬੰਦਿਸ਼ ਹੈ। ਕਬੀਰ ਸਾਹਿਬ ਜੀ ਨੇ ਇਸ ਪੂਰੇ ਸ਼ਬਦ ਦੇ ਵਿੱਚ ਅਰਥ ਆਪਨੇ ਬੜੀ ਦਫ਼ਾ ਇਹਦੇ ਪੜ੍ਹੇ ਸੁਣੇ ਨੇ। ਹਮੇਸ਼ਾ ਹੀ ਜਦੋਂ ਆਪਾਂ ਕੋਈ ਸ਼ਹੀਦਾਂ ਨੂੰ ਚੇਤੇ ਕਰਦੇ ਹਾਂ, ਗੁਰਬਾਣੀ ਦਾ ਆਧਾਰ ਬਣਾ ਕੇ ਆਪਾਂ ਸ਼ਹੀਦਾਂ ਦੀ ਦਾਸਤਾਨ ਨੂੰ ਸੁਣਦੇ ਹਾਂ, ਭਗਤ ਜੀ ਨੇ ਇਸ ਪੂਰੇ ਸ਼ਬਦ ਦੇ ਵਿੱਚ ਮਨ ਨੂੰ ਸੰਬੋਧਨ ਕੀਤਾ ਅਤੇ ਭਗਤ ਜੀ ਨੇ ਇੱਕ ਜਿਹੜੀ ਸਤੀ ਪ੍ਰਥਾ ਉਹਨਾਂ ਸਮਿਆਂ ਦੇ ਵਿੱਚ ਚੱਲੀ ਸੀ, ਜਿਸ ਸਤੀ ਪ੍ਰਥਾ ਨੂੰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਰੋਕਿਆ ਸੀ। ਕਿਉਂਕਿ ਜਦੋਂ ਕਿਸੇ ਇਸਤਰੀ ਦਾ ਪਤੀ ਚੜ੍ਹਾਈ ਕਰ ਜਾਂਦਾ ਮਾਤਾ ਭੈਣ ਦਾ, ਤਾਂ ਫਿਰ ਉਹਨਾਂ ਸਮਿਆਂ ਦੇ ਵਿੱਚ ਜਿਹੜਾ ਪੁਜਾਰੀ ਸੀ ਉਹ ਬਹੁਤ ਜ਼ਿਆਦਾ ਭਾਰੂ ਪੈ ਗਿਆ ਸੀ। ਉਸ ਪੁਜਾਰੀ ਨੇ ਕੀ ਕਰਨਾ ਕਿ ਜਦੋਂ ਪਤੀ ਮਰ ਗਿਆ, ਕਹਿੰਦੇ ਤੂੰ ਜਿਉਂ ਕੇ ਕੀ ਕਰਨਾ ਹੈ, ਮਰਦ ਪ੍ਰਧਾਨ ਸੀ, ਔਰ ਕਹਿਣ ਲੱਗੇ ਵੀ ਇਹਨੂੰ ਵੀ ਨਾਲ ਹੀ ਸਾੜ ਦਿਓ ਤੇ ਇਹਦੀ ਨਾਲ ਹੀ ਮੁਕਤੀ ਹੋਏਗੀ ਤੇ ਇਹਦਾ ਜਿਉਂਦਾ ਰਹਿਣਾ ਕੋਈ ਹੱਕ ਨਹੀਂ ਹੈ। ਵਾਰੇ ਬਲਿਹਾਰ ਨੇ ਕੁਰਬਾਨ ਜਾਈਏ ਸਿੱਖ ਧਰਮ ਤੋਂ ਅਤੇ ਸਿੱਖ ਧਰਮ ਦੇ ਵਿੱਚ ਪੈਦਾ ਹੋਏ ਉਹਨਾਂ ਮਹਾਨ ਗੁਰਮੁਖਾਂ ਤੋਂ। ਹੁਣ ਆਪ ਕਹੋ ਵੀ ਸਿੱਖ ਧਰਮ ਦੇ ਵਿੱਚ ਪੈਦਾ ਕਿੱਥੇ ਹੋਏ ਨੇ? ਕਬੀਰ ਸਾਹਿਬ ਤੇ ਸਨਾਤਨੀ ਨੇ, ਹਿੰਦੂ ਧਰਮ ਜਲਾਇਆਂ ਦੇ ਘਰ ਦਾ ਜਨਮ ਹੈ। ਅਸਲ ਦੇ ਵਿੱਚ ਇੱਕ ਜਨਮ ਹੁੰਦਾ ਹੈ ਪਿਆਰਿਓ ਸਰੀਰ ਦਾ। ਮਾਤਾ ਗੁਰਬਾਣੀ ਵਿੱਚ ਬਚਨ ਪੜ੍ਹਦੇ ਹਾਂ, ਸਤਿਗੁਰ ਕੇ ਜਨਮੇ ਗਵਨ ਮਿਟਾਇਆ। ਇੱਕ ਜਨਮ ਸਾਡਾ ਸਰੀਰ ਦੇ ਰਾਹੀਂ ਹੁੰਦਾ ਹੈ ਤੇ ਇੱਕ ਜਿਹੜਾ ਸਾਡਾ ਜਨਮ ਹੈ ਸੁਰਤ ਤੇ ਸ਼ਬਦ ਦਾ ਉਹ ਗੁਰੂ ਦੇ ਦੁਆਰਾ ਹੁੰਦਾ ਹੈ। ਜਿਵੇਂ ਦੋ ਪੁੱਤਰ ਨੇ, ਇੱਕ ਤੇ ਮਾਤਾ ਪਿਤਾ ਦੇ ਰਾਹੀਂ ਜਨਮ ਹੋਇਆ ਤੇ ਇੱਕ ਬਿੰਦੀ ਪੁੱਤਰ ਹੈ ਖਾਲਸਾ, ਜਿਹੜਾ ਇਹ ਨਾਦੀ ਪੁੱਤਰ ਹੈ ਇਹ ਨਾਦ ਤੋਂ ਪੈਦਾ ਹੋਇਆ। ਖੈਰ ਇਹ ਅਲੱਗ ਵਿਸ਼ਾ ਹੈ। ਬੇਨਤੀ ਕਰ ਰਹੇ ਸਾਂ ਕਿ ਜਦੋਂ ਇਸਤਰੀਆਂ ਨੂੰ ਪਕੜ ਕੇ ਜ਼ਬਰਦਸਤੀ ਧੱਕੇ ਨਾਲ ਵੀ ਚਿਖਾਵੇ ਸੁੱਟਿਆ ਜਾਂਦਾ, ਇਹ ਇੱਕ ਰਵਾਇਤ ਵੀ ਬਣਾਈ ਗਈ, ਜੇ ਕੋਈ ਪਤੀ ਮਰ ਗਿਆ ਉਹਦੀ ਚਿਖਾ ਤਿਆਰ ਕਰਕੇ ਪਿੰਡ ਦੇ ਵਿੱਚ ਉਸੇ ਇਸਤਰੀ ਨੂੰ ਇੱਕ ਥਾਲੀ ਦੇ ਵਿੱਚ ਨਾਰੀਅਲ ਰੱਖ ਕੇ ਉਹਨੂੰ ਸੰਧੂਰ ਦੇ ਨਾਲ ਲਬੇੜ ਕੇ ਉਹਦੇ ਲਾਲ ਸੂਹੇ ਆਦਿਕ ਬਸਤਰ ਕੱਪੜੇ ਪਾ ਕੇ ਉਹਨੂੰ ਚਿਖਾ ਦੇ ਕੋਲ ਖੜਾਇਆ ਜਾਂਦਾ, ਜਿਹਦਾ ਮਤਲਬ ਇਹ ਸੀ ਕਿ ਇਹ ਸਾਰੇ ਪਿੰਡ ਦੇ ਵਿੱਚੋਂ ਇਸਤਰੀਆਂ ਦੇ ਵਿੱਚੋਂ ਇਹ ਪਤੀ ਦੇ ਨਾਲ ਹੁਣ ਸਤੀ ਹੋਣ ਜਾ ਰਹੀ ਹੈ।
ਪਰ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਤੇ ਬਕਾਇਦਾ ਬਾਣੀ ਵਿੱਚ ਜ਼ਿਕਰ ਕੀਤਾ। ਮਹਾਰਾਜ ਕਹਿੰਦੇ, ਸਤੀਆ ਇਹ ਨਾ ਆਖੀਅਨ ਜੋ ਮੜਿਆਂ ਲੱਗ ਜਲਨ। ਅਸਲ ਵਿੱਚ ਉਹ ਸਤੀ ਨਹੀਂ ਹੁੰਦੀ ਜਿਹੜੇ ਕਹਿੰਦੇ ਪਤੀ ਦੀ ਕਬਰ ਤੇ ਮੜੀ ਦੇ ਵਿੱਚ ਦਫਨਾਈ ਜਾਵੇ, ਉਹ ਸਤੀ ਨਹੀਂ ਹੋ ਸਕਦੀ। ਅਸਲ ਦੇ ਵਿੱਚ ਸਤੀ ਉਹ ਹੈ ਜਿਹੜੀ ਆਪਣੇ ਪਤੀ ਰੂਪ ਪਰਮਾਤਮਾ ਦੇ ਨਾਲ ਇੱਕ ਮਿਕ ਹੋ ਜਾਂਦੀ ਹੈ, ਗੱਲ ਫਿਰ ਆਤਮਾ ਦੀ ਕੀਤੀ ਹੈ। ਜਿੱਥੇ ਆਪਾਂ ਇਸ ਸ਼ਬਦ ਦੀ ਵਿਚਾਰ ਕਰਨੀ ਹੈ, ਆਓ ਨਾਲੋਂ ਨਾਲ ਸ਼ਬਦ ਨੂੰ ਆਪਾਂ ਇੱਕ ਬੰਦ ਇਹਦਾ ਵਾਚ ਲਈਏ, ਫਿਰ ਉਪਰੰਤ ਜਿਹੜੇ ਸੰਬੰਧ ਦੇ ਵਿੱਚ ਆਪਾਂ ਤੀਸਰੇ ਘੱਲੂ ਘਾਰੇ ਦੇ ਸੰਬੰਧ ਵਿੱਚ ਆਪਾਂ ਇੱਥੇ ਸੱਜ ਬੈਠੇ ਹਾਂ। ਪੂਰੇ ਵਿਸ਼ਵ ਦੇ ਵਿੱਚ ਜਿੱਥੇ ਜਿੱਥੇ ਸਿਰਫ ਡੇਰਾਵਾਦ ਨੂੰ ਛੱਡ ਕੇ ਜਿੱਥੇ ਜਿੱਥੇ ਵੀ ਜਾਗਦੀਆਂ ਜ਼ਮੀਰਾਂ ਵਾਲੇ ਪ੍ਰਬੰਧਕ ਨੇ, ਸੰਗਤਾਂ ਨੇ, ਉਹ ਇਸ ਖੂਨੀ ਦਾਸਤਾਨ ਨੂੰ ਤੇ ਇਸ ਤੀਸਰੇ ਘੱਲੂ ਘਾਰੇ ਨੂੰ ਬੜੀ ਅਥਾਹ ਸ਼ਰਧਾ ਤੇ ਨਮ ਅੱਖਾਂ ਦੇ ਨਾਲ ਉਹ ਯਾਦ ਕਰਦੇ ਨੇ। ਮੈਂ ਵਾਰੇ ਕੁਰਬਾਨ ਜਾਵਾਂ ਉਹ ਜੀਆਂ ਸੰਗਤਾਂ ਤੋਂ ਤੇ ਉਦਾਂ ਦੇ ਸਮੂਹਕ ਪ੍ਰਬੰਧਕਾਂ ਤੋਂ, ਭਾਵੇਂ ਉਹ ਕਿਸੇ ਵੀ ਮੁਲਕ ਵਿੱਚ ਵੱਸਦੇ ਨੇ, ਜਿਹੜੇ ਜੂਨ 1984 ਦੇ ਇਸ ਤੀਸਰੇ ਘੱਲੂ ਘਾਰੇ ਨੂੰ ਮਨਾਉਂਦੇ ਨੇ। ਘਰ ਦਾ ਇੱਕ ਪਰਿਵਾਰਕ ਮੈਂਬਰ ਸਾਡੇ ਵਿੱਚੋਂ ਚੱਲਿਆ ਜਾਏ, ਹਰ ਸਾਲ ਤੁਸੀਂ ਯਾਦ ਚੇਤੇ ਕਰਦੇ ਹੋ, ਪਰ ਇਹ ਉਹ ਮਹਾਨ ਸੂਰਬੀਰ ਯੋਧੇ ਨੇ ਜਿਨ੍ਹਾਂ ਨੇ ਕੁਛ ਵੀ ਆਪਣੇ ਲਈ ਨਹੀਂ ਕੀਤਾ, ਸਭ ਕੁਝ ਕੁਰਬਾਨ ਤੇ ਪੰਥ ਲਈ ਕੀਤਾ ਹੈ। ਭਾਰਤ ਇੱਕ ਨਿਰਪੱਖ ਦੇਸ਼ ਹੈ ਤੇ ਇਸ ਨਿਰਪੱਖ ਦੇਸ਼ ਨੂੰ ਕਹੇ ਜਾਣ ਵਾਲੀ ਇਸ ਪ੍ਰਣਾਲੀ ਨੂੰ ਜੇ ਆਪਾਂ ਧਿਆਨ ਨਾਲ ਵੇਖੀਏ ਵੀ ਇੱਕ ਧਰਮ ਤੇ ਨਿਰਪੱਖ ਦੇਸ਼ ਕਿਹਾ ਜਾਂਦਾ ਹੈ, ਪਰ ਇਸੇ ਦੇਸ਼ ਦੇ ਵਿੱਚ ਸਭ ਤੋਂ ਘੱਟ ਗਿਣਤੀਆਂ ਵਾਲੇ ਸਿੱਖ ਨੇ ਤੇ ਜਿਹੜੀ ਘੱਟ ਗਿਣਤੀ ਵਾਲੇ ਸਿੱਖ ਨੇ, ਸਿੱਖ ਕੌਮ ਕਹਿ ਲਓ, ਤੇ ਇਸ ਘੱਟ ਗਿਣਤੀ ਵਾਲੀ ਕੌਮ ਦੇ ਨਾਲ ਸਿੱਖਾਂ ਦੇ ਨਾਲ ਸਭ ਤੋਂ ਵੱਧ ਵਿਤਕਰਾ ਤੇ ਦੂਜੇ ਨੰਬਰ ਦੇ ਸ਼ਹਿਰੀ ਇਹਨਾਂ ਨੂੰ ਗਿਣਿਆ ਜਾਂਦਾ। ਤੇ ਇਹੀ ਗੱਲ ਸੰਤ ਜੀ ਆਨੰਦਪੁਰ ਦੇ ਮਤੇ ਵਿੱਚ ਕਹਿੰਦੇ ਸਨ ਕਿ ਸਿੱਖਾਂ ਨੂੰ ਦੂਜੇ ਨੰਬਰ ਦੇ ਸ਼ਹਿਰੀ ਨਹੀਂ, ਸਿੱਖਾਂ ਨੂੰ ਕਹਿੰਦੇ ਇੱਕ ਨੰਬਰ ਦੇ ਸ਼ਹਿਰੀ ਆਖਿਆ ਜਾਏ, ਇਹ ਸਾਡੇ ਨਾਲ ਵਿਤਕਰਾ ਕਿਉਂ? ਤੇ ਸੰਤ ਜਰਨੈਲ ਸਿੰਘ ਜੀ ਦੇ ਉਹ ਜਿਹੜੇ ਆਨੰਦਪੁਰ ਦੇ ਮਤੇ ਜਿਨ੍ਹਾਂ ਨੇ ਪੜ੍ਹੇ ਨੇ ਉਹ ਆਪ ਨੂੰ ਪਤਾ ਹੋਣਾ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ ਕਿ ਮਾਨਸ ਕੀ ਜਾਤ ਸਭੈ ਇੱਕ ਹੈ ਪਹਿਚਾਨ ਵੋ ਅਕਾਲ ਉਸਤਤ ਦਾ। ਜਿਹੜਾ ਗੁਰੂ ਕਹਿੰਦਾ ਕਿ ਸਾਡੀ ਨਜ਼ਰ ਵਿੱਚ ਸਾਰੇ ਇੱਕੋ ਜਿਹੇ ਨੇ ਤੇ ਜਿਹੜੀ ਕੌਮ ਨੇ, ਜਿਹਨਾਂ ਪੰਜਾਬੀਆਂ ਨੇ ਇਸ ਨਿਰਪੱਖ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ, ਨਿਰਪੱਖ ਬਣਾਉਣ ਦੇ ਲਈ 97-93% ਉਹਨਾਂ ਕੁਰਬਾਨੀਆਂ ਕੀਤੀਆਂ ਨੇ ਤੇ ਇਸ ਦੇਸ਼ ਨੂੰ ਆਜ਼ਾਦ ਕਰਨ ਦੇ ਵਿੱਚ ਸਭ ਤੋਂ ਉਹਨਾਂ ਨੇ ਵੱਧ ਆਪਣਾ ਯੋਗਦਾਨ ਪਾਇਆ। ਤਕਰੀਬਨ 126 ਜਾਣਿਆਂ ਨੂੰ ਜਿਹੜੀ ਫਾਂਸੀ ਦੀ ਜਾਂ ਕਾਲੇ ਪਾਣੀ ਆਦਿਕ ਭੇਜਣ ਬਾਰੇ ਸਾਰਾ ਕੁਝ ਉਹ ਤਿਆਰ ਕੀਤਾ ਗਿਆ ਸੀ, ਉਹਦੇ ਵਿੱਚੋਂ ਲਗਭਗ ਜਿਹੜੇ ਸਿੱਖ ਸਨ ਉਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ, ਬਾਕੀ ਤਕਰੀਬਨ ਕੋਈ 12 ਜਾਣੇ ਸਨ, ਕੋਈ 24 ਜਾਣੇ ਸਨ, ਪਰ ਸਭ ਤੋਂ ਵੱਧ ਫਾਂਸੀ ਚੜ੍ਹੇ ਸਿੱਖ ਤੇ ਉਸੇ ਕੌਮ ਦੇ ਨਾਲ ਹੀ ਸਭ ਤੋਂ ਵੱਧ ਵਿਤਕਰਾ ਕੀਤਾ ਗਿਆ। ਕਿਉਂਕਿ ਆਪਾਂ ਜਿਹੜੀ ਬੇਨਤੀ ਕਰਨੀ ਵੀ ਇਹ ਸਾਰਾ ਬਿਰਤਾਂਤ ਕਿਵੇਂ ਔਰ ਕਿੱਦਾਂ ਸਿਰਜਿਆ। ਦੂਜੀ ਬੇਨਤੀ ਕਰਾਂ, ਜਿਸ ਤਰ੍ਹਾਂ ਲੰਘ ਚੁੱਕੇ ਸਮਿਆਂ ਦੇ ਵਿੱਚ ਉਹ ਭਾਵੇਂ 17ਵੀਂ ਸਦੀ ਹੈ ਭਾਵੇਂ 18ਵੀਂ ਸਦੀ ਹੈ, ਦਿਨੋਂ ਦਿਨ ਕੌਮ ਦੀ ਪੰਥ ਦੀ ਚੜ੍ਹਦੀ ਕਲਾ ਹੋ ਰਹੀ ਸੀ ਤੇ ਉਹਨਾਂ ਸਮਿਆਂ ਦੇ ਵਿੱਚ ਮੁਗਲੀਆ ਹਕੂਮਤ ਨੂੰ ਖਾਲਸਾ ਪੰਥ ਦੀ ਚੜ੍ਹਦੀ ਕਲਾ, ਹਰਿਮੰਦਰ ਸਾਹਿਬ ਦੇ ਵਿੱਚੋਂ ਉੱਠ ਰਹੀ ਸੱਚ ਦੀ ਆਵਾਜ਼, ਸਦਾ ਸਦਾ ਵੀ ਆਵਾਜ਼ ਨੂੰ ਕਹਿੰਦੇ ਨੇ, ਤੇ ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਉਹਨਾਂ ਮੁਗਲਾਂ ਨੇ ਵੀ ਤਰ੍ਹਾਂ ਤਰ੍ਹਾਂ ਦੇ ਵਰਤੀਰੇ ਵਰਤੇ। ਮੱਸਾ ਰੰਗੜ ਆਇਆ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਦੇ, ਅਬਦਾਲੀ ਹੈ, ਦੁਰਾਨੀ ਹੈ, ਨਾਦਰ ਸ਼ਾਹ ਕਿੰਨੇ ਨੇ, ਉਹ ਇਸ ਘੱਟ ਗਿਣਤੀ ਵਾਲੀ ਕੌਮ ਦੇ ਨਾਲ ਸਿੱਖਾਂ ਦੇ ਨਾਲ ਵਿਤਕਰਾ ਕਰਦੇ ਨੇ ਤੇ ਸਿੱਖ ਕੌਮ ਦੀ ਘੱਟ ਗਿਣਤੀ ਹੋਣਾ ਹੀ ਵੱਧ ਹੋਣ ਦਾ ਸਬੂਤ ਸੀ। ਇਹਨਾਂ ਦੀ ਚੜ੍ਹਦੀ ਕਲਾ ਨੂੰ ਦਬਾਉਣ ਦੇ ਲਈ ਹਮਲੇ ਕੀਤੇ, ਬੜੇ ਵਿਤਕਰੇ ਹੋਏ, ਉਹ ਤੇ ਚਲੋ ਆਪਾਂ ਕਹਿ ਲਈ ਵੀ ਬਗਾਨਿਆਂ ਨੇ ਕੀਤੇ, ਬਿਲਕੁਲ ਉਸੇ ਤਰ੍ਹਾਂ ਉਸੇ ਰਾਜਸੀ ਤਹਿਤ ਉਸੇ ਕੁਟਲ ਨੀਤੀ ਦੇ ਮੁਤਾਬਕ ਜੂਨ 1984 ਦੇ ਵਿੱਚ ਸਮੇਂ ਦੀ ਸਰਕਾਰ ਨੇ ਸਿੱਖਾਂ ਨੂੰ ਦੁਬਾਰਾ ਫਿਰ ਉਹ ਅਬਦਾਲੀ ਤੇ ਦੁਰਾਨੀ ਵਾਲੇ ਦਿਨ ਵਿਖਾਉਣੇ ਸ਼ੁਰੂ ਕੀਤੇ ਕਿ ਇਹਨਾਂ ਨੂੰ ਤੇ ਹੁਣ ਦਬਾਉਣਾ ਪਏਗਾ, ਕਿਉਂਕਿ ਇਹਨਾਂ ਦੀ ਦਿਨੋ ਦਿਨ ਵਡਿਆਈ ਤੇ ਦਿਨੋ ਦਿਨ ਇਹਨਾਂ ਦੀ ਚੜ੍ਹਦੀ ਕਲਾ ਹੋ ਰਹੀ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਚਨਾਂ ਤੇ ਪਹਿਰਾ ਦੇਣ ਵਾਲੇ ਸੰਤ ਬਾਬਾ ਜਰਨੈਲ ਸਿੰਘ ਜੀ, ਬਾਬਾ ਜੋਗਿੰਦਰ ਸਿੰਘ ਜੀ ਦੇ
ਗ੍ਰਹਿ ਵਿਖੇ ਇਹਨਾਂ ਦਾ ਜਨਮ ਮਾਤਾ ਨਿਹਾਲ ਕੌਰ ਜੀ ਜ਼ਿਲ੍ਹਾ ਫਰੀਦਕੋਟ ਪਿੰਡ ਰੋਡੇ ਵਿੱਚ ਹੁੰਦਾ ਹੈ। ਔਰ ਜਿਹੜਾ ਸਭ ਤੋਂ ਕਿਉਂਕਿ ਸਮੇਂ ਦੇ ਦਾਇਰੇ ਵਿੱਚ ਰਹਿੰਦੇ ਮੈਂ ਥੋੜੇ ਥੋੜੇ ਪ੍ਰਮਾਣ ਤੁਹਾਡੇ ਨਾਲ ਸਾਂਝੇ ਕਰਨੇ ਨੇ। ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਪੱਗ ਦੀ ਰਸਮ ਦਸਤਾਰ ਬੰਦੀ ਤੋਂ ਪਹਿਲਾਂ, ਉਸ ਤੋਂ ਪਹਿਲਾਂ ਸੰਤ ਬਾਬਾ ਗੁਰਬਚਨ ਸਿੰਘ ਜੀ ਸਨ, ਉਸ ਤੋਂ ਬਾਅਦ ਫਿਰ ਸੰਤ ਕਰਤਾਰ ਸਿੰਘ ਜੀ, ਉਹਨਾਂ ਨੇ ਸਾਰਾ ਕੁਝ ਉਹ ਤਿਆਰ ਕਰ ਦਿੱਤਾ ਸੀ ਇੱਕ ਤਰ੍ਹਾਂ ਦਾ ਪੂਰਾ ਬਣਾ ਕੇ, ਜਿਹੜਾ ਪ੍ਰਕਰਨ ਕਹਿ ਲਓ। ਸੰਤ ਕਰਤਾਰ ਸਿੰਘ ਜੀ ਨੇ ਦੇਖਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਦਮਦਮੀ ਟਕਸਾਲ ਹੈ, ਇਹਦੇ ਜਿਹੜੇ ਆਗੂ ਨੇ ਜਿਨ੍ਹਾਂ ਨੂੰ ਇਹਦੀ ਵਾਂਗ ਡੋਰ ਸਾਂਭਣੀ ਹੈ, ਉਹ ਕੈਸਾ ਹੋਣਾ ਚਾਹੀਦਾ ਹੈ। ਭਾਵੇਂ ਸੰਤ ਬਾਬਾ ਗੁਰਬਚਨ ਸਿੰਘ ਦੀ ਦੇਖ ਰੇਖ ਹੇਠ ਸੰਤ ਜਰਨੈਲ ਸਿੰਘ ਜੀ ਆਏ ਸਨ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਇੱਕ ਐਕਸੀਡੈਂਟ ਦੁਰਘਟਨਾ ਦੇ ਵਿੱਚ ਅਕਾਲ ਚਲਾਣਾ ਕਰ ਗਏ ਤੇ ਦਸਤਾਰਬੰਦੀ ਫਿਰ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਕੀਤੀ ਗਈ, ਜਿਹੜੀ ਆਪਾਂ ਪਹਿਲਾਂ ਅਰਜ਼ ਕੀਤੀ ਹੈ ਵੀ ਜਿਵੇਂ ਅਬਦਾਲੀ, ਦੁਰਾਨੀ, ਮੱਸਾ ਰੰਗੜ ਆਦਿਕ ਇਹ ਦਰਬਾਰ ਸਾਹਿਬ ਦੀ ਬੇਅਦਬੀ ਕਰਦੇ ਰਹੇ ਤੇ ਇਸੇ ਤਰ੍ਹਾਂ ਕਹਿੰਦੇ ਸਮੇਂ ਦੀ ਸਰਕਾਰ ਨੇ ਵੇਖਿਆ ਵੀ ਇਹ ਤਾਂ ਸਾਰੇ ਫੈਸਲੇ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸੰਤ ਜਰਨੈਲ ਸਿੰਘ ਜੀ ਕਰ ਰਹੇ ਨੇ। ਆਪਣੇ ਕੋਲ ਇਹਨਾਂ ਨੇ ਹਥਿਆਰਬੰਦ ਸਿੱਖ ਯੋਧੇ ਰੱਖੇ ਹੋਏ ਨੇ, ਕੋਈ ਵੀ ਆਉਂਦਾ ਹੈ, ਜਿਹੜੇ ਫੈਸਲੇ ਕੋਰਟ ਕਚਹਿਰੀਆਂ ਦੇ ਵਿੱਚ 6-6 ਮਹੀਨੇ ਸਾਲ ਸਾਲ ਲੱਗ ਜਾਂਦੇ ਨੇ, ਪਰ ਇਹਨਾਂ ਦੇ ਕੋਲ ਜਦੋਂ ਵੀ ਕੋਈ ਆਉਂਦਾ ਤੇ ਸ਼ਾਮ ਤੱਕ ਸਾਰਾ ਕੁਝ ਹੀ ਨਿਬੜ ਜਾਂਦਾ ਹੈ। ਫਿਰ ਸਾਡੀ ਸਰਕਾਰ ਦੀ, ਸਾਡੀ ਕੋਰਟ ਕਚਹਿਰੀਆਂ ਦੀ ਹੋਂਦ ਕੀ ਰਹਿ ਗਈ? ਇੱਕ ਲੀਡਰ ਦੇ ਲਈ, ਇੱਕ ਹਕੂਮਤ ਦੇ ਲਈ ਬੜਾ ਵੱਡਾ ਚੈਲੰਜ ਸੀ। ਇੱਕ ਉਦਾਹਰਨ ਵਜੋਂ ਸੰਤਾਂ ਦੇ ਕੋਲ ਜਦੋਂ ਜਲਾਲਾਬਾਦ ਪੱਛਮੀ ਜ਼ਿਲ੍ਹਾ ਫਿਰੋਜ਼ਪੁਰ ਜਿਹੜੇ ਸੱਜਣ ਉੱਧਰ ਦੇ ਜਾਂ ਗਏ ਨੇ ਮਾਲਵੇ ਦੀ ਧਰਤੀ ਤੇ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਤਾਂ ਦਾ ਦੀਵਾਨ ਹੈ ਤੇ ਸੰਤਾਂ ਦੇ ਕੋਲ ਚੱਲ ਕੇ ਇੱਕ ਹੁਕਮ ਚੰਦ ਬੇਨਤੀ ਕਰਦਾ, ਮਹਾਰਾਜ ਮੇਰੀ ਬੱਚੀ ਨੂੰ ਚੁੱਕ ਕੇ ਇੱਕ ਬਦਮਾਸ਼ ਹੈ ਜਿਹੜਾ ਉਹ ਲੈ ਗਿਆ ਹੈ ਤੇ ਕਿਰਪਾ ਕਰਕੇ ਮੈਂ ਤੁਹਾਡੇ ਚਰਨਾਂ ਵਿੱਚ ਬੇਨਤੀ ਕਰਦਾ ਉਹਨੂੰ ਛੁਡਾਇਆ ਜਾਏ। ਸੰਤ ਕਹਿਣ ਲੱਗੇ ਤੁਹਾਡੀ ਧੀ ਬੱਚੀ ਨਹੀਂ ਉਹ ਸਾਡੀ ਹੈ। ਸਿੰਘਾਂ ਨੂੰ ਇਸ਼ਾਰਾ ਕੀਤਾ, ਨਾਲੇ ਤੇ ਉਹਨੂੰ ਸਜ਼ਾ ਦਿੱਤੀ ਜਿਹਨੇ ਇਹ ਜ਼ੁਲਮ ਕੀਤਾ ਸੀ ਤੇ ਉਸ ਆਏ ਹੋਏ ਹਿੰਦੂ ਪਰਿਵਾਰ ਦੇ ਵੀ ਜਿਹੜੀ ਮਨ ਦੀ ਭਾਵਨਾ ਸੀ ਸੰਤਾਂ ਨੇ ਉਹ ਵੀ ਪੂਰੀ ਕੀਤੀ। ਉਹਨਾਂ ਦੇ ਮਨਾਂ ਦੇ ਵਿੱਚੋਂ ਸ਼ੰਕਾ ਨਿਕਲ ਗਿਆ, ਭਾਵੇਂ ਕੋਈ ਹਿੰਦੂ ਆਵੇ, ਭਾਵੇਂ ਕੋਈ ਮੁਸਲਮਾਨ ਆਵੇ ਤੇ ਸੰਤ ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਰਿਆਂ ਦੇ ਨਾਲ ਇੱਕੋ ਹੀ ਬਿਰਤੀ ਦੇ ਨਾਲ ਸਾਰਿਆਂ ਨੂੰ ਵੇਖਦੇ ਨੇ। ਤੇ ਇਹ ਜਦੋਂ ਦੇਖਿਆ ਕਿ ਸੰਤ ਜਰਨੈਲ ਸਿੰਘ ਜੀ ਦੇ ਕੋਲ ਤਾਂ ਸਾਰੇ ਕੰਮ ਮਿੰਟੋ ਮਿੰਟ ਕੋਰਟ ਕਚਹਿਰੀਆਂ ਵਾਲੇ ਨਿਬੜ ਰਹੇ ਨੇ, ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਔਰ ਉਸ ਸਮੇਂ ਫਿਰ ਅੰਮ੍ਰਿਤਸਰ ਦੀ ਧਰਤੀ ਤੇ ਇੰਦਰਾ ਗਾਂਧੀ ਨੇ, ਇਹ ਵਿੱਚੇ ਵਿੱਚ ਗੱਲਾਂ ਚੱਲਦੀਆਂ ਰਹਿੰਦੀਆਂ ਸਨ, ਹਰਚੰਦ ਸਿੰਘ ਲੌਂਗੋਵਾਲ ਹੋਰ ਜਿੰਨੀਆਂ ਵੀ ਸਰਕਾਰਾਂ ਸਨ, ਕਈ ਹੁਣ ਜਿਹੜੇ ਲੀਡਰਾਂ ਦੇ ਸ਼ਰਧਾਲੂ ਬਈ ਉਹਨਾਂ ਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ, ਉਹ ਬਾਹਰ ਇੱਧਰ ਉੱਧਰ ਜਦੋਂ ਗੱਲਾਂ ਕਰਦੇ ਫਿਰ ਆ ਕੇ ਦੱਸਦੇ ਜੀ ਇਹ ਤਰਕ ਤਵੇ ਬੜੇ ਕਰਦੇ। ਤੇ ਮੈਂ ਹਮੇਸ਼ਾ ਬੇਨਤੀ ਕਰਦਾ ਪਿਆਰਿਓ, ਜੇ ਬਾਬਾ ਜਰਨੈਲ ਸਿੰਘ ਜੀ ਦੀ ਗੱਲ ਕਰਨੀ ਹੈ, ਜੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਨੀ ਹੈ, ਜੇ ਜੂਨ 84 ਦੀ ਗੱਲ ਕਰਨੀ ਹੈ, ਤਾਂ ਫਿਰ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਉਹਦੇ ਵਿੱਚ ਆਪਣੀ ਮਨਹੂਸ਼ ਬਿਰਤੀ ਦਾ ਯੋਗਦਾਨ ਪਾਇਆ, ਨਾਂ ਤੇ ਉਹਨਾਂ ਦਾ ਲੈਣਾ ਹੀ ਪਏਗਾ, ਉਹਨਾਂ ਦਾ ਜ਼ਿਕਰ ਕਰਨਾ ਹੀ ਪੈਣਾ ਹੈ। ਜੇ ਆਪਾਂ ਹਰਿਮੰਦਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਕਰਦੇ ਹਾਂ, ਕਿ ਅੱਜ ਆਪਾਂ ਮੱਸੇ ਰੰਗੜ ਦਾ ਜ਼ਿਕਰ ਨਹੀਂ ਕਰਦੇ? ਕਰਦੇ ਹਾਂ। ਕਿ ਦੁਰਾਨੀ ਦਾ ਜ਼ਿਕਰ ਨਹੀਂ ਕਰਦੇ? ਕਿ ਆਪਾਂ ਅਬਦਾਲੀ ਦਾ ਜ਼ਿਕਰ ਨਹੀਂ ਕਰਦੇ? ਫਿਰ ਸੇਮ ਜਿਨ੍ਹਾਂ ਨੇ ਇਹ ਸਾਰਾ ਕੁਝ ਕੀਤਾ, ਫਿਰ ਉਹਨਾਂ ਦਾ ਜ਼ਿਕਰ ਕਰਨ ਤੋਂ ਡਰ ਕਾਹਦਾ? ਉਹਨਾਂ ਦਾ ਜ਼ਿਕਰ ਕਰਨ ਦੇ ਲਈ ਫਿਰ ਜਦੋਂ ਅਸਲ ਵਿੱਚ ਜੇ ਅੱਜ ਦੁਰਾਨੀ ਹੋਵੇ, ਅੱਜ ਅਬਦਾਲੀ ਹੋਵੇ, ਮੱਸਾ ਰੰਗੜ ਹੋਵੇ, ਜਾਂ ਉਹਦੇ ਪੈਰੋਕਾਰ ਹੋਣ, ਜਾਂ ਇਉਂ ਕਹਿ ਲਓ ਉਹਦੇ ਚਮਚੇ ਹੋਣ, ਤੇ ਮੇਰੇ ਖਿਆਲ 'ਚ ਅੱਜ ਸਾਨੂੰ ਮੱਸੇ ਰੰਗੜ ਦੀ ਕੋਈ ਗੱਲ ਨਾ ਕਰਨ ਦੇਵੇ, ਅੱਜ ਸਾਨੂੰ ਦੁਰਾਨੀ ਤੇ ਅਬਦਾਲੀ ਦੀ ਕਿਸੇ ਨੇ ਗੱਲ ਨਹੀਂ ਕਰਨ ਦੇਣੀ, ਕਿਉਂਕਿ ਉਹ ਨਹੀਂ ਹਨ, ਉਹ ਚਲੇ ਗਏ ਤੇ ਆਪਾਂ ਗੱਲ ਕਰ ਸਕਦੇ ਹਾਂ। ਤੇ ਜੇ ਅੱਜ ਆਪਾਂ ਹਰਿਮੰਦਰ ਸਾਹਿਬ ਦੀ ਗੱਲ ਕਰਦੇ ਹਾਂ ਵੀ ਇੱਦਾਂ ਹੋਇਆ, ਤੇ ਜਦੋਂ ਆਪਾਂ ਉਹਨਾਂ ਬਾਦਲਾਂ ਦਾ ਨਾਂ ਲੈਂਦੇ ਹਾਂ, ਲੀਡਰਾਂ ਦਾ, ਹਰਚੰਦ ਲੌਂਗੋਵਾਲ ਦਾ ਜ਼ਿਕਰ ਕਰਦੇ ਹਾਂ, ਤੇ ਕਈਆਂ ਨੂੰ ਫਿਰ ਗਸੀਆਂ ਪੈਂਦੀਆਂ, ਮੈਨੂੰ ਮਾਫ਼ ਕਰਿਓ, ਪਰ ਫਿਰ ਮੈਂ ਇਤਿਹਾਸ ਅੱਗੇ ਲੈ ਕੇ ਕਿੱਦਾਂ ਜਾਵਾਂ, ਕਿੱਦਾਂ ਜ਼ਿਕਰ ਕਰਾਂਗੇ ਆਪਾਂ? ਖੈਰ, ਜਿਹੜੀ ਮੈਂ ਬੇਨਤੀ ਕਰਨੀ ਸੀ, ਇਹ ਦਿਨ ਰਾਤ ਇਹਨਾਂ ਨੇ ਇੱਕ ਕਰ ਦਿੱਤੀ ਵੀ ਜਿਹੜਾ ਸੰਤ ਜਰਨੈਲ ਸਿੰਘ ਹੈ ਵੀ ਇਹਨੂੰ ਕਿੱਦਾਂ ਦਬਾਇਆ ਜਾਏ। ਕਹਿੰਦੇ ਖੁਫੀਆ ਏਜੰਸੀ ਸੰਤਾਂ ਦੇ ਕੋਲ ਪਹੁੰਚਦੀ ਹੈ,
ਉਹਨਾਂ ਨੇ ਜਾ ਕੇ ਸੰਤਾਂ ਨੂੰ ਭਾਫਿਆ ਭਾਵ ਦੇਖਿਆ ਟੋਇਆ, ਬੜੇ ਲਾਲਚ ਦੇਣਾ ਕੀਤੇ, ਤੁਹਾਨੂੰ ਬਾਹਰਲੇ ਮੁਲਕਾਂ ਦੇ ਵਿੱਚ ਪੱਕਿਆਂ ਕਰ ਦਿਆਂਗੇ, ਤੁਹਾਡੇ ਨਾਲ ਦੇ ਜਿੰਨੇ ਸਾਥੀ ਉਹਨਾਂ ਸਾਰਿਆਂ ਨੂੰ ਪੀ ਆਰ ਦੇ ਦਿਆਂਗੇ, ਜੋ ਤੁਹਾਨੂੰ ਚਾਹੀਦਾ ਉਹਨਾਂ ਤੁਹਾਨੂੰ ਪੈਸਾ ਦੇ ਦਿਆਂਗੇ। ਪਰ ਕਹਿੰਦੇ ਸੰਤ ਟਸ ਤੋਂ ਮਸ ਨਹੀਂ ਹੋਏ, ਪਰ ਉਹਨਾਂ ਦੇ ਕੋਲ ਜਿਹੜੇ ਕੁਝ ਕੁ ਲੀਡਰ ਬੈਠੇ ਸਨ, ਉਹਨਾਂ ਦੀ ਅੰਦਰਲੀ ਬਿਰਤੀ ਉਹਨਾਂ ਨੇ ਭਾਂਫਲੀ ਤੇ ਜਾ ਕੇ ਇੰਦਰਾ ਗਾਂਧੀ ਨੂੰ ਕਹਿਣ ਲੱਗੇ, ਜਿਹੜਾ ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਾ ਹੈ, ਇਹ ਤੇ ਤੁਸੀਂ ਭੁੱਲ ਜਾਓ ਕਿ ਇਹਨੂੰ ਤੁਸੀਂ ਖਰੀਦ ਲਓਗੇ, ਇਹਨੂੰ ਤੁਸੀਂ ਮਨਾ ਲਓਗੇ, ਉਹ ਤੇ ਨਹੀਂ ਹੁੰਦਾ ਟਸ ਤੋਂ ਮਸ। ਉਹ ਤੇ ਇਉਂ ਜਾਪਦਾ ਕਿ ਮਰਤੇ ਦਮ ਤੱਕ ਉਹਨੇ ਬਿਲਕੁਲ ਨਹੀਂ ਬਦਲਣਾ, ਉਹਨੇ ਆਪਣੇ ਗੁਰੂ ਦੇ ਲਈ ਕੁਰਬਾਨ ਹੋਣਾ। ਹਾਂ, ਬਾਕੀ ਜਿਹੜੇ ਕੁਝ ਕੁ ਲੀਡਰ ਅਸੀਂ ਉੱਥੇ ਵੇਖ ਕੇ ਆਏ ਹਾਂ, ਉਹਨਾਂ ਦੇ ਚਿਹਰਿਆਂ ਤੇ ਬੋਲਾਂ ਤੋਂ ਇਹ ਗੱਲ ਝਲਕਦੀ ਹੈ ਕਿ ਉਹਨਾਂ ਦੇ ਅੰਦਰ ਕਿਤੇ ਨਾ ਕਿਤੇ ਕੁਰਸੀ ਦਾ ਲਾਲਚ ਹੈ ਤੇ ਉਹਨਾਂ ਨੂੰ ਖਰੀਦਿਆ ਜਾ ਸਕਦਾ ਹੈ। ਪਰ ਕਹਿੰਦੇ ਸੰਤਾਂ ਨੂੰ ਬਿਲਕੁਲ ਨਹੀਂ। ਇਹ ਵੀ ਇਤਿਹਾਸ ਦੇ ਵਿੱਚ ਤੀਸਰੇ ਘੱਲੂ ਘਾਰੇ ਨੂੰ ਵੱਖੋ ਵੱਖ ਜਦੋਂ ਵਿਦਵਾਨਾਂ ਨੂੰ ਪੜ੍ਹਦੇ ਹੋ ਤੇ ਤੁਹਾਨੂੰ ਇਹ ਸਾਰਾ ਕੁਝ ਲਿਖਿਆ ਹੋਇਆ ਮਿਲੇਗਾ। ਉਸ ਸਮੇਂ ਫਿਰ ਇੰਦਰਾ ਗਾਂਧੀ ਨੇ ਬਾਬਾਵਾਦ, ਹੁਣ ਵੀ ਬਾਬਾਵਾਦ ਹੈ ਨਾ ਜਿਹੜਾ, ਹੁਣ ਇੱਕ ਮੈਨੂੰ ਕਈ ਦਿਨ ਹੋ ਗਏ ਹੈ ਤੇ ਚਲੋ ਮੇਰਾ ਮਿੱਤਰ ਹੀ, ਉਹ ਕਹਿੰਦਾ ਜੀ ਤੁਹਾਡੀਆਂ ਸ਼ਿਕਾਇਤਾਂ ਆਉਂਦੀਆਂ। ਮੈਂ ਕੀ ਗੱਲ, ਮੈਂ ਗੋਲਕ 'ਚੋਂ ਡਾਲਰ ਕੱਢ ਲਏ ਵੀ ਸ਼ਿਕਾਇਤਾਂ ਆਉਂਦੀਆਂ? ਕਹਿੰਦੇ ਨਹੀਂ, ਸ਼ਿਕਾਇਤਾਂ ਇਹ ਆਉਂਦੀਆਂ ਵੀ ਇਹ ਬਾਬਾ ਜੀ ਤਵੇ ਬੜੇ ਲਾਉਂਦਾ। ਬੜਾ ਅਫਸੋਸ ਹੁੰਦਾ ਮੈਨੂੰ ਇਸ ਗੱਲ ਦਾ ਵੀ ਜਦੋਂ ਲੋਕ ਇੱਦਾਂ ਆ ਕੇ ਮੈਨੂੰ ਕਹਿੰਦੇ, ਇਹ ਬਾਬਾਵਾਦ ਸਿੱਖੀ ਨੂੰ ਘੁਣ ਦੇ ਵਾਂਗ ਚੁੰਬੜਿਆ ਹੋਇਆ ਉਦੋਂ ਵੀ ਤੇ ਅੱਜ ਵੀ। ਕੁਝ ਕੁ ਨੂੰ ਛੱਡ ਕੇ ਖਿਮਾ ਕਰਿਓ, ਜਿਹੜੇ ਕੋਈ ਬੰਦਗੀ ਵਾਲੇ ਅੰਮ੍ਰਿਤ ਦੀ ਗੱਲ ਕਰਦੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ। ਤਾਂ ਉਸ ਸਮੇਂ ਦੇਖਿਆ ਵੀ ਸੰਤ ਜਰਨੈਲ ਸਿੰਘ ਜੀ ਦੀ ਹੋਂਦ ਨੂੰ ਘੱਟ ਕਿਵੇਂ ਕਰਨਾ ਹੈ, ਤਾਂ ਉਹਨਾਂ ਨੇ ਫਿਰ ਨਿਰੰਕਾਰੀ ਗੁਰਬਚਨੇ ਨੂੰ ਪੈਦਾ ਕੀਤਾ। ਉਸ ਤੋਂ ਪਹਿਲਾਂ ਹਰਦਿਆਲ ਜੀ ਸਨ, ਭਾਈ ਰੱਤਾ ਜੀ ਸਨ, ਜਿਹੜੇ ਪਹਿਲਾਂ ਵਾਲੇ ਸੰਸਥਾ ਸੀ ਨਾ ਇਹਨਾਂ ਦੀ, ਉਹ ਚੰਗੀ ਸੀ, ਉਹ ਗੁਰਬਾਣੀ ਦੀ ਗੁਰਮਤ ਦੀ ਗੱਲ ਕਰਦੀ ਸੀ। ਉਦੋਂ ਬਾਅਦ ਫਿਰ ਬੂਟਾ ਸਿੰਘ ਆਇਆ, ਗੁਰਦਿੱਤ ਸਿੰਘ ਆਇਆ, ਫਿਰ ਉਸ ਤੋਂ ਬਾਅਦ ਫਿਰ ਇਹ ਆ ਗਿਆ ਸੀ ਨਿਰੰਕਾਰੀ ਗੁਰਬਚਨਾ। ਇਹਨੇ ਫਿਰ ਆਪਣੀ ਇੱਕ ਨਵੀਂ ਸੰਸਥਾ ਆਰੰਭ ਕੀਤੀ ਨਿਰੰਕਾਰੀ ਭਵਨ, ਤੇ ਇਹਨੂੰ ਤਿਆਰ ਕਰਕੇ 172 ਬਾਡੀਗਾਰਡ ਇਹਨੂੰ ਦੇ ਕੇ ਭੇਜੇ ਇਹ ਪੰਜਾਬ ਦੀ ਧਰਤੀ ਤੇ। ਇਹਨੂੰ ਆਖਿਆ ਕਿ ਤੂੰ ਵਿਸਾਖੀ ਵਾਲੇ ਦਿਨ ਇਹ ਸਾਰਾ ਕੁਝ ਕਰਨਾ ਹੈ ਤੇ ਤੂੰ ਪਰਵਾਹ ਨਾ ਕਰੀ। ਇਹ ਹਮੇਸ਼ਾ ਜਿਹੜੇ ਸਿੱਖ ਵਿਰੋਧੀ ਹੁੰਦੇ ਆ ਨਾ, ਸਿੱਖ ਵਿਰੋਧੀ, ਤੇ ਉਹਨਾਂ ਦੀਆਂ ਹਮੇਸ਼ਾ ਹੀ ਸਰਕਾਰਾਂ ਪਿੱਠ ਥਾਪੜਦੀਆਂ ਨੇ। ਐਵੇਂ ਨਹੀਂ ਬੋਲਦੇ, ਨਹੀਂ ਬਾਬਿਆਂ ਕੋਲ ਕੀ ਪਾਵਰ ਹੈ ਕਿ ਉਹ ਸਿੱਖਾਂ ਨਾਲ ਮੱਥਾ ਲਾ ਲੈਣ? ਜਦੋਂ ਕੋਈ ਪਿੱਛੋਂ ਤੁਹਾਨੂੰ ਪਾਵਰ ਮਿਲਦੀ ਹੈ, ਅਗਲਾ ਉਹਦੇ ਉੱਪਰ ਹੀ ਬੁੜਕਦਾ ਹੁੰਦਾ ਹੈ। ਪਰ ਕਹਿੰਦੇ ਜਦੋਂ ਇਹਨੂੰ ਭੇਜਿਆ ਪੰਜਾਬ ਦੀ ਧਰਤੀ ਤੇ, ਤੇ ਫਿਰ ਇਹਨੇ ਉੱਥੇ ਆਪਣਾ ਬੜਾ ਵੱਡਾ ਇੱਕ ਸੰਮੇਲਨ ਰੱਖਿਆ ਅੰਮ੍ਰਿਤਸਰ ਦੀ ਧਰਤੀ ਤੇ, ਬਲਾਕ ਬੀ ਕਲੋਨੀ ਦੇ ਵਿੱਚ, ਹਰਿਮੰਦਰ ਸਾਹਿਬ ਤੋਂ ਥੋੜ੍ਹੀ ਦੂਰ ਜਾ ਕੇ। ਸੰਤਾਂ ਨੂੰ ਜਦੋਂ ਇਹ ਖਬਰ ਮਿਲੀ, ਕਿਉਂਕਿ ਸੰਤ ਕਰਤਾਰ ਸਿੰਘ ਜੀ ਦੀ ਦਸਤਾਰਬੰਦੀ ਗੁਰੂ ਦੀ ਹਜ਼ੂਰੀ ਵਿੱਚ ਕੀਤੀ ਗਈ, ਬਕਾਇਦਾ ਅਰਦਾਸ ਹੋਈ ਤੇ ਇਹ ਬਚਨ ਹੋਏ ਕਿ ਦਸਤਾਰਬੰਦੀ ਤੁਹਾਨੂੰ ਹੋ ਗਈ ਅਤੇ ਇਸ ਦਸਤਾਰ ਦੀ ਲਾਜ ਰੱਖਣੀ। ਇਹ ਪੱਗ ਤੁਹਾਡੀ ਨਹੀਂ ਜਰਨੈਲ ਸਿਆਂ, ਇਹ ਪੱਗ ਕਹਿੰਦੇ ਕੌਮ ਤੇ ਪੰਥ ਦੀ ਹੈ, ਇਹਨੂੰ ਦਾਗ ਨਹੀਂ ਲੱਗਣ ਦੇਣਾ। ਸੂਰਬੀਰ ਬਚਨ ਕੇ ਬਲੀ। ਜਦੋਂ ਸੰਤਾਂ ਨੂੰ ਪਤਾ ਚੱਲਿਆ ਵੀ ਨਿਰੰਕਾਰੀ ਇੱਥੇ ਆਪਣਾ ਸੰਮੇਲਨ ਕਰ ਰਹੇ ਨੇ, ਅੱਗੋਂ ਪਿੱਛੇ ਕਦੀ ਨਹੀਂ ਕੀਤਾ, ਕਰ ਵੀ ਰਹੇ ਨੇ ਤੇ ਉਹ ਵੀ ਵਿਸਾਖੀ ਵਾਲੇ ਦਿਨ। ਸੰਤਾਂ ਨੇ ਉਸ ਸਮੇਂ ਜਿਹੜਾ ਜੀਵਨ ਸਿੰਘ ਉਮਰਾ ਨੰਗਲ ਸੀ, ਸਿਆਣੇ ਸੱਜਣ ਜਿਹੜੇ ਇਤਿਹਾਸ ਦੇ ਖੋਜੀ ਉਹਨਾਂ ਨੂੰ ਪਤਾ, ਜੀਵਨ ਸਿੰਘ ਉਮਰਾ ਨੰਗਲ ਉਹਨੂੰ ਸੁਨੇਹਾ ਭੇਜਿਆ ਕਿ ਇਹਨਾਂ ਨੂੰ ਕਹੋ ਕਿ ਇਹ ਜਿਹੜਾ ਵੀ ਸਮਾਗਮ ਕਰ ਰਹੇ ਨੇ ਅੰਮ੍ਰਿਤਸਰ ਤੋਂ ਬਾਹਰ ਤੇ ਵਿਸਾਖੀ ਦੇ ਦਿਹਾੜੇ ਤੋਂ ਬਾਅਦ ਆਪਣਾ ਜੋ ਵੀ ਇਹਨਾਂ ਨੇ ਢਮ ਢਮਾ ਕਰਨਾ ਉਹ ਕਰ ਲੈਣ, ਪਰ ਅੱਜ ਨਹੀਂ ਅਸੀਂ ਹੋਣ ਦੇਣਾ। ਕਿੰਨੀ ਜ਼ੁਰਤ ਹੈ! ਜੂਨ 1984 ਦੇ ਦਿਨ ਚੱਲ ਰਹੇ ਨੇ, ਵਿਰਾਗਮਈ ਦਿਨ ਚੱਲ ਰਹੇ ਨੇ, ਸ਼ਹੀਦਾਂ ਦੇ ਦਿਨ ਚੱਲ ਰਹੇ ਨੇ, ਤੇ ਤੁਹਾਨੂੰ ਪਤਾ ਕਿ ਬਾਬੇ ਕਿੱਦਾਂ ਦੇ ਸੋਸ਼ਲ ਮੀਡੀਆ ਤੇ ਜੋ ਕਰ ਰਹੇ ਨੇ, ਮੈਂ ਉਹ ਹੁਣ ਬਿਆਨ ਨਹੀਂ ਕਰਨਾ, ਉਹ ਮੈਂ ਪਿਛਲੇ ਦਿਨ ਕਹਿ ਚੁੱਕਿਆ। ਤਾਂ ਸੰਤ ਜਰਨੈਲ ਸਿੰਘ ਜੀ ਨੇ ਜੀਵਨ ਸਿੰਘ ਉਮਰਾ ਨੰਗਲ ਨੂੰ ਭੇਜਿਆ, ਉਹ ਕਹਿੰਦਾ ਜੀ ਸਾਡੇ ਹੱਥ ਖੜੇ ਨੇ, ਇਹ ਤੇ ਬਸ ਜਿਨ੍ਹਾਂ ਦੀ ਸਰਕਾਰ ਹੈ ਉਹੀ ਰੋਕ ਸਕਦੇ ਨੇ, ਤੇ ਜਿਨ੍ਹਾਂ ਦੀ ਸਰਕਾਰ ਸੀ ਉਹ ਬੰਬੇ ਗਏ ਹੋਏ ਸਨ ਤੇ ਕਈ ਬੰਬੀਆਂ ਤੇ ਬਾਹਰ ਬੈਠੇ ਸ਼ਰਾਬਾਂ ਪੀ ਰਹੇ ਸਨ। ਜਦੋਂ ਉਹਨਾਂ ਨੂੰ ਜਾ ਕੇ ਆਖਿਆ ਵੀ ਬਾਦਲ ਸਾਹਿਬ, ਹਰਿਮੰਦਰ ਸਾਹਿਬ ਆਲੇ ਦੁਆਲੇ ਕੁਝ ਹੋਣ ਵਾਲਾ ਹੈ, ਉਹ ਸੱਜਣ ਦੀ ਇੰਟਰਵਿਊ ਕਈ ਦਿਨ ਪਹਿਲਾਂ ਤੁਸੀਂ ਸੁਣੀ ਹੋਵੇਗੀ। ਕਹਿੰਦੇ ਬਾਦਲ ਸਾਹਿਬ ਅੱਗੋਂ ਕਹਿੰਦੇ ਅਜੇ ਕੀ ਹੋਇਆ, ਅਜੇ ਤਾਂ ਵੇਖੀ ਜਾਇਓ ਗਾਂ ਕੀ ਹੋਣਾ ਹੈ। ਇਹ ਬੋਲ ਨੇ ਬਾਦਲ ਦੇ, ਮੈਨੂੰ ਖਿਮਾ ਕਰਿਓ। ਰਾਜਨੀਤੀ ਪਾਰਟੀ ਤੋਂ ਉੱਚਿਆਂ ਉੱਠ ਕੇ ਸੋਚੋ, ਜੁੜੇ ਰਹੋ ਭਾਵੇਂ ਤੁਸੀਂ,
ਪਰ ਇਹਦੇ ਤੋਂ ਇੱਕ ਪਾਸੇ ਖਿਆਲ ਕਰਕੇ ਸੁਣੋ ਕਿ ਇਹ ਕੌਮ ਦੀ ਕਿੱਡੀ ਵੱਡੀ ਬਦ ਇਉਂ ਕਹਿ ਲਓ ਬਦ ਕਿਸਮਤੀ ਸੀ ਜਦੋਂ ਇਹ ਦਿਨ ਦੇਖਣੇ ਪਏ। ਖੈਰ ਬੇਨਤੀ ਕਰਾਂ, ਕਹਿੰਦੇ ਉਸ ਸਮੇਂ ਜਿਹੜੀਆਂ ਮੌਕੇ ਦੀਆਂ ਸਰਕਾਰਾਂ ਉਹ ਨਿਰੰਕਾਰੀ ਗੁਰਬਚਨੇ ਦੀਆਂ ਪਿੱਠ ਥਾਪੜ ਰਹੀਆਂ ਨੇ। ਉਹਨੇ ਫਿਰ ਆਪਣਾ ਸੰਮੇਲਨ ਆਰੰਭ ਕਰ ਦਿੱਤਾ, ਕਿਉਂਕਿ ਸਾਰੇ ਆਪਣੇ ਹੱਥ ਖੜੇ ਕਰ ਗਏ ਤੇ ਸੰਤ ਜਰਨੈਲ ਸਿੰਘ ਜੀ ਕਹਿਣ ਲੱਗੇ ਅਸੀਂ ਹੋਣ ਨਹੀਂ ਦੇਣਾ, ਇਹ ਅਸੀਂ ਰੋਕਣਾ ਹੀ ਹੈ। ਸੰਤ ਕਹਿੰਦੇ ਅਸੀਂ ਜਾਵਾਂਗੇ, ਨਾਲ ਦੇ ਸਿੰਘ ਕਹਿੰਦੇ ਨਹੀਂ ਤੁਸੀਂ ਨਹੀਂ ਜਾਣਾ, ਅਜੇ ਤੁਹਾਡੀ ਬੜੀ ਲੋੜ ਹੈ, ਅਸੀਂ ਜਾਂਦੇ ਹਾਂ। ਪੰਜ ਪੰਜ ਸਿੰਘ ਗਏ, ਜਦੋਂ ਸਿੰਘ ਉੱਥੇ ਪਹੁੰਚੇ ਪਹਿਲਾਂ ਸਲਾਹ ਮਸ਼ਵਰਾ ਰੋਕਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਬਿਲਕੁਲ ਪਰਵਾਹ ਨਹੀਂ ਕੀਤੀ। 13 ਸਿੰਘਾਂ ਦਾ ਜਥਾ ਗਿਆ ਭਾਈ ਫੌਜਾ ਸਿੰਘ ਜੀ ਦੀ ਅਗਵਾਈ ਦੇ ਹੇਠ, ਪਰ ਉਹਨਾਂ ਨੇ ਪਹਿਲਾਂ ਪੂਰੀ ਤਿਆਰੀ ਕਰਕੇ ਰੱਖੀ ਹੋਈ ਸੀ ਵੀ ਪਹਿਲਾਂ ਪੰਜ ਪੰਜ ਆਏ ਨੇ ਰੋਕਣ, ਪਰ ਇਹ ਹੁਣ ਫਿਰ ਆਉਣਗੇ। ਪਰ ਉਹ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਸ਼ਾਂਤ ਤਰੀਕੇ ਦੇ ਨਾਲ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਹੋਇਆਂ ਜਦੋਂ 13 ਸਿੰਘ ਉੱਥੇ ਪਹੁੰਚਦੇ ਨੇ, ਉਹਨਾਂ ਤਿਆਰੀ ਪਹਿਲਾਂ ਕੀਤੀ ਸੀ ਤੇ ਉਹਨਾਂ ਨੇ ਅੱਗੋਂ ਗੋਲੀਆਂ ਦਾ ਮੀਂਹ ਵਰਾ ਦਿੱਤਾ ਤੇ 13 ਸਿੰਘਾਂ ਦੀ ਸ਼ਹਾਦਤ ਹੋਈ। ਇੱਥੇ ਸੰਤ ਜਰਨੈਲ ਸਿੰਘ ਜੀ ਸਨ, ਉਹ ਕਹਿਣ ਲੱਗੇ ਨਹੀਂ, ਅਸੀਂ 13 ਸਿੰਘਾਂ ਦੀ ਸ਼ਹੀਦੀ ਦਾ ਇਹਨਾਂ ਤੋਂ ਬਦਲਾ ਲੈਣਾ ਹੀ ਲੈਣਾ, ਜੋ ਮਰਜ਼ੀ ਹੋ ਜਾਏ, ਤੇ ਇਹਨਾਂ ਦਾ ਸੰਮੇਲਨ ਵੀ ਨਹੀਂ ਹੋਣ ਦੇਣਾ। ਨਿਰੰਕਾਰੀ ਗੁਰਬਚਨੇ ਨੂੰ ਗੱਡੀ ਦੇ ਵਿੱਚ ਬਿਠਾ ਕੇ, ਕਿੱਥੇ ਦਿੱਲੀ ਹੈ ਤੇ ਕਿੱਥੇ ਅੰਮ੍ਰਿਤਸਰ ਹੈ, ਕੌਣ ਛੱਡ ਕੇ ਆਇਆ ਸੀ ਭਲਾ, ਹੁਣ ਖਾਲੀ ਥਾਂ ਤੁਸੀਂ ਭਰ ਦਿਓ, ਕੈਮਰਾ ਮੇਰੇ ਵੱਲ ਹੀ ਹੈ, ਤੇ ਤੁਸੀਂ ਵੇਖੋ ਵੀ ਉਹ ਗੱਡੀ ਦੇ ਵਿੱਚ ਬਿਠਾ ਕੇ ਦਿੱਲੀ ਲੈ ਕੇ ਗਏ, ਰਾਤੋ ਰਾਤ ਹੀ ਦਿੱਲੀ ਪਹੁੰਚਾ ਦਿੱਤਾ। ਜਿਹੜਾ ਕੇਸ ਚੱਲ ਰਿਹਾ ਸੀ, ਸਾਰੇ ਸੱਜਣ ਬੈਠੇ ਨੇ ਇੱਥੇ ਪੜ੍ਹੇ ਲਿਖੇ, ਜਿਹੜਾ ਕੇਸ ਚੱਲ ਰਿਹਾ ਸੀ ਹਰਿਆਣੇ ਕਰਨਾਲ, ਉਹਨੂੰ ਵੀ ਤਬਦੀਲ, ਪੰਜਾਬ ਦੇ ਵਿੱਚ ਚੱਲਦਾ ਸੀ ਉਹਨੂੰ ਹਰਿਆਣੇ ਕਰਨਾਲ ਵੀ ਤਬਦੀਲ ਕਰਕੇ ਉਦੋਂ ਬਾਅਦ ਸਾਰਾ ਹੀ ਰਫਾ ਦਫਾ ਕਰ ਦਿੱਤਾ ਗਿਆ। ਔਰ ਨਾਲ ਦੇ ਜਿਹੜੇ ਸਨ ਇਹਦੇ ਚੇਲੇ ਚਪਾਟੜੇ, ਉਹ ਜ਼ਿਆਦਾ ਬੁੜਕਦੇ ਹੁੰਦੇ ਤੇ ਉਹ ਇਹ ਗੱਲ ਉਹਨਾਂ ਨੇ ਹਰ ਇੱਕ ਨੂੰ ਕਹੀ, ਵੇਖੋ ਸਾਡੇ ਗੁਰੂ ਦੀ ਵਡਿਆਈ, ਕਿਉਂਕਿ ਇਹਨੇ ਪੰਜ ਪਿਆਰਿਆਂ ਦੀ ਜਗ੍ਹਾ 7 ਸਤਾਰੇ ਵੀ ਸਾਜੇ ਸਨ। ਹੁਣ ਜੇ ਜੂਨ 1984 ਦਾ ਜ਼ਿਕਰ ਕਰਨਾ ਤੇ ਫਿਰ ਇਹ ਸਾਰਾ ਕੁਝ ਤੁਹਾਨੂੰ ਕਰਨਾ ਹੀ ਪਏਗਾ, ਤੁਹਾਨੂੰ ਦੱਸਣਾ ਪਏਗਾ। ਔਰ ਜਿਹੜੀ ਹੁਣ ਪੀੜ੍ਹੀ, ਅੱਜ ਦੀ ਨੌਜਵਾਨ ਪੀੜ੍ਹੀ ਹੈ, ਪੜ੍ਹਨ ਵੱਲ ਆਪਣਾ ਭਾਵੇਂ ਧਿਆਨ ਇੰਨਾ ਨਹੀਂ, ਪਰ ਸੰਗਤ ਵਿੱਚੋਂ ਬੜਾ ਕੁਝ ਮਿਲਦਾ ਹੈ। 7 ਸਤਾਰੇ ਵੀ ਇਹਨੇ ਸਾਜੇ, ਬਕਾਇਦਾ ਬਹੁਤ ਕੁਝ ਇਹਨੇ ਕੀਤਾ। ਆਪਣਾ ਇੱਕ ਇਹਨੇ ਗ੍ਰੰਥ ਵੀ ਤਿਆਰ ਕੀਤਾ ਸੀ ਕੂੜ ਪ੍ਰਚਾਰ ਦਾ, ਉਹਦੇ ਵਿੱਚ ਇਹਨੇ ਬੜਾ ਕੁਝ ਸਿੱਖਾਂ ਦੇ ਪ੍ਰਤੀ ਬੜੀ ਭੱਦੀ ਸ਼ਬਦਾਵਲੀ ਇਹਨੇ ਵਰਤੀ। ਖੈਰ ਸੰਤ ਜਰਨੈਲ ਸਿੰਘ ਜੀ ਨੇ ਸਭ ਤੋਂ ਵੱਧ ਫਿਰ ਸਿੱਖੀ ਦਾ ਪ੍ਰਚਾਰ, ਅੰਮ੍ਰਿਤ ਸੰਚਾਰ ਘਰ ਘਰ ਕਰਨਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਗੁਰੂ ਡੰਮ ਨੂੰ ਜੇ ਠੱਲ ਪਾਉਣੀ ਹੈ ਤੇ ਫਿਰ ਗੁਰੂ ਨਾਲ ਜੁੜਨਾ ਪਏਗਾ, ਗੁਰੂ ਨਾਲ ਜੁੜਨਾ ਪਏਗਾ। ਨਿਰੰਕਾਰੀ ਗੁਰਬਚਨਾਂ ਤੇ ਬਚ ਕੇ ਨਿਕਲ ਗਿਆ। ਚਲੋ ਕਰਨਾਲ ਅਦਾਲਤ ਵਿੱਚੋਂ, ਹਿੰਦੁਸਤਾਨ ਦੇ ਕਾਨੂੰਨ ਅਦਾਲਤ ਦੇ ਵਿੱਚੋਂ ਤੇ ਗੁਰਬਚਨਾਂ ਆਜ਼ਾਦ ਹੋ ਗਿਆ, ਪਰ ਕਹਿੰਦੇ ਅਜੇ ਸਿੱਖਾਂ ਦੀ ਅਦਾਲਤ ਨੇ ਇਹਨੂੰ ਆਜ਼ਾਦ ਨਹੀਂ ਸੀ ਕੀਤਾ, ਅਜੇ ਸਿੱਖਾਂ ਨੇ ਇਹਨੂੰ ਬਰੀ ਨਹੀਂ ਸੀ ਕੀਤਾ, ਉਹ ਅਜੇ ਬਰੀ ਕਰਨਾ ਬਾਕੀ ਸੀ। ਤੇ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਿੰਘ ਸਾਹਿਬ ਅਜੇ ਜਿਉਂਦੇ ਨੇ ਤੇ ਭਾਈ ਕਾਬਲ ਸਿੰਘ ਜੀ, ਇਹਨਾਂ ਦੀ ਡਿਊਟੀ ਫਿਰ ਸੰਤਾਂ ਵੱਲੋਂ ਲੱਗੀ ਤੇ ਫਿਰ ਉਸ ਨਿਰੰਕਾਰੀ ਗੁਰਬਚਨੇ ਨੂੰ ਸੋਧਾ ਲਾਇਆ ਗਿਆ। ਗੁਰਦੇਵ ਦਾ ਬਚਨ ਹੈ, ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਦੰਡ ਦਿਓਏ। ਨਾਲੋ ਨਾਲ ਆਪਾਂ ਚੱਲੀਏ ਕੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਾਂ ਸਿਰਫ ਇਸ ਇੰਨਾ ਹੀ ਵਰਤਦੇ ਰਵਾਂਗੇ, ਮਹਾਰਾਜ ਪੁੱਤਰ ਦਿਓ, ਮਹਾਰਾਜ ਧੀ ਦਿਓ। ਧੀ ਤਾਂ ਵੈਸੇ ਮੰਗਦੇ ਨਹੀਂ ਆਪਾਂ ਗੁਰੂ ਗ੍ਰੰਥ ਸਾਹਿਬ ਤੋਂ, ਬਿਲਕੁਲ ਨਹੀਂ ਮੰਗਦੇ, ਕਦੀ ਨਹੀਂ ਮੰਗਦੇ ਆਪਾਂ, ਆਪਾਂ ਤੇ ਪੁੱਤਰੀ ਮੰਗਦੇ ਹਾਂ, ਗੁਰੂ ਤੋਂ ਵੀ ਪੁੱਤਰੀ ਮੰਗਦੇ ਹਾਂ ਤੇ ਬਾਬਿਆਂ ਤੋਂ ਵੀ ਪੁੱਤਰੀ ਮੰਗਦੇ ਹਾਂ। ਜਿਹਨੂੰ ਮਰਜ਼ੀ ਪੁੱਛ ਲਓ, ਬਾਬਾ ਜੀ ਨੇ ਬਚਨ ਕੀਤਾ, ਸਾਡੇ ਘਰ ਪੁੱਤ ਦਾ ਜਨਮ ਹੋਇਆ, ਬਾਬਾ ਜੀ ਨੇ ਬਚਨ ਕੀਤਾ। ਮੈਂ ਉਹ ਪਖੰਡੀਆਂ ਦੀ ਗੱਲ ਕਰ ਰਿਹਾ, ਮੈਂ ਪਹਿਲਾਂ ਤੁਹਾਨੂੰ ਬੇਨਤੀ ਕਰ ਚੁੱਕਿਆ, ਬਾਬਿਆਂ ਪਤਾ ਨਹੀਂ ਕਿਹੜੀਆਂ ਏਜੰਸੀਆਂ ਖੋਲੀਆਂ ਹੋਈਆਂ ਵੀ ਸਿੱਧੇ ਪੁੱਤਰੀ ਵੰਡਦੇ ਆ, ਧੀਆਂ ਤੇ ਇਹਨਾਂ ਕੋਲ ਹੈ ਹੀ ਕੋਈ ਨਹੀਂ। ਪਰ ਸੰਤ ਬਾਬਾ ਜਰਨੈਲ ਸਿੰਘ ਜੀ ਉਹਨਾਂ ਨੇ ਉਸੇ ਸਮੇਂ ਸਾਰੀ ਤਿਆਰੀ ਕੀਤੀ ਤੇ ਭਾਈ ਕਾਬਲ ਸਿੰਘ ਅਤੇ ਭਾਈ ਰਣਜੀਤ ਸਿੰਘ ਜੀ ਨੇ ਸੋਧਾ ਲਾ ਦਿੱਤਾ ਨਿਰੰਕਾਰੀ ਗੁਰਬਚਨੇ ਨੂੰ। ਇੱਥੋਂ ਫਿਰ ਪੰਜਾਬ ਦੇ ਕਾਲੇ ਦਿਨ ਸ਼ੁਰੂ ਹੋ ਗਏ, ਕਾਲਾ ਦੌਰ ਸ਼ੁਰੂ ਹੋ ਗਿਆ। ਫਿਰ ਪੰਜਾਬ ਦੀ ਧਰਤੀ ਤੇ ਬੇਗੁਨਾਹ ਜਿਹੜੇ ਬੱਚੇ ਨੇ ਉਹਨਾਂ ਨੂੰ ਚੁੱਕਣਾ ਸ਼ੁਰੂ ਕੀਤਾ।
ਉਹਨਾਂ ਦੀਆਂ ਧੀਆਂ ਬੱਚੀਆਂ ਭੈਣਾਂ ਦੀ ਬੇਪਤੀ ਸ਼ੁਰੂ ਕਰ ਦਿੱਤੀ ਗਈ। ਬੜੇ ਨਾਮ ਦਿੱਤੇ ਗਏ ਇਸ ਸਾਰੇ ਦੌਰ ਨੂੰ। ਕਾਲਾ ਥੰਡਰ ਵੀ ਦਿੱਤਾ ਗਿਆ, ਬਲੈਕ ਵੀ ਦਿੱਤਾ ਗਿਆ, ਸਾਕਾ ਨੀਲਾ ਤਾਰਾ, ਪਤਾ ਨਹੀਂ ਕਿਹੜੇ ਕਿਹੜੇ ਨਾਮ ਦਿੱਤੇ ਗਏ। ਹੁਣ ਤੁਸੀਂ ਆਪਣੇ ਆਪ ਹੀ ਸੋਚੋ, ਮਹਿਸੂਸ ਕਰੋ ਨਾਲੋ ਨਾਲ, ਸਾਡੀ ਭੈਣ ਦੇ ਨਾਲ ਕੋਈ ਜ਼ੁਲਮ ਕਰੇ ਤੁਸੀਂ ਬਰਦਾਸ਼ਤ ਕਰ ਲੋਗੇ? ਤੁਹਾਡੀ ਧੀ ਨੂੰ ਘਰੋਂ ਕੋਈ ਚੁੱਕ ਕੇ ਲੈ ਜੇ, ਮਾਤਾ ਨੂੰ ਲੈ ਜੇ। ਹਥਿਆਰ ਉਹਨਾਂ ਚੁੱਕੇ ਨਹੀਂ ਸੀ, ਹਥਿਆਰ ਚੁੱਕਣ ਦੇ ਲਈ ਮਜਬੂਰ ਕਰ ਦਿੱਤਾ ਗਿਆ ਸੀ। ਇਹ ਸੰਘਰਸ਼ ਬਈ, ਸਾਰੇ ਸੰਘਰਸ਼ ਫਿਰ ਆਰੰਭ ਹੋ ਗਏ ਨੇ। ਧਰਮ ਯੁੱਧ ਮੋਰਚਾ ਸ਼ੁਰੂ ਹੋਇਆ 1982 ਵਿੱਚ, 83 ਵਿੱਚ ਫਿਰ ਸਿੰਘ ਸ਼ਹੀਦੀਆਂ ਦਿੰਦੇ, ਗ੍ਰਿਫਤਾਰੀਆਂ ਦਿੰਦੇ। ਲੌਂਗੋਵਾਲ ਪਹਿਲੋਂ ਨਾਲ ਨਾਲ ਚੱਲਦਾ ਰਿਹਾ, ਠੀਕ ਸੀ, ਪਰ ਸਮਾਂ ਤਾੜ ਕੇ ਉਹ ਵੀ ਬਦਲ ਗਿਆ। ਉਹ ਤੁਹਾਨੂੰ ਸਾਰਿਆਂ ਨੂੰ ਪਤਾ, ਰਾਜੀਵ ਸਮਝੌਤਾ ਵੀ ਹੋਇਆ ਸਿੱਖਾਂ ਨੇ। ਗਿਆਨੀ ਸੰਤ ਸਿੰਘ ਮਸਕੀਰ ਨੂੰ ਸੁਣੋ, ਕਹਿੰਦੇ ਪੰਜਾਬ ਦੇ ਨੌਜਵਾਨ ਇਹਦੇ ਦੁਆਲੇ ਹੋ ਗਏ ਸਨ ਕਿ ਤੂੰ ਰਾਜੀਵ ਸਮਝੌਤਾ ਕਰਕੇ ਆਇਆ, ਤੂੰ ਠੀਕ ਨਹੀਂ ਕੀਤਾ। ਪਰ ਅੱਗੋਂ ਪੱਲਾ ਝਾੜਦਿਆਂ ਨੇ ਆਖਿਆ, ਮੈਂ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਕੀਤਾ ਹੈ। ਉਹ ਕਹਿਣ ਲੱਗੇ, ਨਹੀਂ, ਇਹ ਤੁਸੀਂ ਆਪਣੇ ਬਚਾ ਲਈ ਕੀਤਾ, ਤੇ ਤੁਹਾਨੂੰ ਪਤਾ ਫਿਰ ਬਾਅਦ ਵਿੱਚ ਜੋ ਕੁਝ ਹੋਇਆ। ਫਿਰ ਭਾਵੇਂ ਸਰਕਾਰੀ ਅਦਾਲਤਾਂ, ਬਾਹਰਲੇ ਕਾਨੂੰਨ ਤੁਹਾਨੂੰ ਭਾਵੇਂ ਬਖਸ਼ ਦੇਣ, ਗੁਰੂ ਦੀ ਅਦਾਲਤ ਤੁਹਾਨੂੰ ਕਦੇ ਨਹੀਂ ਬਖਸ਼ਦੀ। ਇਹਦੀ ਸਜ਼ਾ ਤੁਹਾਨੂੰ ਮਿਲਣੀ ਮਿਲਣੀ ਜੇ ਤੁਹਾਨੂੰ ਆਪਣੀ ਰੱਬੀ ਬਾਣੀ ਗੁਰਬਾਣੀ ਤੇ ਭਰੋਸਾ ਹੈ। ਹੋਰ ਬੇਨਤੀ ਕਰਦੇ ਹਾਂ। ਹੁਣ ਇੱਥੋਂ ਪੰਜਾਬ ਦੇ ਕਾਲੇ ਦਿਨ ਸ਼ੁਰੂ ਹੋ ਗਏ, ਤੇ ਇੱਧਰੋਂ ਫਿਰ ਇੰਦਰਾ ਗਾਂਧੀ ਨੇ ਦੇਖਿਆ, ਕੁਲਦੀਪ ਜਿਹੜਾ ਬਰਾੜ ਹੈ ਨਾ, ਇਹ ਵੀ ਆਪਣੀ ਬੁੱਕ ਦੇ ਵਿੱਚ ਸਾਕਾ ਨੀਲਾ ਤਾਰਾ ਕਦੀ ਪੜ੍ਹਿਓ, ਬੈਨ ਹੈ ਵੈਸੇ, ਡਾਊਨਲੋਡ ਹੋ ਸਕਦੀ ਹੈ ਸਿੱਖ ਨੈੱਟ ਤੋਂ। ਕਹਿੰਦੇ ਕੁਲਦੀਪ ਬਰਾੜ ਵੀ ਇਹ ਗੱਲ ਲਿਖਦਾ ਹੈ। ਸਾਰਿਆਂ ਨੇ ਆਪੋ ਆਪਣੇ ਹੱਥ ਖੜੇ ਕਰ ਦਿੱਤੇ। DSP ਗੁਰਦੇਵ ਸੀ ਅੰਮ੍ਰਿਤਸਰ ਦੀ ਧਰਤੀ ਤੇ, ਉਹਨੂੰ ਆਖਿਆ ਵੀ ਤੂੰ ਤਿਆਰੀ ਕਰ ਹਮਲੇ ਦੀ। ਕਹਿੰਦਾ, ਨਹੀਂ, ਮੈਂ ਕੁਰਬਾਨ ਜਾਨਾ ਇਹੋ ਜਿਹੇ ਆਫਿਸਰਾਂ ਤੋਂ। ਪੰਜਾਬ ਦੇ ਵਿੱਚ ਬਹੁਤ ਪੁਲਿਸ ਵਿੱਚ ਵੀ ਸਨ, ਫੌਜ ਵਿੱਚ ਵੀ ਸਨ, ਜਿਨ੍ਹਾਂ ਦੀ ਜ਼ਮੀਰ ਨੇ ਆਗਿਆ ਨਹੀਂ ਦਿੱਤੀ। ਉਹ ਕਹਿੰਦੇ, ਨਹੀਂ, ਅਸੀਂ ਹਰਿਮੰਦਰ ਸਾਹਿਬ ਦੇ ਉੱਪਰ ਐਸਾ ਸੋਚ ਵੀ ਨਹੀਂ ਸਕਦੇ, ਕਰਨਾ ਤੇ ਬਹੁਤ ਦੂਰ ਦੀ ਗੱਲ ਹੈ। ਇਹ ਤੇ ਸਿੱਖਾਂ ਦੀ ਮੁਕੱਦਸ ਜਗ੍ਹਾ ਹੈ, ਹਰ ਇੱਕ ਦੀ ਅਖੱਤਰੀ ਬ੍ਰਹਿਮਣ ਸੂਦ ਵੈਸ, ਉਪਦੇਸ਼ ਚੋ ਵਰਨਾ ਕੋ ਸਾਂਝਾ। DSP ਗੁਰਦੇਵ ਉਹ ਇਨਕਾਰੀ ਹੋ ਗਿਆ। ਉਸ ਤੋਂ ਬਾਅਦ ਇੱਕ ਹੋਰ ਉੱਥੇ ਤਾਇਨਾਤ ਕੀਤਾ ਗਿਆ, ਮੈਨੂੰ ਨਾਮ ਵਿਸਰ ਗਿਆ, ਜਰਨਲ ਜਿਹੜਾ, ਹਾਂ, ਰਮੇਸ਼ ਇੰਦਰ ਸਿੰਘ, ਕੁਲਜੀਤ ਸਿੰਘ ਨਿੱਜਰ, ਇਹਨਾਂ ਨੇ, ਧੰਨਵਾਦ ਇਹਨਾਂ ਦਾ, ਉਹਨੂੰ ਫਿਰ ਤਾਇਨਾਤ ਕੀਤਾ ਗਿਆ। ਗੁਰਦੇਵ ਸਿੰਘ ਕਹਿੰਦਾ ਵੀ ਮੈਂ ਤੇ ਇਹ ਨਹੀਂ ਕਰ ਸਕਦਾ। ਰਮੇਸ਼ ਇੰਦਰ ਸਿੰਘ, ਉਹਦੀ ਤਿਆਰੀ ਹੋ ਗਈ ਪੂਰੀ। ਉਸ ਤੋਂ ਬਾਅਦ ਜਰਨਲ ਕੁਲਦੀਪ ਹੈ, ਜਰਨਲ ਜਿਹੜਾ ਵੈਦਿਆ ਹੈ, ਜਿਹਨੂੰ ਬਾਅਦ ਵਿੱਚ ਸੋਧਾ ਵੀ ਲਾਇਆ ਗਿਆ ਪੂਨੇ ਦੀ ਧਰਤੀ ਤੇ, ਸਾਡੇ ਉਹਨਾਂ ਮਹਾਨ ਸੂਰਬੀਰ ਯੋਧਿਆਂ ਤੋਂ। ਵਾਰੇ ਕੁਰਬਾਨ ਜਾਈਏ, ਕੈਸੇ ਸਿੱਖ ਸਨ। ਅੱਜ ਆਪਾਂ ਜੇ ਮਾਣ ਦੇ ਨਾਲ ਆਹ ਦਿਨ ਮਨਾ ਰਹੇ ਨਾ, ਤੀਸਰਾ ਘੱਲੂਘਾਰਾ, ਇਹ ਬੜੀ ਸਾਡੇ ਲਈ, ਚਲੋ ਜਿੱਥੇ ਇੱਕ ਰੋਸਮਈ ਤੇ ਹੈ ਹੀ ਹੈ, ਰੋਸ ਤਾਂ ਹੈ ਹੀ ਸਾਨੂੰ, ਇੱਕ ਦਰਦਨਾਕ ਤੇ ਹੈ ਹੀ ਕਹਾਣੀ, ਪਰ ਮਾਣ ਸਾਨੂੰ ਇਸ ਗੱਲ ਦਾ ਕਿ ਉਹਨਾਂ ਯੋਧਿਆਂ ਨੇ ਕੌਮ ਦੀ ਡਿੱਗੀ ਹੋਈ ਜਿਹੜੀ ਪੱਗ ਸੀ ਉਹਨੂੰ ਦੁਬਾਰਾ ਸਿਰ ਤੇ ਰੱਖਿਆ, ਭਾਵ ਕੌਮ ਦਾ ਫਿਰ ਦੁਬਾਰਾ ਸਿਰ ਮਾਣ ਦੇ ਨਾਲ ਉੱਚਾ ਕੀਤਾ। ਅੱਗੇ ਮੈਂ ਫਿਰ ਬੇਨਤੀ ਕਰਾਂ, ਕੁਲਦੀਪ ਬਰਾੜ ਕਹਿੰਦਾ ਵੀ ਅਸੀਂ 6 ਮਹੀਨੇ ਲਗਭਗ ਹਿਮਾਚਲ ਦੀ ਧਰਤੀ ਤੇ ਚਕਰਾਤੇ ਦੀਆਂ ਪਹਾੜੀਆਂ ਜਾਂ ਕੋਈ ਨਗਰ ਕਸਬਾ ਜਾਪਦਾ, ਉੱਥੇ 6 ਮਹੀਨੇ ਲਗਾਤਾਰ ਹਰਿਮੰਦਰ ਸਾਹਿਬ ਦਾ ਇੱਕ ਮਾਡਲ ਤਿਆਰ ਕੀਤਾ ਗਿਆ, ਪੂਰੀ ਉਹਦੇ ਉੱਪਰ ਸਰਚ ਕੀਤੀ, ਕਿਵੇਂ ਹਮਲਾ ਕਰਨਾ, ਕਿੱਧਰੋਂ ਟੈਂਕ ਵਾੜਨੇ, ਜਿਹੜੇ 4 ਦਰਵਾਜ਼ੇ, ਕਿਵੇਂ ਕਿਵੇਂ ਸਾਰਾ ਕੁਝ ਕਰਨਾ ਹੈ, ਪੂਰੀ ਐਨ ਤਿਆਰੀ, 6 ਮਹੀਨੇ ਬਕਾਇਦਾ। ਸਾਰਿਆਂ ਨੇ ਸੈਨ ਕੀਤੇ, ਜਰਨਲ ਵੈਦਿਆ ਵੀ ਹੈ, ਕੁਲਦੀਪ ਬਰਾੜ ਵੀ ਹੈ, ਇੰਦਰਾ ਗਾਂਧੀ ਵੀ ਹੈ, ਤੇ ਬਾਕੀ ਆਪਣਾ ਵੀ ਹੈ, ਬਾਬਾ ਬੋੜ ਆਖੋ ਸਤਨਾਮ, ਚਲੋ ਹੁਣ ਤੇ ਨਹੀਂ ਰਿਹਾ, ਮਹਾਰਾਜ ਕਿਰਪਾ ਕਰੇ। ਇਹਨਾਂ ਸਾਰਿਆਂ ਨੇ ਮਿਲੀ ਭੁਗਤ ਦੇ ਨਾਲ ਵੀ ਛੇਤੀ ਕਰੋ, ਭਿੰਡਰਾਂ ਵਾਲੇ ਨੂੰ ਨਾਨਕ ਨਿਵਾਸ ਦੇ ਵਿੱਚੋਂ, ਹਰਿਮੰਦਰ ਸਾਹਿਬ ਵਿੱਚੋਂ ਕੱਢ ਦਿਓ, ਜਿੰਨਾ ਚਿਰ ਇਹ ਆ ਸਾਡੀ ਕੋਈ ਪੇਸ਼ ਨਹੀਂ ਜਾਂਦੀ, ਕੋਈ ਪੇਸ਼ ਨਹੀਂ ਜਾ ਰਹੀ, ਇਹਨਾਂ ਨੂੰ ਕੱਢੋ, ਜੋ ਮਰਜ਼ੀ ਕਰੋ, ਹਮਲਾ ਕਰੋ, ਜਿੱਦਾਂ ਮਰਜ਼ੀ ਕਰੋ। ਅਸਲ ਦੇ ਵਿੱਚ ਅੱਗੋਂ ਪਿੱਛੋਂ ਵੀ ਹਮਲਾ ਹੋ ਸਕਦਾ ਸੀ, ਬਿਲਕੁਲ ਜਿੱਦਾਂ ਅਬਦਾਲੀ ਦੁਰਾਨੀ ਵਰਗਿਆਂ ਨੇ, ਉਹ ਮਨੀ ਸਿੰਘ ਜੀ ਵਾਲਾ ਇਤਿਹਾਸ ਤੁਸੀਂ ਸੁਣਿਆ, ਇਹਨਾਂ ਨੇ ਵੀ ਫਿਰ ਇਤਿਹਾਸਕ ਸ਼ਹੀਦੀ ਦਿਹਾੜਾ ਚੁਣਿਆ। ਕਹਿੰਦੇ ਸ਼ਹੀਦਾਂ ਦੇ ਦਿਨ ਮਨਾਉਣ ਆ ਰਹੇ ਨੇ, ਬਚ ਕੇ ਇੱਕ ਨਾ ਜਾਵੇ ਸਾਰਿਆਂ ਨੂੰ ਸ਼ਹੀਦ ਕਰਾਂਗੇ, ਭਾਵ ਸਾਰਿਆਂ ਨੂੰ ਮਾਰਾਂਗੇ। ਤੇ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ, ਸ਼ਹੀਦੀ ਦਿਹਾੜਾ ਹੀ ਚੁਣਿਆ ਗਿਆ। ਇੱਕ ਤੇ ਸ਼ਹੀਦੀ ਦਿਹਾੜਾ,
ਤੇ ਇੱਕ ਜੂਨ ਦਾ ਮਹੀਨਾ ਤੇ ਅੱਤ ਦੀ ਗਰਮੀ ਹੈ ਤੇ ਤੁਹਾਨੂੰ ਪਤਾ ਪੰਜਾਬ ਵਿੱਚ ਗਰਮੀ ਕਿੰਨੀ ਪੈਂਦੀ ਹੈ। ਹੁਣ ਕਿਸੇ ਨੂੰ ਇਹ ਯਾਦ ਚੇਤੇ ਵੀ ਨਹੀਂ ਸੀ ਕਿ ਏਦਾਂ ਹੋਣਾ ਹੈ, ਕਿਸੇ ਨੂੰ ਕੁਛ ਨਹੀਂ ਸੀ ਪਤਾ। ਸਾਰੇ ਆਪਣੀਆਂ ਭਾਵਨਾਵਾਂ ਨੂੰ ਲੈ ਕੇ ਹਰਿਮੰਦਰ ਸਾਹਿਬ ਪਹੁੰਚੇ ਸਨ। ਇੱਕ ਜੂਨ ਨੂੰ ਤਕਰੀਬਨ, ਵੈਸੇ ਕੁਲਦੀਪ ਬਰਾੜ ਤੇ 6 ਲੱਖ ਲਿਖਦਾ ਫੌਜ ਵੀ 3 ਲੱਖ ਅੰਦਰ ਆ ਗਈ, 3 ਲੱਖ ਸਾਰੇ ਪੰਜਾਬ ਦੇ ਵਿੱਚ ਆਲੇ ਦੁਆਲੇ ਕਹਿੰਦੇ ਤਾਇਨਾਤ ਕਰ ਦਿੱਤੀ ਗਈ। ਇੱਕ ਹੋਰ ਬੇਨਤੀ ਕਰਾਂ, ਬੜੇ ਬਾ ਕਮਾਲ ਦੇ ਬੋਲ ਇੱਕ ਹਜ਼ੂਰੀ ਰਾਗੀ ਭਾਈ ਮੁਖਤਿਆਰ ਸਿੰਘ ਜੀ ਮੁਖੀ ਨੇ, ਉਹ ਅਜੇ ਵੀ ਹਨ ਇੱਥੇ ਅਮਰੀਕਾ ਦੀ ਧਰਤੀ 'ਤੇ ਰਹਿੰਦੇ ਨੇ। ਮਸਤੂਆਣਾ ਸਾਹਿਬ ਆਏ ਸਨ, ਉਦੋਂ ਵੀ ਮਿਲੇ ਸਨ, ਇੱਥੇ ਵੀ ਕਿਸੇ ਸਮਾਗਮ 'ਤੇ ਉਹ ਆਏ ਸਨ। ਔਰ ਉਹ ਕਹਿੰਦੇ ਵੀ ਜਦੋਂ ਅਸੀਂ ਨਾ ਸੰਤਾਂ ਦੇ ਕੋਲ ਗਏ ਕਿ ਸੰਤ ਜੀ ਫੌਜ 'ਤੇ ਪੂਰੀ ਤਿਆਰੀ ਕਰੀ ਬੈਠੀ ਹੈ, ਅਤੇ ਮੁਖਤਿਆਰ ਸਿੰਘ ਮੁਖੀ ਇਹ ਲਿਖਦੇ ਨੇ ਆਪਣੀ ਲਿਖਤ ਦੇ ਵਿੱਚ, ਕਹਿਣ ਲੱਗੇ ਸੰਤ ਜੀ ਇਹਨਾਂ ਸਾਰੀ ਤਿਆਰੀ ਕਰ ਲਈ ਹੈ ਅਤੇ ਆਪਾਂ ਨੂੰ ਹੁਣ ਅੱਗੋਂ ਕੀ ਕਰਨਾ ਚਾਹੀਦਾ। ਸੰਤ ਜੀ ਕਹਿੰਦੇ ਵੀ ਗੁਰਬਾਣੀ ਤੁਸੀਂ ਰੋਜ਼ ਪੜ੍ਹਦੇ ਹੋ, ਤੁਸੀਂ ਗੁਰੂ ਕੇ ਕੀਰਤਨੀਏ ਜੇ। ਬਾਣੀ ਵਿੱਚ ਬਚਨ ਆਉਂਦਾ ਹੈ, ਜੋ ਤੋ ਪ੍ਰੇਮ ਖੇਲਣ ਕਾ ਚਾਓ। ਰਾਤ ਵੀ ਮੈਂ ਅਰਜ਼ ਕੀਤੀ ਸੀ, ਕਿਸੇ ਨੂੰ ਚਾਹ ਦੁਨਿਆਵੀ ਵਸਤੂਆਂ ਦਾ, ਚਾਹ ਹੁੰਦਾ ਨਵੇਂ ਘਰ ਦਾ, ਚਾਹ ਹੁੰਦਾ ਨਵੀਂ ਗੱਡੀ ਮੋਟਰ ਆਦਿ ਕੁਛ ਵੀ ਲਾ ਲਓ, ਛਕਣ ਛਕਾਉਣ ਦਾ, ਦੇਸ਼ਾਂ ਵਿਦੇਸ਼ਾਂ ਵਿੱਚ ਘੁੰਮਣ ਦਾ ਚਾਹ। ਪਰ ਗੁਰਮਤਿ ਦੇ ਵਿੱਚ ਜੇ ਚਾਹ ਤੇ ਗੁਰਬਾਣੀ ਕਹਿੰਦੀ ਉਹ ਹੈ ਮਰਨ ਦਾ। ਇੱਥੇ ਤੇ ਗੱਲ ਹੀ ਪਹਿਲਾਂ ਮਰਨ ਤੋਂ ਹੀ ਸ਼ੁਰੂ ਹੁੰਦੀ ਹੈ, ਖੁਸ਼ੀ ਦੀ ਗੱਲ ਇੱਥੇ ਬਾਅਦ ਵਿੱਚ ਹੈ। ਮਰਨ ਮੁਰਸਾ ਸੂਰਿਆ ਹੱਕ ਹੈ, ਪਹਿਲਾ ਮਰਨ ਕਬੂਲ, ਜੀਵਨ ਕੀ ਛੱਡਿਆਸ, ਕਿਆ ਜਾਣਾ ਕਿ ਉਹ ਮਰੇਂਗੇ ਕੈਸਾ ਮਰਨਾ ਹੋਏ। ਸੂਰਬੀਰ ਬਚਨ ਕੇ ਬਲੀ, ਮਰਨ ਮੁਣਸਾ ਸੂਰਿਆ ਹੱਕ ਹੈ। ਔਰ ਕਹਿੰਦੇ ਅੰਮ੍ਰਿਤ ਵੇਲਾ ਸੀ, 1 ਜੂਨ ਨੂੰ ਦੁਪਹਿਰ ਦਾ ਟਾਈਮ ਸਮਾਂ ਸੀ, ਥੋੜ੍ਹੀ ਥੋੜ੍ਹੀ ਗੋਲੀ, 1 ਜੂਨ ਨੂੰ ਥੋੜ੍ਹੀ ਥੋੜ੍ਹੀ ਗੋਲੀ ਚੱਲੀ ਹੈ। ਕਿਤੇ ਨਾ ਕਿਤੇ ਇਉਂ ਜਾਪਦਾ ਕਿ ਉਹ ਚੈੱਕ ਕਰਦੇ ਪਏ ਸਨ ਸਿੱਖਾਂ ਦੀਆਂ ਭਾਵਨਾਵਾਂ ਨੂੰ, ਜਾਂ ਅੰਦਰ ਇਹਨਾਂ ਦੇ ਕੋਲ ਕਿੰਨੇ ਕੁ ਜਾਣੇ ਨੇ। ਕੁਲਦੀਪ ਬਰਾੜ ਤੇ ਇਹ ਵੀ ਲਿਖਦਾ ਹੈ, ਕਹਿੰਦੇ ਅਸੀਂ ਆਪਣੇ ਤਕਰੀਬਨ, ਮੇਰੇ ਖਿਆਲ 'ਚ ਮੈਂ ਨਹੀਂ ਭੁੱਲਦਾ, 12 ਜਾਂ 24 ਫੌਜੀ ਅੰਦਰ ਭੇਜੇ ਸੰਤਾਂ ਕੋਲ ਕਿ ਜਾਓ ਉਹਨਾਂ ਨੂੰ ਇੱਕ ਪੈਕੇਜ ਦਿਓ ਜਾ ਕੇ ਕਿ ਤੁਹਾਡੇ ਲਈ ਅਸੀਂ ਆਹ ਸੁੱਖ ਸਹੂਲਤਾਂ ਦਿਆਂਗੇ, ਇਹਨਾਂ ਨੂੰ ਸੇਮ ਉਹੀ ਕਿ ਤੁਹਾਨੂੰ ਬਾਹਰਲੇ ਦੇਸ਼ਾਂ ਵਿੱਚ ਪੱਕੀਆਂ ਕਰ ਦਿਆਂਗੇ। ਕਹਿੰਦੇ ਉਹ 12 ਫੌਜੀ ਜਾਂ 24 ਫੌਜੀ ਜਿੰਨੇ ਵੀ ਗਏ ਸੰਤਾਂ ਦੇ ਕੋਲ, ਸੰਤਾਂ ਦੇ ਜਦੋਂ ਬਚਨ ਸੁਣੇ ਨਾ, ਸਪੀਚ ਉਹਨਾਂ ਨੇ ਸੁਣੀ, ਗੁਰਬਾਣੀ ਦੀ ਬੀਰ ਰਸ ਸਾਰਾ ਇਤਿਹਾਸ ਉਹਨਾਂ ਨੇ 4 ਮਿੰਟਾਂ ਵਿੱਚ ਦੁਹਰਾਤਾ ਹੋਣਾ ਕਿ ਤੁਸੀਂ ਸਿੱਖਾਂ ਦੇ ਘਰਾਂ ਵਿੱਚ ਜੰਮੇ ਹੋ, ਉਹ ਗੁਰੂ ਨੇ ਇਸ ਕੌਮ ਤੇ ਪੰਥ ਦੇ ਲਈ ਆਪਣਾ ਇੱਕ ਵੀ ਪਰਿਵਾਰਕ ਮੈਂਬਰ ਨਹੀਂ ਰੱਖਿਆ, ਤੇ ਤੁਸੀਂ ਆਹ ਗੰਨਾ ਤੇ ਤੋਪਾਂ ਲੈ ਕੇ ਆਇਓ, ਆਪਣੇ ਹਰਿਮੰਦਰ ਸਾਹਿਬ ਤੇ ਹਮਲਾ ਕਰੋਗੇ। ਜ਼ਮੀਰ ਜਗਾਉਣੀ ਹੁੰਦੀ ਹੈ ਨਾ, ਇੱਕ ਵਾਰੀ ਬੋਲਾਂ ਦੇ ਨਾਲ ਹੀ ਜ਼ਮੀਰ ਜਾਗਦੀ ਹੈ ਤੇ ਬੋਲਾਂ ਦੇ ਨਾਲ ਹੀ ਜ਼ਮੀਰ ਮਰ ਜਾਂਦੀ ਹੈ। ਕਹਿੰਦੇ ਉਹ ਜਿੰਨੇ ਫੌਜੀ ਅੰਦਰ ਗਏ ਨੇ, ਉਹ ਕੁਲਦੀਪ ਬਰਾੜ ਕਹਿੰਦਾ ਬਾਹਰ ਹੀ ਨਹੀਂ ਆਏ, ਜਿਹੜੀਆਂ ਉਹਨਾਂ ਬੰਦੂਕਾਂ ਗੰਨਾ ਦੇ ਮੂੰਹ ਹਰਿਮੰਦਰ ਸਾਹਿਬ ਵੱਲ ਕਰਨੇ ਸਨ, ਉਹਨਾਂ ਕਹਿੰਦੇ ਸਾਡੇ ਵੱਲ ਹੀ ਕਰਨੇ। ਇੰਨਾ ਬੋਲਾਂ ਦੇ ਵਿੱਚ ਉਹਨਾਂ ਦੇ ਬੀਰ ਰਸਨ, ਬੀਰ ਰਸੀ, ਕਿਉਂਕਿ ਗੁਰਬਾਣੀ ਦੇ ਮੁਤਾਬਕ ਪ੍ਰਭ ਜੀ ਬਸੈ ਸਾਧਕੀ ਰਸਨਾ, ਜਿਨ੍ਹਾਂ ਨੇ ਜੀਵਨ ਸਾਧਿਆ ਉਹਨਾਂ ਦੀ ਰਸਨਾ ਤੇ ਜ਼ਬਾਨ ਤੇ ਗੁਰੂ ਵੱਸਦਾ ਤੇ ਗੁਰੂ ਜੀਵਨ ਬਦਲ ਦਿੰਦਾ ਹੈ। ਪੂਰੀ ਤਿਆਰੀ ਹੋ ਚੁੱਕੀ ਹੈ 1 ਜੂਨ, ਤੇ ਆਪਾਂ ਵੇਖਦੇ ਹਾਂ ਵੀ ਜਨਰਲ ਸੁਵੇਗ ਸਿੰਘ ਕਿੰਨੀ ਵੱਡੀ ਕੁਰਬਾਨੀ ਹੈ ਉਸ ਮਹਾਨ ਯੋਧੇ ਦੀ, ਤੇ ਉਹਨੂੰ ਵੀ ਵੇਖੋ ਫੌਜ ਦੇ ਵਿੱਚੋਂ ਕਿੱਦਾਂ ਬੇਇੱਜ਼ਤ ਕਰਕੇ ਕੱਢਿਆ ਗਿਆ, ਇੱਕ ਦੋਸ਼ ਲਾ ਕੇ ਕੱਢਿਆ ਗਿਆ ਵੀ ਇੱਕ ਫੌਜੀ ਜੀਪ ਸੀ ਉਹਨੂੰ ਇਹਨਾਂ ਨੇ ਜੀ ਵੇਚ ਦਿੱਤਾ ਗਿਆ, ਕਿਉਂਕਿ ਕਿਰਦਾਰ ਖੁਸ਼ੀ ਜਦੋਂ ਕਿਸੇ ਦੀ ਕਰਨੀ ਹੁੰਦੀ ਹੈ ਤੇ ਤੁਹਾਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਹੈ। ਤਰ੍ਹਾਂ ਤਰ੍ਹਾਂ ਦੀਆਂ ਤੋਹਮਤਾਂ ਤੱਕ ਲਾਈਆਂ ਗਈਆਂ, ਔਰ ਪਾਕਿਸਤਾਨੀ 90,000 ਫੌਜ ਦੇ ਗੋਡੇ ਟਿਕਾਉਣ ਵਾਲਾ ਸੀ ਇਹ ਜਨਰਲ ਸੁਵੇਗ ਸਿੰਘ। ਪਰਮਵੀਰ ਚੱਕਰ ਦਾ ਅਵਾਰਡ ਇਹਨੂੰ ਮਿਲਣਾ ਸੀ ਤੇ ਮਿਲਣਾ ਵੀ ਚਾਹੀਦਾ ਸੀ, ਕਿਸੇ ਹੋਰ ਨੂੰ ਦੇ ਦਿੱਤਾ ਗਿਆ, ਪਰ ਚਲੋ ਭਾਰਤੀ ਫੌਜ ਨੇ ਜਾਂ ਸਰਕਾਰਾਂ ਨੇ ਤਾਂ ਇਹਨੂੰ ਕੁਝ ਨਹੀਂ ਦਿੱਤਾ। ਅਰਦਾਸ ਕੀਤੀ, ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਜਿਹੜੀਆਂ ਬਖਸ਼ਿਸ਼ਾਂ ਤੇਰੇ ਦਰ ਤੋਂ ਮਿਲ ਜਾਂਦੀਆਂ ਉਹਨਾਂ ਨੂੰ ਕੋਈ ਖੋਹ ਨਹੀਂ ਸਕਦਾ, ਉਹ ਰਹਿੰਦੀ ਦੁਨੀਆਂ ਤੱਕ ਰਹਿੰਦੀਆਂ ਨੇ। ਸੰਤਾਂ ਦੇ ਕੋਲ ਇਹ ਜਨਰਲ ਸੁਵੇਗ ਸਿੰਘ ਆਇਆ ਸੀ, ਤੇ ਜਿੰਨੀ ਵੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਰਮਾ ਦੇ ਵਿੱਚ 1-1 ਜਾਂ 2-2 ਫੁੱਟ ਤੇ ਅੰਦਰ ਖਾਤੇ, ਅੰਦਰ ਅੰਡਰਗਰਾਊਂਡ ਸਾਰੀ ਤਿਆਰੀ ਕਰ ਦਿੱਤੀ, ਮੋਰਚੇ ਬਣਾਏ ਸੀ ਧਰਤੀ ਵਿੱਚ,
ਤੇ ਕੁਲਦੀਪ ਬਰਾੜ ਕਹਿੰਦਾ ਇਹ ਜਿਹੜਾ ਜਰਨਲ ਸੁਵੇਗ ਸਿੰਘ ਹੈ ਇਹ ਮੇਰਾ ਵੀ ਗੁਰੂ ਹੈ, ਭਾਵ ਮੈਂ ਜਰਨਲ ਸੁਵੇਗ ਸਿੰਘ ਤੋਂ ਹੀ ਸਾਰੀ ਟ੍ਰੇਨਿੰਗ ਲਈ ਸੀ, ਸਾਰਾ ਕੁਝ ਇਹਦੇ ਤੋਂ।

ਸੁਬੇਗ ਸਿੰਘ ਨੇ ਕੀਤਾ। ਹਥਿਆਰ ਅੰਦਰ ਪਹੁੰਚ ਚੁੱਕੇ ਸਨ। ਸੰਤਾਂ ਨੂੰ ਪਤਾ ਸੀ ਕਿ ਏਦਾਂ ਹੋਏਗਾ। ਖੈਰ ਜਿਹੜੀ ਮੈਂ ਬੇਨਤੀ ਕਰਨੀ ਹੈ, ਔਰ ਕੁਲਦੀਪ ਬਰਾੜ ਕਹਿੰਦਾ ਵੀ ਅਸੀਂ ਫੌਜ ਆਲੇ ਦੁਆਲੇ ਪੂਰੀ ਤੈਨਾਤ ਕਰ ਦਿੱਤੀ। 1 ਜੂਨ ਆਈ ਥੋੜੀ ਥੋੜੀ ਗੋਲੀ, 2 ਜੂਨ, 3 ਜੂਨ, 4 ਜੂਨ ਨੂੰ ਅੰਮ੍ਰਿਤ ਵੇਲਾ। ਮੁਖਤਿਆਰ ਸਿੰਘ ਮੁਖੀ ਕਹਿੰਦੇ ਅੰਮ੍ਰਿਤ ਵੇਲੇ ਅਸੀਂ ਉਦੋਂ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ 4:30 ਵਜੇ ਅਜੇ ਪਹਿਲਾ ਛੱਕਾ ਹੀ ਲਾਇਆ ਸੀ। ਹਰ ਅੰਮ੍ਰਿਤ ਭਿੰਨੇ ਲੋਇਣਾ ਮਨ ਪ੍ਰੇਮ ਰਤਨਾ ਰਾਮ ਰਾਜੇ। 4:30 ਵਜੇ ਕਹਿੰਦੇ ਭਾਰਤੀ ਫੌਜ ਨੇ ਪਹਿਲਾ ਗੋਲਾ ਸ਼੍ਰੀ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਪਰ ਗੋਲੀਆਂ ਗੋਲੇ ਇਹ ਦਾਗਣੇ ਸ਼ੁਰੂ ਕਰ ਦਿੱਤੇ। ਕਹਿੰਦੇ ਅਸੀਂ ਆ ਗਏ, ਸੰਤਾਂ ਨੂੰ ਜਾ ਕੇ ਆਖਿਆ ਜੀ ਗੋਲਾਬਾਰੀ ਸ਼ੁਰੂ ਹੋ ਗਈ। ਇਹ ਉਹ ਬੰਦਾ ਹੈ ਜਿਹੜਾ ਅਜੇ ਜਿਉਂਦਾ ਹੈ। ਆ ਕੇ ਕਹਿੰਦਾ ਸੰਤ ਜੀ ਗੋਲਾਬਾਰੀ ਸ਼ੁਰੂ ਹੋ ਗਈ। ਸੰਤ ਕਹਿੰਦੇ ਕੀਰਤਨ ਬੰਦ ਕਰਕੇ ਆ ਗਏ ਆਸਾ ਦੀ ਵਾਰ ਦਾ। ਕਹਿੰਦੇ ਗੋਲੀਆਂ ਬੜੀਆਂ ਚੱਲ ਰਹੀਆਂ। ਕਹਿੰਦੇ ਪਤਾ ਤੁਹਾਨੂੰ, ਸਰਸਾ ਦੇ ਕਿਨਾਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਲੇ ਦੁਆਲਿਓਂ ਫੌਜ ਚੜ ਕੇ ਆਈ ਸੀ ਤੇ ਕੀਰਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਕਰਦੇ ਰਹੇ ਸਨ। ਕਹਿੰਦੇ ਜਦੋਂ ਇੰਨੇ ਬਚਨ ਕਹੇ ਅਸੀਂ ਦੁਬਾਰਾ ਫਿਰ ਕੀਰਤਨ ਆਰੰਭ ਕੀਤਾ। ਨਾਲ ਦੇ ਸਿੰਘਾਂ ਨੇ ਫੌਜ ਨੂੰ ਰੋਕਦੇ ਰਹੇ। 4:30 ਵਜੇ ਪਹਿਲਾ ਗੋਲਾ ਦਾਗਿਆ ਗਿਆ, ਗੋਲੀਬਾਰੀ ਸ਼ੁਰੂ ਹੋ ਗਈ। 5 ਜੂਨ ਆ ਗਈ, ਮੈਂ ਗੱਲ ਨੇੜੇ ਰੱਖਾਂ। 5 ਜੂਨ ਦੀ ਸ਼ਾਮ ਨੂੰ ਜਨਰਲ ਸੁਬੇਗ ਸਿੰਘ ਜੀ ਪਰਕਰਮਾ ਦੇ ਵਿੱਚ ਫੌਜ ਦੇ ਨਾਲ ਲੜ ਰਹੇ ਸਨ। ਲੜਦਿਆਂ ਲੜਦਿਆਂ ਇਹਨਾਂ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਾ ਸੀ ਸੰਤਾਂ ਦੇ ਕੋਲ, ਜਿੱਥੇ ਆਪਾਂ ਤੁਸੀਂ ਜਦੋਂ ਹਰਿਮੰਦਰ ਸਾਹਿਬ ਜਾਂਦੇ ਹੋ, ਹੁਣ ਤੇ ਲੋਕ ਧਿਆਨ ਦੇ ਨਾਲ ਕੋਈ ਟਾਵੇਂ ਟਾਵੇਂ ਨੇ ਜਾਂਦੇ ਨੇ, ਬਾਣੀ ਪੜ੍ਹਦੇ ਹੈ, ਗੁਰੂ ਦੀ ਸੇਵਾ ਕਰਦੇ ਆ, ਭਾਂਡੇ ਬਰਤਨ ਮਾਂਜਦੇ ਨੇ। ਚਲੋ ਮੈਂ ਕੁਝ ਕੁ ਨੂੰ ਛੱਡ ਕੇ ਬਾਕੀ ਤੇ ਤੁਸੀਂ ਆਪਾਂ ਦੇਖ ਹੀ ਰਹੇ ਹਾਂ। ਲੋਕ ਫੋਟੋਆਂ ਖਿਚਾ ਕੇ ਸੈਲਫੀਆਂ ਬਣਾ ਬਣੂ ਕੇ ਰੀਲਾਂ ਨੱਚ ਟੱਪ ਕੇ ਉੱਥੇ ਆ ਜਾਂਦੇ ਨੇ। ਜਦੋਂ ਹਰਿਮੰਦਰ ਸਾਹਿਬ ਜਾਓ, ਪਰਕਰਮਾ ਦੇ ਵੱਲ ਨਜ਼ਰ ਮਾਰੋ, ਇੱਕ ਇੱਕ ਜਿਹੜੀ ਸਿੱਲ ਹੈ ਨਾ ਪੱਥਰ ਦੀ, ਇੱਕ ਸਿੱਲ ਐਡੀ ਕੁ ਹੁੰਦੀ ਹੈ, ਉਹਦੇ ਥੱਲੇ ਪਤਾ ਨਹੀਂ ਕਿੰਨੇ ਕੁ ਸਿੰਘਾਂ ਦੇ ਸਿਰ ਲੱਗੇ ਹੋਏ ਨੇ। ਆਪਾਂ ਹਰਿਮੰਦਰ ਸਾਹਿਬ ਜਦੋਂ ਪਰਕਰਮਾ ਕਰਦੇ ਹਾਂ ਪੱਥਰ ਤੇ ਨਹੀਂ ਤੁਰੇ ਜਾ ਰਹੇ, ਆਪਾਂ ਸ਼ਹੀਦਾਂ ਦੇ ਸੀਸ ਦੇ ਉੱਪਰ ਦੀ ਤੁਰੇ ਜਾਂਦੇ ਹੁੰਦੇ ਹਾਂ। ਇੰਨੀਆਂ ਕੁਰਬਾਨੀਆਂ ਹਰਿਮੰਦਰ ਸਾਹਿਬ ਹੋਈਆਂ ਨੇ। ਔਰ ਜਨਰਲ ਸੁਬੇਗ ਸਿੰਘ ਜਿੱਥੇ ਤਿਹਾਵਲ ਕੜਾਹ ਪ੍ਰਸ਼ਾਦ ਦੀ ਦੇਗ ਹੁੰਦੀ ਹੈ ਨਾ, ਜਦੋਂ ਆਪਾਂ ਅਕਾਲ ਤਖ਼ਤ ਸਾਹਿਬ ਉੱਪਰ ਚੜ੍ਹਦੇ ਹਾਂ, ਇੱਧਰ ਇਮਲੀ ਦਾ ਰੁੱਖ ਹੁੰਦਾ ਸੀ, ਹੁਣ ਛੋਟਾ ਹੈ, ਤੇ ਇੱਧਰਲੇ ਪਾਸੇ ਤਿਹਾਵਲ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਖੱਬੇ ਪਾਸੇ, ਅਜੇ ਵੀ ਉੱਪਰ ਗੋਲੀਆਂ ਦੇ ਨਿਸ਼ਾਨ ਨੇ, ਜਿਹੜੀ ਮੁਮਟੀ ਬਣੀ ਹੋਈ ਹੈ। ਉੱਥੇ ਸਾਹਮਣੇ ਉਹ ਫੌਜ ਦੇ ਨਾਲ ਲੜ ਰਹੇ ਨੇ, ਉੱਥੋਂ ਹੀ ਉਹਨਾਂ ਨੇ 100 ਫੁੱਟ ਦੀ ਦੂਰੀ ਤੇ ਅਕਾਲ ਤਖ਼ਤ ਸਾਹਿਬ ਹੈ। ਸੰਤਾਂ ਦੇ ਵੱਲ ਜਦੋਂ ਜਾਣ ਲੱਗੇ ਨੇ ਤੇ ਇੱਧਰ ਕਮਰਿਆਂ ਦੇ ਵਿੱਚ ਲੁਕੇ ਹੋਏ ਸਨ ਕਮਾਂਡੋ, ਉਹਨਾਂ ਨੇ ਗੋਲੀਆਂ ਦੀ ਬਾਛੜ ਸ਼ੁਰੂ ਕਰ ਦਿੱਤੀ ਤੇ ਜਨਰਲ ਸੁਬੇਗ ਸਿੰਘ ਨੂੰ ਕਾਫੀ ਗੋਲੀਆਂ ਲੱਗੀਆਂ। ਇੱਕ ਉਹ ਪੁੰਜੇ ਡਿੱਗ ਪਏ ਨੇ ਤੇ ਲਾਗੇ ਹੀ ਭਾਈ ਬਖਸ਼ੀਸ਼ ਸਿੰਘ ਫੌਜੀ ਸੀ, ਉਹ ਸੰਤਾਂ ਦੇ ਵੱਲੋਂ ਹੀ ਲੜ ਰਿਹਾ ਸੀ ਤੇ ਬਖਸ਼ੀਸ਼ ਸਿੰਘ ਫੌਜੀ ਨੇ, ਵੇਖੋ ਕਿੰਨੇ ਬਲੀ ਸਿੰਘ ਹੋਣਗੇ, ਵਾਰੇ ਕੁਰਬਾਨ ਜਾਈਏ ਮੇਰੇ ਉਹਨਾਂ ਯੋਧਿਆਂ ਤੋਂ, ਵਰਦੀਆਂ ਗੋਲੀਆਂ ਦੇ ਵਿੱਚੋਂ ਜਨਰਲ ਸੁਬੇਗ ਸਿੰਘ ਨੂੰ ਆਪਣੀ ਪਿੱਠ ਦੇ ਉੱਪਰ ਚੁੱਕਿਆ ਤੇ ਜਿੱਥੇ ਸੰਤ ਸ਼੍ਰੀ ਅਕਾਲ ਤਖ਼ਤ ਸਾਹਿਬ ਭੋਰੇ ਦੇ ਵਿੱਚ ਬੈਠੇ ਤਿਆਰੀ ਕਰ ਰਹੇ ਨੇ, ਸੰਤਾਂ ਦੇ ਕੋਲ ਲੈ ਗਏ ਤੇ ਜਨਰਲ ਸੁਬੇਗ ਸਿੰਘ ਦੇ ਅਜੇ ਕੁਝ ਕੁ ਸਵਾਸ ਬਾਕੀ ਨੇ। ਤੇ ਜਦੋਂ ਪਿਛਲਾ ਇਤਿਹਾਸ ਪੜ੍ਹਦੇ ਹਾਂ, 40 ਮੁਕਤਿਆਂ ਦਾ ਪੜ੍ਹਦੇ ਹਾਂ, ਸ਼ਹੀਦਾਂ ਦਾ ਪੜ੍ਹਦੇ, ਇਉਂ ਨਹੀਂ ਲੱਗਦਾ ਵੀ ਨਾਲ ਨਾਲ ਮੇਲ ਖਾ ਰਹੇ ਹਾਂ। ਔਰ ਜਨਰਲ ਸੁਬੇਗ ਸਿੰਘ ਦੇ ਕੁਝ ਕੁ ਸਵਾਸ ਬਾਕੀ ਨੇ, ਜ਼ਖਮੀ ਹਾਲਤ ਵਿੱਚ ਨੇ, ਇੰਨੀਆਂ ਗੋਲੀਆਂ ਵੱਜੀਆਂ, ਇਉਂ ਜਾਪਦਾ ਵੀ ਉਹ ਸਵਾਸ ਹੀ ਸੰਤਾਂ ਦੇ ਨਾਲ ਸਾਂਝੇ ਕਰਨੇ ਆ। ਤੇ ਜਨਰਲ ਸੁਬੇਗ ਸਿੰਘ ਕਹਿੰਦੇ ਸੰਤ ਜੀ ਮੈਂ ਆਪਣੀ ਨਿਭਾ ਚੱਲਿਆ, ਫੌਜ ਬਹੁਤ ਜ਼ਿਆਦਾ ਹੈ ਤੇ ਅੱਤ ਦੀ ਆਲੇ ਦੁਆਲੇ ਗੋਲਾਬਾਰੀ ਹੋ ਰਹੀ ਹੈ, ਦਾਸ ਤੋਂ ਇਹ ਸੇਵਾ ਨਿਭਾਉਂਦੇ ਆ, ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਆਪ ਦੇ ਜਥੇ ਨੂੰ ਸਿੰਘਾਂ ਨੂੰ ਕੁਝ ਵੱਧ ਘੱਟ ਬੋਲਦੇ ਆ, ਅਨੇਕਾਂ ਪ੍ਰਕਾਰਾਂ ਦੀਆਂ ਜੇ ਭੁੱਲਾਂ ਹੋਈਆਂ ਤੇ ਸੰਤ ਜੀ ਮੈਨੂੰ ਮਾਫ ਕਰਿਓ ਤੇ ਮੇਰੀ ਅਰਦਾਸ ਕਰਿਓ, ਜਦੋਂ ਵੀ ਹਕੂਮਤਾਂ ਇਸ ਹਰਿਮੰਦਰ ਸਾਹਿਬ ਦੇ ਉੱਪਰ ਹਮਲਾ ਕਰਨ ਤੇ ਮੇਰਾ ਜਨਮ ਹਮੇਸ਼ਾ ਸਿੱਖਾਂ ਦੇ ਘਰ ਵਿੱਚ ਹੋਵੇ, ਅਸੀਂ ਮਾਣ ਕਰੀਏ ਇਸ ਕੌਮ ਦੇ ਵਿੱਚ ਸਾਡਾ ਜਨਮ ਹੋਇਆ। ਤੇ ਸੰਤ ਜਰਨੈਲ ਸਿੰਘ ਜੀ ਦੇ ਅੱਖਾਂ ਦੇ ਸਾਹਮਣੇ ਤੇ ਗੋਦ ਵਿੱਚ ਹੀ ਜਨਰਲ ਸੁਬੇਗ ਸਿੰਘ ਨੇ ਆਪਣੇ ਸਵਾਸ ਛੱਡੇ। ਉਹ ਬਚਨ ਸੂਰਾ ਸੋ ਪਹਿਚਾਨੀ ਹੈ, ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਸੰਤਾਂ ਦਾ ਗੁੜਬਈ ਸੀ ਭਾਈ ਗੁਰਮੁਖ ਸਿੰਘ, ਸੰਤਾਂ ਨੇ ਇਸ਼ਾਰਾ ਕੀਤਾ, ਇੱਕ ਬਸਤਰ ਚਾਦਰ ਚੁੱਕੀ ਤੇ ਜਨਰਲ ਸੁਬੇਗ ਸਿੰਘ ਜੀ ਦੇ ਉੱਪਰ ਪਾ ਦਿੱਤੀ ਗਈ, ਨਾਲ ਹੀ ਉੱਥੇ ਕਿੰਨਾ ਵੱਡਾ ਜਿਗਰਾ।

0: ਹੁੰਦਾ ਅਸੀਂ ਫਿਊਨਲ 'ਤੇ ਜਾਂਦੇ ਹਾਂ ਭਾਵੇਂ ਸਾਡਾ ਉਹਨਾਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਸੋਹਿਲਾ ਸਾਹਿਬ ਦਾ ਪਾਠ ਕਰਦੇ ਹਾਂ ਉਦੋਂ ਵੀ ਮਨ ਭਰ ਆਉਂਦਾ, ਜਦੋਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਵੀ ਭਾਵੇਂ ਅਸੀਂ ਬਿਲਕੁਲ ਨਹੀਂ ਜਾਣਦੇ ਕਿਉਂਕਿ ਸਾਡੀ ਗੁਰੂ ਨੇ ਡਿਊਟੀ ਇੱਦਾਂ ਦੀ ਲਾਈ ਹੈ। ਅਤੇ ਜਨਰਲ ਸੁਬੇਗ ਸਿੰਘ ਦੇ ਨਾਲ ਸੰਤਾਂ ਦਾ ਕਿੰਨਾ ਪਿਆਰ ਹੈ, ਜਿਹੜਾ ਅਤਿ ਹੀ ਰਣਮੈਂ ਤਬ ਜੂਝ ਮਰੋਂ ਸਾਹਮਣੇ ਲਾਸ਼ ਸਰੀਰ ਪਿਆ ਜਨਰਲ ਸੁਬੇਗ ਸਿੰਘ ਦਾ, ਕਹਿੰਦੇ ਸੰਤ ਵੀ ਅਜੇ ਸਵਾਸ ਨਿਕਲ ਨਹੀਂ ਲੱਗੇ ਸਨ ਅਤੇ ਸੰਤਾਂ ਨੇ, ਇਹ ਮੁਖਤਿਆਰ ਸਿੰਘ ਮੁਖੀ ਲਿਖਦੇ ਨੇ, ਅਜੇ ਜਿਉਂਦੇ ਨੇ। ਉਹ ਕਹਿੰਦੇ ਸੰਤਾਂ ਨੇ ਉਹਦੇ ਸਵਾਸ ਪੂਰੇ ਹੋਣ ਤੋਂ ਪਹਿਲਾਂ ਪਹਿਲਾਂ ਆਖਿਆ, ਜਨਰਲ ਸੁਬੇਗ ਸਿੰਘ ਤੁਸੀਂ ਚੱਲੋ, ਸਮਾਂ ਅੱਗੇ ਪਿੱਛੇ ਹੋ ਸਕਦਾ, ਅਸੀਂ ਤੁਹਾਡੇ ਪਿੱਛੇ ਆਏ, ਅਸੀਂ ਤੁਹਾਡੇ ਪਿੱਛੇ ਆਏ, ਸਮਾਂ ਅੱਗੇ ਪਿੱਛੇ ਹੋ ਸਕਦਾ ਹੈ। ਕਹਿੰਦੇ ਸੰਤਾਂ ਨੇ ਉਸੇ ਸਮੇਂ ਤਿਆਰੀ ਕੀਤੀ। ਕਹਿੰਦੇ ਲਿਖਦੇ ਨੇ ਸੰਤਾਂ ਨੇ ਬਰਾਊਨ ਰੰਗ ਦੀ ਕੋਕਾ ਕੋਲੀ, ਕਹਿੰਦੇ ਜਿਹੜੀ ਉੱਪਰ ਦੀ ਜਾਕਟ ਪਾਈ ਹੈ, ਉਹਦੇ ਵਿੱਚ ਦੋ ਪਿਸਟਲ ਨੇ, ਦੋ ਮੈਗਜ਼ੀਨ ਗਨ ਨੇ, 32-32 ਬੋਰ ਦੇ ਵੱਡੀ ਗਨ ਅਤੇ ਵੱਡੀ ਸ੍ਰੀ ਸਾਹਿਬ ਹੱਥ ਦੇ ਗਲ ਕਲਾਵੇ ਦੇ ਵਿੱਚ, ਗਲ ਦੇ ਵਿੱਚ ਸ੍ਰੀ ਸਾਹਿਬ ਪਾਈ ਹੋਈ ਹੈ ਅਤੇ ਹੱਥ ਦੇ ਵਿੱਚ ਵੱਡੀ ਗਨ ਚੁੱਕੀ ਹੈ। ਸੰਤਾਂ ਨੇ ਅਰਦਾਸ ਕੀਤੀ ਅਕਾਲ ਤਖਤ ਸਾਹਿਬ ਤੋਂ ਬਾਹਰ ਆਉਣ ਤੋਂ ਪਹਿਲਾਂ। ਸੰਤ ਕਹਿਣ ਲੱਗੇ, ਸਿੰਘੋ ਹੁਣ ਆਪਾਂ ਨੂੰ ਅੰਦਰ ਬਹਿ ਕੇ ਨਹੀਂ ਦੁਸ਼ਮਣ ਦੇ ਨਾਲ ਜੂਝਣਾ, ਇਹ ਜੱਚਦਾ, ਹੁਣ ਉਹ ਗੁਰੂ ਦੇ ਬੋਲ ਬਚਨ ਪਗਾਓ, ਕਿਉਂਕਿ ਬਹੁਤ ਸਿੰਘ ਸ਼ਹੀਦ ਹੋ ਚੁੱਕੇ ਨੇ, ਹੁਣ ਤੇ ਸਿਰਫ ਹੱਥਾਂ ਦੀਆਂ ਉਂਗਲੀਆਂ ਦੇ ਉੱਪਰ ਗਿਣ ਮਾਤਰ ਨੇ। ਜੇ ਆਪਾਂ ਅੰਦਰੀ ਸ਼ਹੀਦ ਹੋ ਗਏ, ਅੰਦਰੀ ਮਰ ਗਏ, ਸ਼ਹੀਦ ਹੋ ਗਏ ਇੱਥੇ ਅੰਦਰ, ਤਾਂ ਇਹ ਆਪਾਂ ਕੈਰਾਂ ਵਾਲੀ ਜ਼ਿੰਦਗੀ ਮੌਤ ਨਹੀਂ ਪ੍ਰਵਾਨ ਕਰਨੀ। ਲੇਖਕਾਂ ਨੇ ਬੜਾ ਕੁਝ ਲਿਖ ਦੇਣਾ ਅਤੇ ਵੀ ਭਿੰਡਰਾਂ ਵਾਲੇ ਨੂੰ ਤਾਂ ਅਕਾਲ ਤਖਤ ਸਾਹਿਬ ਦੇ ਅੰਦਰ ਭੋਰੇ ਵਿੱਚ ਹੀ ਖਤਮ ਕਰ ਦਿੱਤਾ, ਮਾਰ ਦਿੱਤਾ। ਨਹੀਂ, ਸਾਡੇ ਗੁਰੂ ਦਾ ਹੁਕਮ ਹੈ, ਅਤ ਹੀ ਰਣਮੈਂ ਜੂਝ ਮਰੂ, ਜਬ ਆਵ ਕੀ ਔਦ ਨਿਧਾਨ ਬਣੈ, ਅਤ ਹੀ ਰਣਮੈਂ ਤਬ ਜੂਝ ਮਰੂ। ਕਹਿੰਦੇ ਰਣ ਤੱਤੇ ਵਿੱਚ ਜੂਝ ਕੇ ਮਰਨਾ ਹੈ। ਅਰਦਾਸ ਹੁਣ ਲੰਬੇਰੀ ਅਰਦਾਸ ਕਰਨ ਦਾ ਉੱਥੇ ਸਮਾਂ ਨਹੀਂ ਸੀ, ਤੁਸੀਂ ਸਿਆਣੇ ਬੈਠੇ ਹੋ। ਸੰਤਾਂ ਨੇ 4 ਮਿੰਟਾਂ ਵਿੱਚ ਅਰਦਾਸ ਕੀਤੀ। ਉਹ ਅਰਦਾਸ ਕੀ ਸੀ? ਹੇ ਮੇਰੇ ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ, ਕੌਮ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ, ਜਿਸ ਅਸਥਾਨ ਦੇ ਲਈ, ਜਿਸ ਹਰਿਮੰਦਰ ਦੇ ਲਈ ਤੁਸੀਂ ਆਪਣਾ ਆਪ ਕੁਰਬਾਨ ਕੀਤਾ ਹੈ, ਤੇ ਅੱਜ ਦਾਸ ਵੀ ਇਸ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਨ ਦੇ ਵਾਸਤੇ ਅੱਜ ਆਪਣਾ ਆਪ ਕੁਰਬਾਨ ਕਰ ਚੱਲਿਆ ਹੈ, ਤੇ ਦਾਸ ਦੀ ਲਾਜ ਰੱਖਣੀ। ਜਿਹੜੇ ਅੱਜ ਕਹਿੰਦੇ ਆ ਨਾ ਵੀ ਸੰਤ ਜਰਨੈਲ ਸਿੰਘ ਜੀ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ, ਉਹ ਮੈਂ ਤੁਹਾਨੂੰ ਅੱਜ ਦੱਸਣਾ ਚਾਹੁੰਦਾ। ਬੜੇ ਨੇ ਜਿਹੜੇ, ਖਿਮਾ ਕਰਿਓ, ਕਿਸੇ ਦੀ ਇੱਛਾ ਨਹੀਂ ਖਾਲਿਸਤਾਨ ਦੀ ਮੰਗ ਦੀ, ਉਹਦਾ ਆਪਣਾ ਪੀਅਨ, ਆਪਣੀ ਉਹਦੀ ਬਿਰਤੀ ਹੋ ਸਕਦੀ ਹੈ। ਹੋ ਸਕਦਾ ਵੀ ਉਹ ਗੁਲਾਮੀ ਦੀਆਂ ਜ਼ੰਜੀਰਾਂ ਵਿੱਚ ਅਜੇ ਆਪਣਾ ਆਪ ਆਜ਼ਾਦ ਮਹਿਸੂਸ ਕਰਦਾ ਹੋਵੇ। ਸੰਤਾਂ ਨੇ ਅਰਦਾਸ ਦੇ ਨਾਲ ਨਾਲ ਜਿੱਥੇ ਆਖਿਆ ਸਾਡੀ ਪੈਜ ਸਾਡੀ ਲਾਜ ਰੱਖਣੀ, ਉੱਥੇ ਨਾਲ ਹੀ ਕਹਿਣ ਲੱਗੇ, ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਜਿੰਨਾ ਚਿਰ ਮੇਰੀ ਕੌਮ ਨੂੰ ਕੌਮੀ ਘਰ ਨਹੀਂ ਮਿਲ ਜਾਂਦਾ, ਜਿੰਨਾ ਚਿਰ ਮੇਰੀ ਕੌਮ ਨੂੰ ਕੌਮੀ ਘਰ ਨਹੀਂ ਮਿਲ ਜਾਂਦਾ, ਉਨਾ ਚਿਰ ਮੈਂ ਸ਼ਹੀਦ ਹੋ ਕੇ ਦੁਬਾਰਾ ਫਿਰ ਕਹਿੰਦੇ ਸਿੱਖ ਕੌਮ ਦੇ ਵਿੱਚ ਹੀ ਜਨਮ ਲਵਾਂ, ਜਿੰਨਾ ਚਿਰ ਕੌਮੀ ਘਰ ਨਹੀਂ ਮਿਲ ਜਾਂਦਾ। ਇਹ ਸਿੱਖਾਂ, ਇਹ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਸ਼ਹਾਦਤ ਤੋਂ ਪਹਿਲਾਂ ਕੀਤੀ ਹੋਈ ਅਰਦਾਸ ਦੇ ਅਖੀਰਲੇ ਬੋਲ ਨੇ। ਤੇ ਜਦੋਂ ਆਪਾਂ ਕਹਿੰਦੇ ਵੀ ਉਹਨਾਂ ਨੇ ਤੇ ਇੱਕ ਆਜ਼ਾਦ ਖਿੱਤੇ ਦੀ, ਖਾਲਿਸਤਾਨ ਦੀ ਮੰਗ ਹੀ ਨਹੀਂ ਕੀਤੀ, ਇਹ ਸਾਡੀ ਅਗਿਆਨਤਾ ਹੈ, ਨਾ ਸਮਝੀ ਹੈ, ਸਾਡੇ ਅੰਦਰ ਇੱਕ ਨਿਡਰਪੁਣਾ ਹੈ। ਅਰਦਾਸ ਕਰਕੇ ਸੰਤ ਕਹਿੰਦੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਦੀਆਂ ਪੌੜੀਆਂ ਜਿੱਥੇ ਮੀਰੀ ਪੀਰੀ ਦੋ ਨਿਸ਼ਾਨ ਸਾਹਿਬ ਲੱਗੇ ਨੇ, ਉੱਥੇ ਆ ਕੇ ਸੰਤ ਅੱਗੋਂ ਟੈਂਕ ਨੇ। ਆ ਵੇਖੋ, ਘਰਾਂ ਦੇ ਵਿੱਚ ਤੁਹਾਡੇ ਸਭ ਦੇ ਗੰਨਾਂ ਹੋਣਗੀਆਂ, ਹਥਿਆਰ, ਤੇ ਜਦੋਂ ਆਪਾਂ ਉਹਨਾਂ ਨੂੰ ਵੇਖਦੇ ਹਾਂ ਨਾ ਖੋਲ ਕੇ, ਏਦਾਂ ਤੁਹਾਨੂੰ ਉਹਦੀ ਅੱਧਿਆਂ ਨੂੰ ਤੇ ਉਹਦੀ ਡਰ ਲੱਗਦਾ ਹੁੰਦਾ, ਭਾਵੇਂ ਉਹਨਾਂ ਵਿੱਚ ਕੁਛ ਨਾ ਹੋਵੇ, ਰੌਂਦ ਆਡੀ ਪਏ ਹੋਣ, ਆਪਾਂ ਉਹ ਖਾਲੀਆਂ ਨੂੰ ਦੇਖ ਦੇਖ ਕੇ ਡਰੀ ਜਾਵਾਂਗੇ। ਤੇ ਕਦੀ ਮਹਿਸੂਸ ਤੇ ਕਰੋ ਵੀ ਸਾਹਮਣੇ ਟੈਂਕ ਨੇ, ਤੋਪਾਂ ਨੇ, ਗੋਲੀਆਂ ਦੀ ਬੁਛਾੜ ਹੋ ਰਹੀ ਹੈ, ਤੇ ਹੱਥ ਵਿੱਚ ਗੰਨ ਪਕੜ ਕੇ ਤੇ ਜਕਾਰਾ ਛੱਡ ਕੇ ਅਰਦਾਸ ਕਰਕੇ ਹਰਿਮੰਦਰ ਸਾਹਿਬ ਤੇ ਸ਼੍ਰੀ ਅਕਾਲ ਤਖਤ ਦੇ ਸਾਹਮਣੇ ਜਿਹੜਾ ਖੁੱਲ੍ਹਾ ਵਿਹੜਾ ਜਿਹੜਾ ਤੁਸੀਂ ਰੋਜ਼ ਦਰਸ਼ਨ ਕਰਦੇ ਹੋ, ਸੰਤ ਉੱਥੇ ਆ ਗਏ, ਉੱਚੀ ਜਕਾਰਾ ਛੱਡਿਆ, ਜਿੰਨੀਆਂ ਗੰਨ ਵਿੱਚ ਜਿੰਨੀਆਂ ਵੀ ਗੋਲੀਆਂ, ਉਹਨਾਂ ਆਪਣੇ ਵੱਲੋਂ ਪੂਰਾ ਮੁਕਾਬਲਾ ਕੀਤਾ। ਤੇ ਤੁਹਾਨੂੰ ਪਤਾ ਵੀ ਸਾਹਮਣੇ ਟੈਂਕ ਹੋਣ, ਇੰਨੀਆਂ ਗੋਲੀਆਂ ਹੋਣ, ਇੰਨੀ ਇੰਨੀ ਫੌਜ ਹੋਵੇ, ਪੁਲਿਸ ਵਾਲਾ ਵੀ ਸਾਡੇ ਘਰ ਦੇ ਮੂਹਰੇ ਆ ਜਾਏ ਨਾ ਤਾਂ ਸਾਰਾ ਪਰਿਵਾਰ ਕੰਬਣ ਲੱਗ ਪੈਂਦਾ। ਅਸਲ ਵਿੱਚ ਅਸੀਂ ਦੁਨਿਆਵੀ ਸੰਸਾਰੀ ਹਾਂ ਤੇ ਇਹ ਤਾਂ ਉਹ ਨੇ ਜਿਹਨੂੰ ਗੁਰਬਾਣੀ ਕਹਿੰਦੀ ਹੈ ਸੂਰਬੀਰ ਬਚਨ ਕੇ ਬਲੀ, ਇਹ ਉਹ ਨੇ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ। ਇਹ ਗੁਰਬਾਣੀ ਇਹੋ ਜਿਹੇ ਮਹਾਂਪੁਰਸ਼ਾਂ ਦੇ ਵਾਸਤੇ ਹੈ, ਜਣੇ ਖਣੇ ਵਾਸਤੇ ਨਹੀਂ, ਜਿਹੜੇ ਅੱਜ ਜਿਹੜਾ ਲੋਟੂ ਲਾਉਣਾ ਤੁਰਿਆ ਫਿਰਦਾ। ਖਿਮਾ ਕਰੋ, ਇਹਨਾਂ ਵਾਸਤੇ ਨਹੀਂ ਗੁਰਬਾਣੀ, ਇਹਨਾਂ 'ਤੇ ਨਹੀਂ ਢੁੱਕਦੀ ਇਹ ਗੁਰਬਾਣੀ, ਇਹਨਾਂ 'ਤੇ ਢੁੱਕਦੀ ਹੈ। ਉਹ ਕਿਹੜੀ? ਗਲੀ ਜਿੰਨਾ ਜਪ ਮਾਲੀਆਂ ਲੋਟੇ ਹੱਥ ਨਿਬੱਗ, ਇਹ ਹਰ ਕੇ ਸੰਤਨਾ ਆਖੀ ਹੈ ਬਾਨਾਰਸ ਕੇ ਠੱਗ। ਇਹਨਾਂ ਵਾਸਤੇ ਵੀ ਹੈ ਬਾਣੀ, ਉਹ ਗੁਰੂ ਸਾਹਿਬ ਨੇ ਸਪੈਸ਼ਲ ਸ਼ਬਦ ਉਚਾਰੇ ਨੇ, ਪਰ ਇਹਨਾਂ ਵਾਸਤੇ ਇਹ ਸ਼ਬਦ ਉਚਾਰੇ ਨੇ, ਮਰਨ ਮੁਣਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣੋ। ਸੰਤਾਂ ਦੀ ਸ਼ਹਾਦਤ ਹੋਈ। ਅਗਲੀ ਗੱਲ ਮੇਰੇ ਖਿਆਲ 'ਚ ਮੈਂ ਪੜ੍ਹੀ ਨਹੀਂ ਸੀ ਕਿਤੇ, ਪਰ ਜਦੋਂ ਮੈਂ ਪੜ੍ਹਿਆ ਨਾ ਮੁਖਤਿਆਰ ਸਿੰਘ ਮੁਖੀ ਨੂੰ, ਮੈਂ ਕੁਰਬਾਨ ਜਾਵਾਂ ਉਹਨਾਂ ਦੀ, ਕਹਿੰਦੇ ਫਿਰ ਇੱਥੇ ਕਾਰ ਸੇਵਾ ਵਾਲੇ ਜਿਹੜੇ ਮਹਾਂਪੁਰਸ਼ ਸਨ ਨਾ ਬਾਬਾ ਖੜਗ ਸਿੰਘ ਜੀ, ਦੇਖੋ ਜਿੱਥੇ ਕਿਸੇ ਬੰਦਗੀ ਵਾਲੇ ਦਾ ਜ਼ਿਕਰ ਆਉਂਦਾ ਮੈਂ ਉਹਦਾ ਜ਼ਿਕਰ ਕਰਦਾ। ਬਾਬਾ ਖੜਗ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼, ਉਹਨਾਂ ਦਾ ਸੇਵਕ ਸੀ ਭਾਈ ਬੁੱਧ ਸਿੰਘ। ਉਹਨੂੰ ਪਤਾ ਚੱਲਿਆ ਕਿ ਸੰਤ ਤੇ ਸ਼ਹੀਦ ਹੋ ਗਏ। ਹੁਣ ਸੰਤਾਂ ਦੀ ਲਾਸ਼ ਸਰੀਰ ਨੂੰ ਸੰਸਕਾਰ ਕਰਨਾ ਕੋਈ ਸੌਖਾ ਕੰਮ ਤੇ ਹੈ ਕੋਈ ਨਹੀਂ ਸੀ, ਤੇ ਉਦੋਂ ਜਦੋਂ ਆਫਿਸਰਾਂ ਨੇ ਸੰਤਾਂ ਦੇ ਸਰੀਰ ਲਾਸ਼ ਸਰੀਰ ਨੂੰ ਚੁੱਕਿਆ ਪਵਿੱਤਰ ਦੇਹ ਨੂੰ, ਕਿਉਂਕਿ ਬਾਣੀ ਵਿੱਚ ਬਚਨ ਆਉਂਦੇ ਨੇ, ਕਹਿੰਦੇ ਸੋ ਤਨ ਨਿਰਮਲ, ਭਾਵੇਂ ਸਰੀਰ ਨਾਸਵੰਤ ਹੈ ਪਰ ਗੁਰਬਾਣੀ ਵਿੱਚ ਇਹ ਵੀ ਲਿਖਿਆ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ, ਉਹ ਤਨ ਸਰੀਰ ਦੇ ਨਿਰਮਲ ਬਹੁਤ ਪਵਿੱਤਰ ਹੈ ਜਿਹਦੇ ਵਿੱਚ ਰਹਿ ਕੇ ਕਦੀ ਪਾਪ ਹੀ ਨਹੀਂ ਕੀਤਾ ਸਗੋਂ ਭਲਾ ਕੀਤਾ, ਜ਼ਾਲਮ ਤੇ ਜ਼ੁਲਮ ਦੇ ਖਿਲਾਫ ਲੜੇ ਨੇ। ਕਹਿੰਦੇ ਉਹ ਸੰਤਾਂ ਦੇ ਸਰੀਰ ਨੂੰ, ਹੁਣ ਜਦੋਂ ਆਪਾਂ ਕਹਿੰਦੇ ਵੀ ਸੰਤ ਜਿਉਂਦੇ ਨੇ, ਕਹਿੰਦੇ ਹਾਂ ਨਾ ਆਪਾਂ, ਮੈਨੂੰ ਮਾਫ਼ ਕਰਿਓ ਮੈਂ ਤਰਕ ਤਵਾ ਨਹੀਂ, ਸੰਤ ਜਿਉਂਦੇ ਨਹੀਂ ਜੀ ਅਜੇ, ਅਸੀਂ ਸੰਤਾਂ ਦੀ ਸ਼ਹੀਦੀ ਦੀ ਕਿਰਦਾਰ ਖੁਸ਼ੀ ਕਰ ਰਹੇ ਹਾਂ ਤੇ ਅਸੀਂ ਕਹਿੰਦੇ ਵੀ ਸੰਤ ਜਿਉਂਦੇ ਨੇ। ਭਾਈ ਬੁੱਧ ਸਿੰਘ ਨੇ ਦੇਖਿਆ ਕਿ ਸੰਤਾਂ ਦੇ ਸਰੀਰ ਨੂੰ ਇੱਕ ਕੈਂਟਰ ਦੇ ਵਿੱਚ ਜਿਹੜਾ ਫੌਜੀਆਂ ਦਾ ਉਹਦੇ ਵਿੱਚ ਰੱਖਿਆ, ਪੁਲਿਸ ਅਫਸਰ ਨੇ, ਉਹਦਾ ਨਾਮ ਸੀ ਅਪਾਰ ਸਿੰਘ ਬਾਜਵਾ, ਉਹਨੇ ਆਪ ਲਾਸ਼ ਚੁੱਕੀ। ਪਤਾ ਨਹੀਂ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਉਹਦੇ ਅੰਦਰ ਕੀ ਮਨ ਵਿੱਚ ਮਿਹਰ ਪਾਈ, ਕਹਿੰਦੇ ਕੈਂਟਰ ਵਿੱਚ ਲਾਸ਼ ਚੁੱਕ ਕੇ ਸ਼ਮਸ਼ਾਨ ਘਾਟ ਵਿੱਚ ਲੈ ਗਏ ਨੇ। ਤੇ ਬਾਬਾ ਖੜਕ ਸਿੰਘ ਦਾ ਸੇਵਕ ਭਾਈ ਬੁੱਧ ਸਿੰਘ, ਇੱਕ ਭਾਈ ਬੁੱਧ ਸਿੰਘ ਗੁਰਜੰਟ ਸਿੰਘ ਵਾਲੇ ਕੌਮ ਦੇ ਸ਼ਹੀਦ ਹੋਏ ਨੇ, ਉਹ ਵੱਖਰੇ ਨੇ, ਉਹ 92-93 ਵਿੱਚ ਹੋਏ ਨੇ, ਪਰ ਇਹ ਭਾਈ ਬੁੱਧ ਸਿੰਘ ਸੰਤਾਂ ਦਾ ਸੇਵਕ ਸੀ। ਕਹਿੰਦੇ ਇਹਨੇ ਆਪਣੇ ਸਿਰ ਦੇ ਵਾਲ ਖੋਲ ਲਏ, ਲੀੜੇ ਕੱਪੜੇ ਪਾੜ ਲਏ, ਇੱਕ ਕਮਲਾ ਜਿਹਾ ਬਣ ਗਿਆ ਤੇ ਕੈਂਟਰ ਦੇ ਪਿੱਛੇ ਹੀ ਭੱਜ ਲਿਆ ਵੀ ਸੰਤਾਂ ਦਾ ਸਰੀਰ ਜਾ ਰਿਹਾ। ਉਹ ਐਸਾ ਕੌਮ ਮਹਾਨ ਯੋਧਾ ਹੈ, ਇਹਦਾ ਸਰੀਰ ਕਿਤੇ ਐਵੇਂ ਨਾ ਸਿੱਟ ਕੇ ਆ ਜਾਣ ਇੱਧਰ ਉੱਧਰ। ਕਹਿੰਦੇ ਮੈਂ ਪਿੱਛੇ ਭੱਜਿਆ ਤੇ ਪਤਾ ਨਹੀਂ ਗੁਰੂ ਰਾਮਦਾਸ ਸਾਹਿਬ ਜੀ ਨੇ ਕੀ ਮਨ ਵਿੱਚ ਮਿਹਰ ਪਾਈ ਉਸ ਅਪਾਰ ਸਿੰਘ ਬਾਜਵੇ ਪੁਲਿਸ ਅਫਸਰ ਦੇ, ਉਹਨੇ ਸਾਰੀਆਂ ਰਸਮਾਂ ਫਿਰ ਸਿੱਖ ਮਰਿਆਦਾ ਦੇ ਮੁਤਾਬਕ ਕੀਤੀਆਂ, ਘਿਓ ਲਿਆਂਦਾ ਜਿੱਦਾਂ ਆਪਾਂ ਕਰਦੇ ਹਾਂ, ਬੜੇ ਅਦਬ ਸਤਿਕਾਰ ਦੇ ਨਾਲ ਉੱਪਰ ਕਫਨ ਆਦਿਕ ਲੀੜਾ ਕੱਪੜਾ ਪਾਇਆ ਤੇ ਜਿਹੜਾ ਅਪਾਰ ਸਿੰਘ ਪੁਲਿਸ ਅਫਸਰ ਹੈ ਨਾ ਬਾਜਵਾ, ਇਹਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤਾ। ਬਾਕੀ ਆਲੇ ਦੁਆਲੇ ਉਹ ਸਾਰੇ ਫੌਜ ਵਿੱਚ ਜਿਹੜੇ ਬਿਹਾਰ ਦੇ ਵਿੱਚੋਂ ਆਏ, ਜਿਹੜੇ ਹੁਣ ਕਿਹੜੇ ਸ਼ਬਦ ਆਪਾਂ ਵਰਤੀਏ, ਗੁਰੂ ਕਿਰਪਾ ਕਰੇ, ਉਹਨਾਂ ਨੂੰ ਕੋਈ ਨਹੀਂ। ਉਹ ਤੇ ਸੰਤਾਂ ਦੇ ਪ੍ਰਤੀ ਬੜੀ ਭੱਦੀ ਸ਼ਬਦਾਵਲੀ ਵੀ ਵਰਤਦੇ ਨੇ, ਕਿਉਂਕਿ ਉਹ ਯੋਧਾ ਨਹੀਂ ਕਹਿਣਗੇ, ਪਰ ਇਹ ਜਿਹੜਾ ਭਾਈ ਬੁੱਧ ਸਿੰਘ ਹੈ ਇਹ ਵੇਖਦਾ ਰਿਹਾ ਤੇ ਇਹਨੂੰ ਵੀ ਉਹਨੇ ਆਖਿਆ ਵੀ ਚਲੋ ਐਵੇਂ ਕਮਲਾ ਜਿਹਾ ਫਿਰਦਾ। ਉਹ ਕਹਿੰਦਾ ਮੈਂ ਸੰਸਕਾਰ ਕਰਾਂ ਜੀ, ਹੁਣ ਬਾਹਰੋਂ ਤੇ ਕਮਲਾ ਵਿਖਾਈ ਦੇ ਰਿਹਾ ਪਰ ਗੁਰਬਾਣੀ ਕੀ ਕਹਿੰਦੀ ਹੈ? ਮਹਾਰਾਜ ਕਹਿੰਦੇ ਬਿਨ ਨਾਵੈ ਜਗ ਕਮਲਾ ਫਿਰੈ। ਕਿੰਨੀਆਂ ਉਦਾਹਰਨਾਂ ਨੇ, ਅਸਲ ਦੇ ਵਿੱਚ ਕਮਲੇ ਉਹ ਨੇ ਜਿਹੜੇ ਗੁਰਬਾਣੀ ਤੋਂ ਟੁੱਟ ਜਾਂਦੇ ਨੇ, ਪਰ ਜਿਹੜੇ ਗੁਰਬਾਣੀ ਨਾਲ ਜੁੜੇ ਨੇ ਉਹ ਬਾਹਰੋਂ ਤੁਹਾਨੂੰ ਕਮਲੇ ਲੱਗਦੇ ਨੇ ਪਰ ਅੰਦਰੋਂ ਤਾਂ ਉਹ ਗੁਰਮੁਖ ਹੁੰਦੇ ਨੇ। ਕਹਿੰਦੇ ਆਪ ਉਹਨੇ ਹੱਥੀਂ ਸੰਸਕਾਰ ਕੀਤਾ, ਸਾਰੀ ਰਸਮ ਕੀਤੀ ਤੇ ਜਦੋਂ ਭਾਈ ਬੁੱਧ ਸਿੰਘ ਕਹਿੰਦਾ ਮੈਂ ਘਰ ਪਹੁੰਚਿਆ ਨਾ, ਮੇਰੀ ਮਾਤਾ ਤੇ ਮੇਰੀ ਘਰਵਾਲੀ ਕਹਿੰਦੀ ਆਹ ਕੀ ਹਾਲ ਬਣਾਇਆ, ਕਮਲਾ ਜਿਹਾ ਬਣਿਆ ਫਿਰਦਾ। ਬੁੱਧ ਸਿੰਘ ਕਹਿੰਦਾ ਅੱਜ ਤਾਂ ਮੈਨੂੰ ਉਹ ਸੇਵਾ ਮਿਲੀ ਹੈ ਜਿਹੜੀ ਕਹਿੰਦੇ ਅੱਜ ਤੱਕ ਕਿਸੇ ਨੂੰ ਮਿਲੀ ਕੋਈ ਨਹੀਂ। ਮੈਂ ਕੌਮ ਦੇ ਜਰਨੈਲ ਸੂਰਬੀਰ ਯੋਧੇ ਸੰਤ ਬਾਬਾ ਜਰਨੈਲ ਸਿੰਘ ਜੀ ਦਾ ਇਹਨਾਂ ਹੱਥਾਂ ਦੇ ਨਾਲ ਸੰਸਕਾਰ ਕਰਕੇ ਆਇਆ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਮੈਨੂੰ ਇਹ ਸੇਵਾ ਬਖਸ਼ੀ ਹੈ, ਮੈਂ ਵਾਰੇ ਕੁਰਬਾਨ ਜਾਵਾਂ ਉਹਨਾਂ ਗੁਰਮੁਖ ਪਿਆਰਿਆਂ ਤੋਂ। ਬਾਬਾ ਖੜਕ ਸਿੰਘ ਜੀ, ਭਾਈ ਬੁੱਧ ਸਿੰਘ ਜੀ, ਅਨੇਕਾਂ ਐਸੇ ਵੀ ਉਹਨਾਂ ਸਮਿਆਂ ਦੇ ਵਿੱਚ ਕਾਰ ਸੇਵਾ ਵਾਲੇ ਬਾਬੇ ਮਹਾਂਪੁਰਸ਼, ਉਹਨਾਂ ਵੀ ਕਈਆਂ ਬੱਠਲ ਟੋਕਰੇ ਰੱਖ ਕੇ, ਉਹਨਾਂ ਨੇ ਵੀ ਹੱਥਾਂ ਵਿੱਚ ਗੰਨਾ ਪਕੜ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਦਬ ਸਤਿਕਾਰ ਨੂੰ ਮੁੱਖ ਰੱਖਦਿਆਂ ਸ਼ਹੀਦੀਆਂ ਵੀ ਪਾਈਆਂ ਨੇ। ਬੜੇ ਹੋਏ ਨੇ ਸਾਡੀ ਕੌਮ ਪੰਥ ਵਿੱਚ। तो इस तरह संत बाबा जरनैल सिंह जी की उन्हां दी शहादत हुई। भाई साहब भाई कौम के शहीद अमरीक सिंह जी, भाई साहब भाई ठारा सिंह जी, ये सारे जिन्हें भी योधे ने सब ने अपना आप पंथ दे लई, श्री अकाल तख्त साहब दे लई, श्री हरिमंदर साहब दे लई अपना आप उन्होंने कुर्बान कर दिता। इसलिए गुरबाणी उन्होंने कहती है, कबीर मरता मरता जग मुआ, मर पे ना जाने कोई, ऐसी मरनी जो मरे बहुर ना मरना होए। एहो जी मरनी, एहो जी मौत है। शरीर तो खत्म हो गया पर सदीवी काल इस दुनिया के विच वो अमर हो गए ने। अज भावें कोई भी नौजवान है, अमृत छकिया नहीं छकिया, केस रखे नहीं रखे, हर कोई संत बाबा जरनैल सिंह जी नूं प्यार करता है। असल दे विच प्यारियो, हुण जदों कोई कहिंदा ना भी संतां दी तां फोटो विकदी है, असल विच फोटो उन्हां दी विकदी है जिहड़े जिउंदे जी नहीं विकदे। जिहड़े लोक जिउंदे जी विक जांदे आ ना, उन्हां दी फोटो नहीं विकदी। जिहड़े जिउंदे जी विक गए सन, जिहड़े इदां हथ खड़े करके बाहर आ गए सन, बचा लो किते मारी ना जाइए, हुण नहीं मरे, हुण भी ते मारी गए, हुण किहड़ा उन्हां नूं बबाना च बिठा के लगाए ने, हुण भी ते मार खा पी गए। जिहड़े हथ खड़े करके आ गए सन, की बादल, की गुरचरण टौड़ा, की होर लल्ली छली, सारे जिन्हें भी सन, सारे हथ खड़े करके आ गए सन। मनाउंदा उन्हां दा कोई शहीदी दिहाड़ा? कोई नहीं मनाउंदा। पर यह हन सूरबीर बचन के बली, जिहड़े हथ खड़े करके आ गए सन, जे उंज नहीं मरे ते बाद विच सिंघां ने सोधा ला दिता, पर जिहड़े गुरु वास्ते कुर्बान हो गए ते अज उन्हां नूं कौम पंथ याद करदी, हर साल याद करदी है, हर साल याद करेगी। ते मैं उन्हां सूरबीर योधियां दी गल करके मैनूं बड़ा माण महसूस हुंदा है, बड़ी खुशी महसूस हुंदी है। जे तुसीं प्यार नाल सुणदे हो, हौसला दिंदे हो, ते मैनूं बड़ी खुशी हुंदी है जदों कई विच्चों आके, चलो उन्हां दा सुभाव गुरु कृपा करे उन्हां सोझी बख्शे, मैनूं कोई परवाह नहीं किसी दी, भी जे कोई मैनूं कहे तूं तवे लाउणा इंज करदा, वध तों वध कहणे बाबा जी सेवा मुक्त तुहाडी, जाओ जी तुसीं, कोई गल नहीं जी। ਇਹ ਤੇ ਫਿਰ ਮੇਰੇ ਲਈ ਬੜੀ ਵੱਡੀ ਲਾਹਨਤ ਹੋਵੇਗੀ ਕਿ ਗੁਰੂ ਦੀ ਗੱਲ ਕਰਦਿਆਂ ਮੈਂ ਆਪਣਾ ਆਪ ਬਦਲਣਾ ਕਦੀ ਨਹੀਂ। ਜਿਹੜੀ ਪੰਥ ਦੀ ਗੱਲ ਹੈ, ਜਿਹੜੀ ਕੌਮ, ਚਲੋ ਇੱਥੇ ਪ੍ਰਬੰਧਕ ਜਾਗਦੇ ਨੇ, ਸੰਗਤਾਂ ਵੀ ਜਾਗਦੀਆਂ ਨੇ, ਇਹ ਗਦਰੀ ਬਾਬਿਆਂ ਦਾ ਇਤਿਹਾਸਕ ਸਥਾਨ ਹੈ। ਜੇ ਇੱਥੇ 1984 ਦੇ ਸਮੂਹ ਸ਼ਹੀਦਾਂ ਅਤੇ ਤੀਸਰੇ ਘੱਲੂ ਘਾਰੇ ਨੂੰ ਜੇ ਇਸ ਜਗ੍ਹਾ 'ਤੇ ਨਹੀਂ ਮਨਾਉਣਾ, ਜੇ ਇੱਥੇ ਨਹੀਂ ਗੱਲ ਕਰਨੀ, ਤਾਂ ਫਿਰ ਗੱਲ ਕਰਨੀ ਕਿੱਥੇ ਆ ਜਾ ਕੇ? ਉਹ ਵੀ ਤੇ ਕੋਈ ਦੱਸੇ ਨਾ। ਗੁਰੂ ਕਿਰਪਾ ਕਰੇ ਆਪ ਜੀ ਬੜੇ ਹੀ ਪਿਆਰ ਦੇ ਨਾਲ ਸਾਰੇ ਪ੍ਰਬੰਧਕ ਸੱਜਣਾਂ ਨੇ ਰਲ ਮਿਲ ਕੇ ਹਰ ਸਾਲ ਦੀ ਤਰ੍ਹਾਂ ਆਪ ਜੀ ਪੂਰਨ ਸਹਿਯੋਗ ਦਿੰਦੇ ਹੋ। ਸੋ ਸ਼੍ਰੀ ਅਖੰਡ ਪਾਠ ਸਾਹਿਬ ਜੀ ਸੇਵਾ, ਸਵਰਗਵਾਸੀ ਜਗਜੀਤ ਸਿੰਘ ਜੀ ਰੱਕੜ, ਵੀਰ ਹਰਦੀਪ ਸਿੰਘ ਜੀ ਅਤੇ ਸਰਦਾਰ ਕੁਲਜੀਤ ਸਿੰਘ ਜੀ ਨਿਜਰ, ਇਹਨਾਂ ਸਮੂਹ ਪਰਿਵਾਰਾਂ ਵੱਲੋਂ ਅਤੇ ਸਮੁੱਚੇ ਹੀ ਪ੍ਰਬੰਧਕ ਸੱਜਣਾਂ ਦੇ ਵੱਲੋਂ ਸਾਰੀਆਂ ਸੰਗਤਾਂ ਦੇ ਸਹਿਯੋਗ ਸਦਕਾ ਇਹ ਸਮੁੱਚੇ ਸਮਾਗਮ ਹੋਏ ਹਨ। ਭਗਤ ਕਬੀਰ ਸਾਹਿਬ ਜੀ ਦਾ ਬਚਨ, ਮਨ ਰੇ ਛਾਡੋ ਭਰਮ ਪ੍ਰਗਟ ਹੋਏ ਨਾਚੋ, ਇਹ ਮਾਇਆ ਕੇ ਡਾਂਡੇ ਸੂਰ ਕੇ ਸਨਮੁਖ, ਰਨ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ। ਭਗਤ ਜੀ ਕਹਿੰਦੇ ਮਨਾ ਇਹ ਭੜਕਣਾ ਛੱਡ ਦੇ, ਪ੍ਰਗਟ ਹੋ ਕੇ, ਦਲੇਰ ਹੋ ਕੇ ਤੂੰ ਉਸ ਆਪਣੇ ਗੁਰੂ ਦੇ ਵਾਸਤੇ ਆਪਣਾ ਆਪ ਕੁਰਬਾਨ ਹੋ ਜਾ। ਇਹ ਮਾਇਆ ਦੀਆਂ ਠੱਗੀਆਂ ਨੇ ਤੇ ਇਹ ਮਾਇਆ ਦਿਨ ਰਾਤ ਜੀਵ ਨੂੰ ਠੱਗ ਰਹੀ ਹੈ। ਮਾਇਆ ਦਾ ਮਤਲਬ ਸੰਸਾਰਕ ਪ੍ਰਭਤਾ। ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ। ਕਹਿੰਦੇ ਉਹ ਸੂਰਮਾ ਕਾਹਦਾ, ਸਾਹਮਣੇ ਤੇ ਰਣ ਤੱਤਾ ਹੋਵੇ, ਸਾਹਮਣੇ ਮੈਦਾਨੇ ਜੰਗ ਹੋਵੇ ਤੇ ਸੂਰਮਾ ਹੋ ਕੇ ਡਰੀ ਜਾਵੇ। ਮਹਾਰਾਜ ਕਹਿੰਦੇ ਉਹਨੂੰ ਸੂਰਮਾ ਕਹਿਣ ਦੀ ਲੋੜ ਨਹੀਂ। ਸੂਰ ਕੇ ਸਨਮੁਖ ਰਨ ਤੇ ਡਰ ਪੈ ਸਤੀ ਕੇ ਸਾਂਚੇ ਭਾਂਡੇ। ਉਹ ਸਤੀ ਕਾਹਦੀ, ਸਾਹਮਣੇ ਚਿਖਾ ਤਿਆਰ ਹੈ ਤੇ ਉਹ ਕਵੇ ਮੈਂ ਘਰ ਦਾ ਭਾਂਡਾ ਟੀਂਡਾ ਸਾਂਭਲਾਂ, ਬਾਅਦ ਵਿੱਚ ਮੈਂ ਮਰੂੰਗੀ। ਕਹਿੰਦੇ ਉਹ ਸਤੀ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿੱਧ ਪਾਈ ਹੈ, ਲੀਨੋ ਹਾਥ ਸਦੌਰਾ ਮਨਾ, ਜੱਕੋ ਤੱਕੀ ਛੱਡ ਦੇ ਡੋਲਣਾ ਛੱਡ ਦੇ, ਅਬ ਤੋ ਜਰੇ ਮਰੇ ਸਿੱਧ ਪਾਈ ਹੈ, ਹੁਣ ਤੇ ਮਰ ਕੇ ਹੀ ਸਫਲਤਾ ਪ੍ਰਾਪਤ ਹੋਣੀ ਹੈ। ਕਹਿੰਦੇ ਲੀਨੋ ਹਾਥ ਸੰਧੌਰਾ, ਹੱਥ ਦੇ ਵਿੱਚ ਕਹਿੰਦਾ ਸੰਧੌਰਾ, ਸੰਧੂਰ ਨਾਲ ਪਕੜਿਆ, ਨਾਰੀਅਲ ਪਕੜਿਆ। ਅਖੀਰਲੇ ਬਚਨ, ਕਾਮ ਕ੍ਰੋਧ ਮਾਇਆ ਕੇ ਲੀਨੇ, ਇਆ ਬਿਦ ਜਗਤ ਬਿਗੂਤਾ। ਇਹ ਸਭ ਕੁਝ ਕਹਿੰਦੇ ਕਾਮ ਕ੍ਰੋਧ ਲੋਭ ਅਹੰਕਾਰ ਨੇ ਜੀਵ ਦੇ ਮਨ ਨੂੰ ਠੱਗਿਆ। ਕਹਿ ਕਬੀਰ ਰਾਜਾ ਰਾਮ ਨਾ ਛੋਡੋ, ਸਗਲ ਊਚ ਤੇ ਊਚਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਆਪਣੇ ਵਾਹਿਗੁਰੂ ਪਰਮਾਤਮਾ ਨੂੰ ਕਦੇ ਨਹੀਂ ਛੱਡਣਾ ਜਿਹੜਾ ਸਾਰਿਆਂ ਤੋਂ ਉੱਚਾ ਹੈ। ਗੁਰੂ ਕਿਰਪਾ ਕਰੇ, ਇੰਨੀ ਕੁ ਹਾਜ਼ਰੀ ਆਪ ਸੰਗਤ ਨੇ ਪ੍ਰਵਾਨ ਕਰਨੀ ਜੀ। ਭੁੱਲ ਚੁੱਕ ਦੀ ਸ਼ਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤ ਸ੍ਰੀ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵਹੁ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਢੇ ਸ਼ਬਦ ਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਹੋ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੁਆ ਤਿਤ ਘਰ ਅਨਹਦ ਵਾਜੇ ਆਨੰਦ ਸੁਨਹੋ ਵਡਭਾਗ।

संत साजन भय सरसे पूरे गुरते जाने सुनते पुनीत कहते पवित सतगुर।

ਸਤਿਗੁਰ ਰਹਿਆ ਘਰ ਪੂਰੇ, ਮਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਹਰਿਆਂ ਸਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚਰਖੜੀਆਂ 'ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ

ਭਾਈ ਸਾਹਿਬ ਭਾਈ ਮਹਿਲ ਸਿੰਘ ਜੀ ਬੱਬਰ, ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਅਤੇ ਬੀਬੀ ਉਪਕਾਰ ਕੌਰ ਜੀ, ਅਨੇਕਾਂ ਸਿੰਘਾਂ ਸਿੰਘਣੀਆਂ ਦੀ ਸ਼ਹਾਦਤ ਨੂੰ ਸਮਰਪਿਤ ਪਾਤਸ਼ਾਹ ਜੀਓ, ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦੁਆਰਾ ਸਾਹਿਬ ਸਟੋਕਟਨ ਵਿਖੇ ਦੀਵਾਨ ਸਜਾਏ ਗਏ, ਸ਼ਹੀਦੀ ਸਮਾਗਮ ਪਾਤਸ਼ਾਹ ਜੀਓ, ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ, ਦੋਵਾਂ ਪਰਿਵਾਰਾਂ ਦੇ ਵੱਲੋਂ ਹੋਈਆਂ ਸਮੁੱਚੀਆਂ ਸੰਗਤਾਂ ਪ੍ਰਬੰਧਕਾਂ ਸੇਵਾਦਾਰਾਂ ਵੱਲੋਂ ਪਾਤਸ਼ਾਹ ਜੀਓ ਸੰਪੂਰਨਤਾ ਤੋਂ ਉਪਰੰਤ ਖੁੱਲ੍ਹੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ, ਸਜੇ ਦੀਵਾਨਾਂ ਵਿੱਚ

ਅੱਗੋਂ ਵਾਸਤੇ ਸੋਝੀ ਸੁਮਤ ਪ੍ਰਦਾਨ ਕਰਨੀ, ਜਿਨ੍ਹਾਂ ਸੰਗਤਾਂ ਨੇ ਗੁਰੂ ਕੇ ਲੰਗਰ ਦਰਬਾਰਾਂ ਵਿੱਚ ਸੇਵਾਵਾਂ ਪਿਟਾਵਾਂ ਕੀਤੀਆਂ, ਪਾਤਸ਼ਾਹ ਜੀ ਉਹ ਸਮੁੱਚੀਆਂ

ਸਤਿਗੁਰੂ ਜੀਓ ਸੇਵਕਾਂ ਵੱਲੋਂ ਅਰਦਾਸ ਬੇਨਤੀ ਬੱਚੀ ਨੂੰ ਚੜ੍ਹਦੀ ਕਲਾ ਦੇ ਰੁਗਤਾ ਵਿਦਿਆ ਦੀ ਦਾਤ ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਗੁਰਮਤਿ ਅਨੁਸਾਰ ਸੇਵਕ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਪਹੀਆ ਕਾਲ ਕੀ। ਸਭ ਸਿੱਖਾਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦਾ ਧੰਨਵਾਦ ਆ ਜਿਹਨਾਂ ਨੇ ਸਾਰੀਆਂ ਸੰਗਤਾਂ ਨੂੰ ਆਪਣੀ ਗੋਦ 'ਚ ਬਿਠਾਲ ਕੇ ਹੁਕਮਨਾਮੇ ਸਾਰਿਆਂ ਨੂੰ ਸਾਧਨ ਕਰਾਏ। ਪਰਿਵਾਰ ਦਾ ਬਹੁਤ ਬਹੁਤ ਧੰਨਵਾਦ। ਸਾਰੀਆਂ ਸੰਗਤਾਂ ਨੇ ਲੰਗਰ ਛੱਕ ਕੇ ਜਾਣਾ। ਇੱਕ ਇਨਫੋਰਮੇਸ਼ਨ ਆ ਕਿ ਕਰਨਵੀਰ ਸਿੰਘ ਸ਼ਿਕਾਰੀ ਜੂਨ 27 ਨੂੰ ਆਪਣੇ ਇੱਥੇ ਸਿਵਿਕ ਆਡੀਟੋਰੀਅਮ ਵਿੱਚ ਉਹ ਬਾਕਸਿੰਗ ਦੀ ਗੇਮ ਕਰ ਰਹੇ ਆ। ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਜਿਹੜੇ ਵੀ ਜਾ ਸਕਦੇ ਆ ਜ਼ਰੂਰ ਉੱਥੇ ਜਾ ਕੇ 27 ਜੂਨ 2026 3:30 ਵਜੇ ਸ਼ਾਮ ਨੂੰ ਕੋਈ ਪ੍ਰੋਗਰਾਮ ਹੈਗਾ, ਕਿਉਂਕਿ ਆਪਣੇ ਸਿੰਘ ਘੱਟ ਹੀ ਇਸ ਕਰ ਗੇਮਾਂ ਵੱਲ ਨੂੰ ਜਾਂਦੇ ਆ ਅਤੇ ਉਹ ਨਵੇਂ ਇਸ ਚੀਜ਼ 'ਚ ਬੋਕਸਿੰਗ 'ਚ ਆਏ ਆ। ਅਸੀਂ ਧੰਨਵਾਦੀ ਕਰਦੇ ਹਾਂ ਕਿ ਉਹ ਸਿੱਖੀ ਦਾ ਨਾਂ ਰੋਸ਼ਨ ਕਰਨਗੇ। ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਆ। ਅੱਜ 2 ਵਜੇ ਕਮੇਟੀ ਦੀ ਮੀਟਿੰਗ ਹੋਊਗੀ ਕਮੇਟੀ ਰੂਮ 'ਚ, ਅਤੇ ਸਾਰਿਆਂ ਮੈਂਬਰਾਂ ਨੂੰ ਬੇਨਤੀ ਆ ਕਿ ਉੱਥੇ ਜ਼ਰੂਰ ਪਹੁੰਚ ਕੇ ਸਾਰੇ ਕਮੇਟੀ ਹਾਲ ਵਿੱਚ ਪਹੁੰਚਣ, ਤਾਂ ਕਿ ਆਪਾਂ ਕੁਛ ਜਿਹੜੇ ਵਿਸ਼ੇ ਆ ਉਹਨਾਂ 'ਤੇ ਵਿਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਵਾਹਿਗੁਰੂ, ਜਪੋ ਸਤਨਾਮ। ਸਤਨਾਮ ਵਾਹਿਗੁਰੂ।

ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਗਲੇ ਵੀਕੇ ਸ਼ੁੱਕਰ ਸ਼ਨੀ ਐਤਵਾਰ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ, ਸਰਦਾਰ ਬਹਾਦਰ ਸਿੰਘ ਜੀ ਬਾਸੀ ਤਿਨ੍ਹਾਂ ਦੇ ਸਮੁੱਚੇ ਪਰਿਵਾਰ ਵੱਲੋਂ ਹੈ। ਸੋ ਪਰਿਵਾਰ ਦਾ ਧੰਨਵਾਦ। ਸਾਰੀਆਂ ਸੰਗਤਾਂ ਨੇ ਸਮੁੱਚੇ ਸਮਾਗਮਾਂ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ, ਹੋਈਆਂ ਭੁੱਲਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।